ਬਲ ਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੇ ਪਾਤਸ਼ਾਹੀ ਦਸਵੇ ਪ੍ਰਥਮ ਭਗੌਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਡਿਠ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿ ਆਵੇ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਤਖਤ ਬਾਹੇ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤਿ ਪਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ।

ਵੱਲੋਂ ਗ੍ਰਹਿ ਪ੍ਰਸਾਦ ਭੇਟਾ ਕੀਤਾ ਗਿਆ ਹੈ। ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਗ੍ਰਹਿ ਪ੍ਰਸਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਰਾਹੀਂ ਹਿੰਦੀ ਵਿੱਚ ਸਮਾਚਾਰ।

0: ਸਿੱਖਿਅਤ ਇਨਸਾਨ ਦੀ ਪਛਾਣ ਇਹ ਹੁੰਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਵਿਚਾਰ ਸੁਣਨ ਦੀ ਸਮਰੱਥਾ ਰੱਖਦਾ ਹੈ, ਬੇਸ਼ੱਕ ਉਹ ਉਸ ਵਿਚਾਰ ਨਾਲ ਸਹਿਮਤ ਨਾ ਵੀ ਹੋਵੇ।
1: ਸੀ ਗਿਆਨ ਅੰਮ੍ਰਿਤ। ਆਹੁਣ ਸਰਵਣ ਕਰਦੇ ਹਾਂ ਭਗਤੀ ਰਸ ਭਰਪੂਰ ਪ੍ਰੋਗਰਾਮ ਅਨਾਥਨਾ।

ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਸ ਭਰਪੂਰ ਪ੍ਰੋਗਰਾਮ ਅਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ। ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਉੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਚੰਗਾ। ਦੇਖੋ ਸੰਧੂ ਸਾਹਿਬ, ਮਸਲਾ ਇਹ ਹੈ ਵੀ ਜਿਹਨੇ ਤਾਂ ਕੰਮ ਕਰਨਾ ਹੈ ਉਹਨੇ ਕੋਲੇ ਤਾਂ 100 ਢੰਗ ਤੇ ਜੁਗਤਾ ਹੈ, ਜਿਹਨੇ ਨਹੀਂ ਕਰਨਾ ਤੇ ਉਹਦੇ ਕੋਲ 100 ਬਹਾਨੇ ਵੀ ਹੈ ਨਾ ਕਰਨ ਦੇ।
1: ਇਹ ਤਾਂ ਪੱਕੀ ਗੱਲ ਹੈ।
0: ਸੋ ਇਸ ਕਰਕੇ ਭਾਈ, ਜਿਹਨੇ ਕੰਮ ਕਰਨਾ ਹੈ ਉਹਨੇ ਤਾਂ ਕੋਈ ਨਾ ਕੋਈ ਕਾਢ ਕੱਢ ਲੈਣੀ ਹੈ, ਕੋਈ ਨਾ ਕੋਈ ਮਤਲਬ ਬਿਉਂਤ ਬਣਾ ਲੈਣੀ ਹੈ। ਜਿਹਨੇ ਨਹੀਂ ਕਰਨਾ ਉਹਨੂੰ ਤੁਸੀਂ ਲੱਖ ਟ੍ਰੇਨਿੰਗਾਂ ਦਵਾ ਲਓ, ਲੱਖ ਉਹਨੂੰ ਸਮਝਾ ਲਓ, ਉਹਨੇ ਨਹੀਂ ਕਰਨਾ।
1: ਉਹਨੇ ਪਹਿਲਾਂ ਨਾ ਰੱਖਣ, ਨਹੀਂ ਮੈਂ ਚੀਜ਼ ਸ਼ਾਇਦ ਰੱਖ ਲੂੰਗਾ, ਵੇਚੂੰਗਾ ਕਿੱਥੇ, ਮੱਖੀਆਂ ਲੜ ਜਾਣਗੀਆਂ,
0: ਮੱਖੀਆਂ ਲੜ ਜਾਣਗੀਆਂ, ਮਤਲਬ ਉਹੀ ਹੈ ਨਾ
1: ਬਹਾਨਾ ਜੇ ਬੰਦਾ ਬਣਾਉਣ ਲੱਗੇ।
0: ਹਾਂ, ਬਾਚੀ ਤੇ ਨਾ ਬਾਚੀ। ਕੰਮ ਦੇਖੋ ਸੰਧੂ ਸਾਹਿਬ, ਕੋਈ ਵੀ ਹੈ ਕੰਮ ਕਰਿਆ ਪਤਾ ਚੱਲਦਾ ਹੈ, ਕਿਸੇ ਵੀ ਕੰਮ ਦੀ ਸਾਇੰਸ ਜਿਹੜੀ ਹੈ ਹਰ ਕੰਮ ਦੀ ਅਲੱਗ ਅਲੱਗ ਹੈ। ਡੰਗਰ ਬੱਛਾ ਰੱਖਣਾ ਉਹਦੀ ਅਲੱਗ ਹੈ, ਮੱਛੀਆਂ ਹੈ, ਮੱਖੀਆਂ ਹੈ, ਹੈ ਨਾ, ਸੂਰ ਪਾਲਣ ਹੈ, ਕਿੱਤੇ ਧੰਦੇ 'ਤੇ ਬੀਜ਼ੀਆਂ ਹੈ। ਪਰ ਇਹ ਹੈ ਕਿ ਹਰ ਇੱਕ ਕਿੱਤੇ ਧੰਦੇ ਦੀ ਸਾਇੰਸ ਅਲੱਗ ਅਲੱਗ ਹੈ। ਜਦ ਤੱਕ ਤੁਸੀਂ ਉਸ ਕਿੱਤੇ ਧੰਦੇ ਦੀ ਸਾਇੰਸ ਦੇ ਵਾਕਫ ਨਹੀਂ ਹੋ ਤਾਂ ਉਸ ਕਿੱਤੇ ਧੰਦੇ ਨੂੰ ਨਾ ਅਪਣਾਓ, ਤੁਸੀਂ ਘਾਟੇ 'ਚ ਜਾਓਗੇ।
1: ਨਾਲੇ ਦੇਖੋ ਕਹਿੰਦੇ ਆਪਾਂ ਛੋਟੇ ਕੰਮ ਤੋਂ ਸ਼ੁਰੂ ਕਰ ਲਓ, ਜ਼ਰੂਰੀ ਨਹੀਂ ਕਿ ਇੱਕਦਮ ਆਪਾਂ, ਮੈਂ ਕਹਾਂ 500 ਬਕਸਾ ਰੱਖ ਲਿਆ ਜੀ,
0: ਆਹੋ
1: ਮੈਂ 5 ਬਕਸਿਆਂ ਸ਼ੁਰੂ ਕਰੋ ਜੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਤੁਹਾਨੂੰ ਇੱਕ ਤਰ੍ਹਾਂ ਨਾਲ ਉਹ ਸਿਖਲਾਈ ਆਪਣੇ ਆਪ ਘਰ ਬੈਠੇ ਮਿਲ ਜੂਗੀ ਕਿ ਕਈ ਤਰੀਕੇ ਆਪਾਂ ਕਿਸ ਤਰੀਕੇ ਨਾਲ ਇਹਦੀ ਸੰਭਾਲ ਕਰਨੀ ਹੈ, ਕਿੱਥੋਂ ਜਾਵਾਂ ਫੁੱਲ ਫਲਾਕਾਂ ਲੈ ਕੇ ਆਉਣਗੀਆਂ, ਕਦੋਂ ਸ਼ਹਿਦ ਕੱਢਣਾ ਇਹਨੂੰ, ਕਿਹੜੇ ਮੌਸਮ 'ਚ ਆਪਾਂ ਕਿੱਦਾਂ ਦੇਖਭਾਲ ਕਰਨੀ ਹੈ ਇਹਨਾਂ।
0: ਬਹੁਤ ਸਾਰੇ ਜ਼ਿਮੀਂਦਾਰ ਜਿਹੜੇ ਹੈ ਸਾਡੇ, ਜਿਹਨਾਂ ਨੇ ਕੰਮ ਕੀਤਾ ਹੋਇਆ, ਉਹਨਾਂ ਕੋਲ ਜਾਓ ਤੁਸੀਂ, ਉਹਨਾਂ ਦੇ ਫਾਰਮ 'ਤੇ ਜਾਓ, ਉਹਨਾਂ ਨਾਲ ਗੱਲਬਾਤ ਕਰੋ। ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਸਾਨੂੰ ਇੱਕ ਦੂਜੇ ਨਾਲ ਗੱਲਬਾਤ

0: ਸਾਂਝੀ ਕਰਨਾ ਪਤਾ ਚੱਲ
1: ਲੱਗ ਜਾਂਦਾ ਆ।
0: ਬਾਕੀ ਜਿਹੜੀ ਤੁਸੀਂ ਅਹਿਮ ਗੱਲ ਇਹੀ ਕੀਤੀ ਹੈ ਵੀ ਕੋਈ ਵੀ ਕੰਮ ਕਰਨਾ ਹੈ ਮੁੱਢਲੀ ਵਿਉਂਤਬੰਦੀ ਆਪਾਂ ਨੇ ਛੋਟੇ ਪੱਧਰ ਤੋਂ ਕਰਨੀ ਹੈ। ਜਦੋਂ ਅਸੀਂ ਜਿੱਦਾਂ ਹੁਣ ਆਪਾਂ ਡੰਗਰ ਬੱਛਾ ਵੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਭਾਈ 6-7 ਅਲਵੇਰੀਆਂ ਦਾ ਕੰਮ ਸ਼ੁਰੂ ਕਰੋ, ਵੱਡੇ ਪੱਧਰ ਤੁਸੀਂ ਪਹਿਲੇ ਸੱਟੇ ਤੁਸੀਂ 20 ਮੱਝਾਂ ਜਾਂ 20 ਗਾਈਆਂ ਰੱਖ ਲਈਆਂ ਅਤੇ ਉਹ ਨੁਕਸਾਨ ਵੀ 20-22 ਵਾਲਾ ਹੋਣਾ ਫਿਰ ਤੁਹਾਡਾ।
1: ਠੀਕ ਹੈ,
0: ਇਸ ਕਰਕੇ ਛੋਟੇ ਪੱਧਰ ਤੋਂ ਜਿੱਦਾਂ ਤੁਸੀਂ ਗੱਲ ਕੀਤੀ ਜੇ ਆਪਾਂ ਬਕਸੇ ਵੀ ਰੱਖਣੇ, ਕਿਉਂਕਿ ਸ਼ਹਿਦ ਮੱਖੀ ਪਾਲਣ ਦਾ ਕਿੱਤਾ ਧੰਦਾ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਮੁਫੀਦ ਹੈ ਸਾਡੇ ਲਈ। ਉਹਦਾ ਕਾਰਨ ਇਹ ਹੈ ਵੀ ਦੋ ਪੱਖ ਹੈ, ਇੱਕ ਤਾਂ ਦੇਖੋ ਆਪਾਂ ਸ਼ਹਿਦ ਲੈ ਲੈਂਦੇ ਹਾਂ, ਦੂਜਾ ਇਹ ਹੈ ਕਿ ਫਸਲਾਂ ਦਾ ਝਾੜ ਵਧਾਉਣ ਦੇ ਵਿੱਚ
1: ਵੱਧਦਾ ਹੈ ਜੀ। ਜ਼ਿਮੀਂਦਾਰ ਕਈ ਖੁਦ ਆਪਾਂ ਨੂੰ ਚੱਲ ਕੇ ਆਉਂਦੇ ਆ, ਕਈ ਵਾਰ ਤਾਂ ਕਹਿੰਦੇ ਜੀ ਸਾਡੇ ਫਸਲ ਦਾ ਘੋਲ ਰੱਖੋ ਜੀ ਬਕਸੇ।
0: ਹੁਣ ਤਾਂ ਤੁਸੀਂ ਕਿਸੇ ਵੀ ਆਹ ਜਿਹੜਾ GT ਰੋਡਾਂ ਬਣਾਈਆਂ ਨੇ ਨਾ, ਸੜਕਾਂ 4-4 ਮਾਰ ਗਈ 6 ਮਾਰ ਗਈ ਬਣੀਆਂ ਨੇ, ਮਤਲਬ ਹਰ ਤੁਹਾਨੂੰ 2-4 ਕਿੱਲਿਆਂ ਦੀ ਬਾਹੀ ਦੇ ਉੱਤੇ ਕੋਈ ਨਾ ਕੋਈ ਜ਼ਿਮੀਂਦਾਰ ਕੁਰਸੀ ਡਾਹ ਕੇ ਸ਼ਹਿਦ ਦੀਆਂ ਸ਼ੀਸ਼ੀਆਂ ਰੱਖ ਕੇ ਬੈਠਾ ਦੇਊਗਾ। ਉਹ ਦਵਾਈ ਨਹੀਂ ਦਿੰਦਾ ਕਿਸੇ ਨੂੰ, ਉਹ ਸ਼ਹਿਦ ਵੇਚਦਾ ਹੈ,
1: ਸ਼ਹਿਦ ਵੇਚਦਾ ਹੈ,
0: ਆਪਣਾ ਆਪਣਾ ਤਿਆਰ ਕੀਤਾ ਸ਼ਹਿਦ।
1: ਹਾਂ ਬਿਲਕੁਲ, ਦੇਖੋ ਗੱਲ ਇੱਦਾਂ ਹੁੰਦੀ ਹੈ ਨਾ ਕਿ ਸ਼ਹਿਦ ਮੱਖੀਆਂ ਦਾ ਕੰਮ ਰੁੜੀਆ ਰਾਮ ਜੀ ਇਹੋ ਜਿਹਾ ਕਿ ਇਹਨੂੰ ਬਹੁਤੇ ਜ਼ਮੀਨ ਦੀ ਲੋੜ ਨਹੀਂ।
0: ਬਿਲਕੁਲ,
1: ਬੇਜ਼ਮੀਨੇ ਕੰਮ ਕਰ ਸਕਦੇ ਆ, ਨੌਜਵਾਨ ਕਰ ਸਕਦੇ ਆ, ਬਜ਼ੁਰਗ ਕਰ ਸਕਦੇ ਹੈਗੇ ਆ, ਸਿਰਫ ਹੈ ਕਿ ਆਪਾਂ ਨੂੰ ਥੋੜ੍ਹੀ ਜਿਹੀ ਤਕਨੀਕ ਨੇ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈਗਾ ਕਿ ਬਕਸੇ ਕਿੱਦਾਂ ਦੇ ਹੋਣਗੇ। ਹੁਣ ਤਾਂ ਦੇਖੋ ਸ਼ਹਿਦ ਮੱਖੀਆਂ ਦੇ ਵਿੱਚ ਵੀ ਨਾ ਕਈ ਤਰੀਕੇ ਦੇ ਯੰਤਰ ਆ ਗਏ, ਉਹ ਵਰਤੇ ਜਾ ਸਕਦੇ ਆ ਜੀ।
0: ਬਿਲਕੁਲ,
1: ਧੂਣੀ ਕਿੱਦਾਂ ਦੇਣੀ ਹੈਗੀ ਤਾਂ ਕਿ ਤੁਹਾਨੂੰ ਲੜੇ ਨਾ ਜਦੋਂ ਆਪਾਂ ਸ਼ਹਿਦ ਕੱਢਣਾ ਹੈਗਾ, ਤੇ ਖਾਸ ਤੌਰ ਤੇ ਆਪਣਾ ਇਸ ਮੌਸਮ ਦਾ ਹੀ ਧਿਆਨ ਰੱਖਣਾ ਚਾਹੀਦਾ ਰੁੜੀਆ ਰਾਮ ਜੀ।
0: ਬਿਲਕੁਲ,
1: ਕਿ ਮੌਸਮ ਜਿਹੜਾ ਹੈ ਨਾ ਕਈ ਵਾਰ ਜੇ ਇਹਨਾਂ ਦੇ ਅਨੁਕੂਲ ਨਾ ਹੋਏ ਤੇ ਫਿਰ ਕਈ ਵਾਰ ਘਾਟਾ ਵੀ ਪੈ ਜਾਂਦਾ, ਨੁਕਸਾਨ ਵੀ ਹੋ ਜਾਂਦਾ ਹੈ।
0: ਖਾਸ ਤੌਰ ਤੇ ਜਿਹੜਾ ਮੌਸਮ ਬਰਸਾਤੀ ਮੌਸਮ ਹੈ ਨਾ, ਉਹ ਜ਼ਿਆਦਾ ਇਹਨਾਂ ਲਈ ਘਾਤਕ ਹੈ। ਸੋ ਇਸ ਕਰਕੇ ਇੱਕ ਤਾਂ ਆਪਾਂ ਇਹੀ ਦੇਖਣਾ ਹੈ ਕਿ ਫੁੱਲ ਫਲਾਕਾ ਜਿੱਥੇ ਵੀ ਆਪਾਂ ਡੱਬੇ ਰੱਖਣੇ ਹੈ ਉੱਥੇ ਸਾਡੇ, ਹੁਣ ਜਿੱਦਾਂ ਸਰੋਂ ਦੇ ਆਮ ਤੌਰ 'ਤੇ ਸਰੋਂ ਵਾਲੇ ਖੇਤਾਂ ਦੇ ਕੋਲੇ ਆਪਾਂ ਰੱਖ ਲੈਂਦੇ ਹਾਂ, ਜਾਂ ਕਿਤੇ ਬਾਗ ਲੱਗਿਆ ਹੈ ਉੱਥੇ ਰੱਖ ਲੈਂਦੇ ਹਾਂ। ਮਤਲਬ ਕਹਿਣ ਦਾ ਇਹੀ ਹੈ ਕਿ ਇਹਨਾਂ ਦੀ ਜਿਹੜੀ ਖੁਰਾਕ ਹੈ ਉਹਦਾ ਪ੍ਰਬੰਧ ਦੇਖ ਕੇ ਆਪਾਂ ਡੱਬੇ ਰੱਖਣੇ ਹੈ। ਜ਼ਰੂਰੀ ਨਹੀਂ ਕੋਈ ਤੁਹਾਡੇ ਕੋਲ ਪੈਲੀ ਹੋਵੇ, ਤੁਸੀਂ ਕਿਸੇ ਵੀ ਥਾਂ ਦੇ ਉੱਤੇ ਰੱਖ ਸਕਦੇ ਹੋ। ਬਾਕੀ ਇਹ ਵੀ ਸਮੇਂ ਦੇ ਲਿਹਾਜ਼ ਨਾਲ ਜਿੱਦਾਂ ਸਮੱਸਿਆ ਆਉਂਦੀ ਹੈ ਕਿ ਵੀ ਫੁੱਲ ਫਲਾਕਾ ਹੁੰਦਾ ਹੀ ਨਹੀਂ ਅਤੇ ਹਿਜਰਤ ਵੀ ਕਰਾਉਣੀ ਪੈਂਦੀ ਹੈ, ਸਾਰੀਆਂ ਤਕਨੀਕਾਂ ਤਾਂ ਤੁਹਾਨੂੰ ਆਉਣੀਆਂ ਚਾਹੀਦੀਆਂ।
1: ਦੇਖੋ ਕਈ ਕਿਸਾਨ ਵੀ ਬੜੇ, ਦੇਖੋ ਰੁੜੀਆ ਰਾਮ ਜੀ ਜਦੋਂ ਆਪਾਂ ਕੰਮ ਪੈ ਜਾਂਦੇ ਹਾਂ ਕਿਸੇ ਕੰਮ 'ਚ ਅਤੇ ਆਪੇ ਹੱਲ ਵੀ ਆ ਜਾਂਦੇ
0: ਆ ਜਾਂਦੇ ਜੀ ਆ ਜਾਂਦੇ,
1: ਉਹ ਕਿਸਾਨ ਵੀ ਉਹਨਾਂ ਸਾਰੇ ਸਾਲ ਦੀ ਵਿਉਂਤਬੰਦੀ ਬਣਾ ਲੈਂਦਾ ਵੀ ਕਿਹੜੇ ਸੀਜ਼ਨ 'ਤੇ ਕਿੱਥੇ ਫੁੱਲ ਹੁੰਦੇ ਹੈ, ਉਹ ਬਕਸੇ ਆਪੇ ਉੱਥੇ ਲੈ ਜਾਂਦੇ ਜੀ
0: ਲੈ ਜਾਂਦੇ। ਉਹ ਤਾਂ ਕਹਿੰਦਾ ਅਸੀਂ ਸਾਲ ਸਾਲ, ਕਈ ਕਿਸਾਨ ਸਾਡੇ ਐਸੇ ਜਿਹੜੇ ਕਹਿੰਦੇ ਸਾਲ ਸਾਲ ਅਸੀਂ ਘਰ ਦਾ ਮੂੰਹ ਨਹੀਂ ਦੇਖਦੇ, ਅਸੀਂ ਤਾਂ ਬਕਸੇ ਲਈ ਤੁਰੇ ਫਿਰਦੇ ਹਾਂ, ਉੱਥੋਂ ਹੀ ਸ਼ਹਿਦ ਲੈਂਦੇ, ਉੱਥੋਂ ਹੀ ਮੰਡੀਕਾਰੀ ਕਰਦੇ
1: ਕਰਦੇ ਹੈਗੇ।
0: ਤੇ ਗੱਲ ਉਹੀ ਹੈ ਨਾ ਵੀ ਜੇ ਆਪਾਂ ਕਹੀਏ ਵੀ ਘਰੇ ਬਹਿ ਕੇ ਅਸੀਂ ਪੈਸੇ ਵੱਟ ਲਾਂਗੇ, ਕੁਛ ਨਾ ਕੁਛ ਹੀਲ ਉੱਜਤ, ਕੁਛ ਨਾ ਕੁਛ ਜਿਹੜਾ ਹੈ ਸਾਨੂੰ ਹਿੰਮਤ ਤਾਂ ਕਰਨੀ ਪੈਣੀ।
1: ਹਾਂ ਮੇਰਾ ਭਰਾ, ਦੇਖੋ ਸ਼ਹਿਦ ਨਹੀਂ ਕਿ ਹੋਰ ਕਈ ਚੀਜ਼ਾਂ ਨੇ ਇਹਦੇ ਵਿੱਚ,
0: ਬੜਾ ਪਦਾਰਥ ਹੈ
1: ਇਹਦੇ ਵਿੱਚ, ਤਾਂ ਇੰਨੀ ਵਿਉਂਤਬੰਦੀ ਹੈ ਨਾ ਆਪਣਾ, ਆਪਾਂ ਕਹਿ ਲਓ ਰੁੜੀਆ ਰਾਮ ਜੀ ਕਿ ਭਿੰਨਤਾ ਆ ਸ਼ਹਿਦ ਮੱਖੀਆਂ ਦੇ ਕੰਮ ਦੇ ਵਿੱਚ, ਕਿ ਅਣਗਿਣਤ ਚੀਜ਼ਾਂ ਇਹਦੇ ਵਿੱਚ ਤਿਆਰ ਹੁੰਦੀਆਂ ਨੇ ਜੀ, ਤੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਜੀ,
0: ਬਿਲਕੁਲ
1: ਜਿੰਨੀ ਮਰਜ਼ੀ ਭਾਅ 'ਚ ਤੁਸੀਂ ਵੇਚ ਸਕਦੇ ਹੋ।
0: ਪੋਲਨ ਹੈ ਜੀ ਦੇਖ ਲਓ,
1: ਹਾਂ
0: ਸਾਡੇ ਬਹੁਤ ਸਾਰੇ ਜ਼ਿਮੀਂਦਾਰ ਆ ਜਿਹੜੇ ਸ਼ਹਿਦ ਮੱਖੀਆਂ ਵਾਲੇ ਪੋਲਨ ਤਿਆਰ ਕਰਦੇ। ਚਲੋ ਰੋਇਲ ਜੈਲੀ ਥੋੜ੍ਹਾ ਜਿਹਾ ਔਖਾ ਕੰਮ ਹੈ, ਕੁਝ ਬਹੁਤ ਘੱਟ ਜ਼ਿਮੀਂਦਾਰ ਹੈ, ਪੋਲਨ ਬਹੁਤ ਸਾਰੇ ਜ਼ਿਮੀਂਦਾਰ ਤਿਆਰ ਕਰਦੇ, ਹੱਥੋ ਹੱਥੀ ਵਿਕਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਖਾਸ ਤੌਰ 'ਤੇ ਸ਼ਹਿਦ ਤੋਂ ਪਦਾਰਥ ਜਿਹੜੇ ਤਿਆਰ ਹੁੰਦੇ ਹੈ ਆਪਣੇ ਤਾਂ ਇੱਥੇ ਲੋਕ ਘੱਟ ਹੀ ਖਾਂਦੇ ਆ, ਬਾਹਰਲੇ ਦੇਸ਼ਾਂ ਨੂੰ ਜ਼ਿਆਦਾ ਜਾਂਦੇ ਆ
1: ਜਾਂਦੇ ਆ। ਖਾਸ ਕਰਕੇ ਜਿਹੜਾ ਹੁਣ ਆ ਜਿਹੜਾ ਆਇਆ ਨਾ, ਹੁਣ ਦੌਰ ਹੈ ਇਹੋ ਜਿਹਾ ਦੌਰ ਆਇਆ, ਇਹਦੇ ਵਿੱਚ ਸਾਨੂੰ ਇਹ ਧਿਆਨ ਕਰਾਇਆ ਵੀ ਸਾਡੀ ਜਿਹੜੀ ਖੁਰਾਕ ਹੈ ਨਾ ਉਹ ਵਧੀਆ ਹੋਣੀ ਚਾਹੀਦੀ ਹੈ।
0: ਬਿਲਕੁਲ ਜੀ, ਲੋਕੀ ਹਲਦੀ ਖਾਣ ਲਾ ਤੇ, ਸ਼ਹਿਦ ਖਾਣ ਲਾ ਤੇ, ਲੋਕਾਂ ਨੂੰ ਸਮਝ ਆ ਗਈ,
1: ਸਮਝ ਆ ਗਿਆ।
0: ਅੱਗੇ ਲੋਕੀ ਆ ਜਦੋਂ ਕਦੇ ਖੰਗ ਖਾਂਸੀ ਹੁੰਦੀ ਸੀ ਮਾੜਾ ਮੋਟਾ ਕੋਈ ਸ਼ਹਿਦ ਦਾ ਚਮਚਾ ਦਿੰਦਾ ਸੀ, ਹੁਣ ਐਸੇ ਕਾੜੇ ਬਣਾ ਬਣਾ ਕੇ ਲੋਕਾਂ ਨੇ ਪੀਤੇ, ਵਿੱਚ ਆਧਾ ਸਿੱਟ, ਵਿੱਚ ਉਹ ਮਲੱਠੀਆਂ ਸਿੱਟ ਜੀ, ਪਤਾ ਨੀ ਕੀ ਕੀ ਕਰਕੇ ਦਾਲ ਚੀਨੀ, ਲੋਕਾਂ ਨੂੰ ਸਮਝ ਆ ਗਈ ਕਿ ਖਾਲਸ ਚੀਜ਼ਾਂ ਜਿਹੜੀਆਂ ਹੈ ਇਹਨਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਸਰੀਰਕ ਸਮਰੱਥਾ ਵਧਾਉਣ ਦੇ ਵਿੱਚ ਕਿੰਨਾ ਕੁ ਯੋਗਦਾਨ ਹੈ।
1: ਬਹੁਤ ਯੋਗਦਾਨ ਹੈ ਜੀ, ਬਹੁਤ ਹੈ। ਦੇਖੋ ਸ਼ਹਿਦ ਜਿਹੜਾ ਹੈ ਨਾ
0: ਸੰਪੂਰਨ ਖੁਰਾਕ ਹੈ,
1: ਇਹਨੂੰ ਆਪਾਂ ਦਵਾਈ ਦੇ ਤੌਰ ਤੇ ਨਾ ਵਰਤੋ, ਇਹਨੂੰ ਵਰਤੋ ਜਿੱਦਾਂ ਅਸੀਂ ਰੋਟੀ ਪਾਣੀ ਖਾਂਦੇ ਹਾਂ, ਖੁਰਾਕ ਦੇ ਤੌਰ ਤੇ।
0: ਬਿਲਕੁਲ,
1: ਇੱਕ ਚਮਚ ਹੈਗਾ ਜੇ ਲੈ ਕੇ ਅਸੀਂ ਵਰਤੀ ਹਰ ਘਰ 'ਚ ਹਰ ਜੀ ਵਰਤੇ, ਤੇ ਇੱਕ ਤਾਂ ਦੇਖੋ ਸ਼ਹਿਦ ਦੀ ਖਪਤ ਵੱਧ ਜਾਏਗੀ, ਤੇ ਸ਼ਹਿਦ ਮੱਖੀਆਂ ਪਾਲਕਾਂ ਨੂੰ ਫਾਇਦਾ ਹੋਊਗਾ, ਵਧੀਆ ਫਾਇਦਾ ਹੋਊਗਾ ਜੀ।
0: ਅੱਛਾ ਸੰਧੂ ਸਾਹਿਬ, ਦੂਜਾ ਖਾਣਾ ਵੀ ਹੈ ਤੇ ਨਾਲ ਜਿਹੜਾ ਲਾਣਾ ਵੀ ਹੈ, ਜਿੱਦਾਂ ਕਈ ਚਿਹਰੇ ਤੇ ਜਿੱਦਾਂ ਜਨਾ ਬੀਬੀਆਂ ਭੈਣਾਂ ਸਾਡੀਆਂ ਹੈਗੀਆਂ, ਬੱਚੀਆਂ ਹੈਗੀਆਂ, ਚਿਹਰੇ ਦੀ ਸੁੰਦਰਤਾ ਵਧਾਉਣ, ਔਰ ਕਈ ਸਾਡੇ ਵੀਰ ਭਰਾ ਜਿਹੜੇ ਅੱਖਾਂ ਦੇ

0: ਵਿੱਚ ਜੇ ਤੁਸੀਂ ਕਿਤੇ ਸ਼ਹਿਦ ਦੀ ਪਾਉਂਦੇ ਆ ਨਾ ਵੀ ਜਿੱਦਾਂ ਅੱਖਾਂ ਨਹੀਂ ਤੁਹਾਡੀਆਂ ਖਰਾਬ ਹੋਣਗੀਆਂ, ਤੁਹਾਡੀ ਨਿਗਾਹ ਵੱਧ ਜੂਗੀ। ਦੇਖੋ ਕਿੰਨੇ ਗੁਣ ਨੇ। ਅੱਛਾ ਖਾਣ ਦਾ ਵੀ ਅਲੱਗ ਅਲੱਗ ਢੰਗ ਹੈ, ਠੰਡੇ ਪਾਣੀ ਚ ਪਾ ਕੇ ਖਾਓਗੇ ਅਲੱਗ ਗੁਣ,
1: ਗਰਮ
0: ਪਾਣੀ ਪਾ ਕੇ ਖਾਓਗੇ ਅਲੱਗ ਗੁਣ।
1: ਬਾਕੀ ਦੇਖੋ ਦਵਾਈ ਦੇ ਤੌਰ ਤੇ ਆਪਾਂ ਵਰਤਦੇ ਹੀ ਆ, ਕਹਿੰਦੇ ਵੀ ਖਾਂਸੀ ਹੋ ਗਈ ਸ਼ਹਿਦ ਲੈ ਲਾ ਥੋੜਾ ਜਿਹਾ ਕਾਲੀ ਮਿਰਚ ਪਾ ਕੇ ਲੈ ਲਾ ਜੀ, ਅੱਧਾ ਕਦਾ ਪਾਣੀ ਪਾ ਕੇ ਪੀ ਲਓ ਇਹਨੂੰ, ਕਿੰਨੇ ਆਪਾਂ ਨੇ ਵਾਸਤੇ ਫਾਇਦੇ ਹੈਗੇ ਆ। ਮਤਲਬ ਹੈ ਕਿ ਆਪਣੇ ਕੰਮ ਨੂੰ ਜੇ ਕਰੋ ਤੇ ਰੀਝ ਲਾ ਕੇ ਕਰੋ,
0: ਬਿਲਕੁਲ,
1: ਤੇ ਮਾਹਰਾਂ ਦੀ ਸਲਾਹ ਲੈ ਕੇ ਕੰਮ ਕਰੋ।
0: ਆ ਜੀ ਇਹੀ ਹੈ ਕਿ ਸ਼ਹਿਦ ਦੀਆਂ ਮੱਖੀਆਂ ਦਾ ਜੇ ਆਪਾਂ ਕੰਮ ਕਰਨਾ ਹੈ ਸੰਧੂ ਸਾਹਿਬ ਦੀ ਟ੍ਰੇਨਿੰਗ ਬੜੀ ਲਾਜ਼ਮੀ ਹੈ। ਉਹ ਜ਼ਰੂਰ ਦੇਖੋ, ਮਹਿਕਮਾ ਹੈ ਸਾਡੇ ਕੋਲ, ਬਾਗਬਾਨੀ ਵਿਭਾਗ ਹੈ, ਬਹੁਤ ਸਾਰੇ ਯੂਨੀਵਰਸਿਟੀ ਹੈ ਸਾਡੇ ਕੋਲ, ਮਹਿਕਮਾ ਜ਼ਰਾਇਤ ਹੈ, ਅਲੱਗ ਅਲੱਗ ਥਾਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹੈ। ਸੋ ਇਸ ਕਰਕੇ ਜਾਣਕਾਰੀ ਜਦੋਂ ਸਾਡੇ ਕੋਲ ਹੁੰਦੀ ਹੈ, ਜਾਣਕਾਰੀ ਨਾਲ ਕੀਤਾ ਕੰਮ ਅਤੇ ਅਧੂਰੀ ਜਾਣਕਾਰੀ ਨਾਲ ਕੀਤਾ ਕੰਮ, ਤੇ ਇਹਨਾਂ ਦੇ ਵਿੱਚ ਹੀ ਸਫਲਤਾ ਔਰ ਅਸਫਲਤਾ ਹੈ।
1: ਬਿਲਕੁਲ ਬਿਲਕੁਲ, ਕੀ ਇਰਾਦਾ ਫਿਰ,
0: ਚਲੀਏ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਜੀ ਸੀ ਮਾਨਸ ਖਾਨ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਪਰਚੇ ਦੇ ਤਹਿਤ ਆਓ ਹੁਣ ਤੁਹਾਨੂੰ ਸਾਡੇ ਦਿਨ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਦੇ ਰਹਿੰਦੇ ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਦੱਸ ਦੇਈਏ।

ਸਵੇਰੇ 8:40 ਤੇ ਭਾਈ ਕਨੱਈਆ ਜੀ ਉੱਤੇ ਇੱਕ ਰੇਡੀਓ ਰਿਪੋਰਟ ਸੁਣਾਈ ਜਾਏਗੀ। ਕੁਝ ਪੰਜਾਬੀ ਫਿਲਮੀ ਗੀਤ ਸੁਣਾਏ ਜਾਣਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ ਸਵੇਰੇ 8:50।

ਦੁਪਹਿਰ 12:05 ਤੇ ਪਰਿਵਾਰਿਕ ਪ੍ਰੋਗਰਾਮ ਸੁਣੋਗੇ ਵਸਦੇ ਵਿਹੜੇ। ਅੱਜ ਇਸ ਪ੍ਰੋਗਰਾਮ ਵਿੱਚ ਡੇਂਗੂ ਦੇ ਲੱਛਣ ਕਾਰਨ ਤੇ ਇਲਾਜ, ਇਸ ਬਾਰੇ ਜਾਣਕਾਰੀ ਦੇਣਗੇ ਡਾ

0: भारतीय प्रतिनिधिमण्डलस्य नेतृत्वं कुर्वन्नस्ति। जयशंकरेण सह मेलनानन्तरं रूबियो उक्तवान् यत् उभौ देशौ रणनीतिक सहभागितां सुदृढीकुरुतः तथा प्रमुखेषु क्षेत्रीय प्राथमिकता विषयेषु आगामिषु च बहुपक्षीय प्रयासेषु समन्वयेन कार्यं कुरुतः। निर्वाचनायोगेन उक्तं यत् मतदातृसूच्याः पुनरीक्षणं समेत्य सर्वे निर्णयाः सर्वसम्मत्या गृहीताः। आयोगेन संसूचितं यत् तेन अनेके निर्णयाः गृहीताः, प्रायः चत्वारिंशत् नूतनाः उपक्रमाः प्रारब्धाः तथा विगतेषु मासेषु सम्पूर्णदेशे विशेष गहन पुनरीक्षणं समेत्य अनेक नैर्वाचनिक परिष्काराः कृताः। आयोगेन बलं प्रदत्तं यत् मतभेदाः कस्यापि संस्थायाः विचारविमर्शस्य सामान्यः भागः अस्ति। अन्तिम निर्णयग्रहणात् पूर्वमेव एषः निर्णयग्रहण प्रक्रियायाः अपि अभिन्नः भागः भवति। उत्तर प्रदेशस्य मुख्यमंत्री योगी आदित्यनाथः टैक्सी इति भाटक चालकेभ्यः कृषकेभ्यश्च साहाय्यं प्रदातुम् उद्दिष्टां भारत टैक्सी योजनां तथा मुख्यमंत्री कृषक समृद्धि योजनां च प्रारब्धवान्। अस्याः योजनायाः अन्तर्गतं द्विचक्रिका यानानां, भाटक यानानां तथा त्रिचक्रिका यानानां चालकाः कस्यापि शुल्कस्य देयकं विना स्वनाम पंजीकर्तुं शक्नुवन्ति। तेभ्यः 5,00,000 रूप्यकाणां पर्यन्तं सामाजिक सुरक्षा कवचमपि प्रदास्यते। मुख्यमंत्री कृषक समृद्धि योजनायाः अन्तर्गतं उत्तर प्रदेश सहकारी ग्रामीण विकास बैंकेन कृषकेभ्यः प्रदीयमानेषु ऋणेषु वृद्धिमूल्यं 11%तः 6% यावत् न्यूनीकृतमस्ति। वित्त मंत्रालयेन संसूचितं यत् सर्वे सार्वजनिक क्षेत्रीयाः बैंकाः, क्षेत्रीय ग्रामीण बैंकाश्च अस्मिन् मासरे रविवासरे 27 दिनांके उद्घाटिताः भविष्यन्ति। भारतस्य पुरुष बैडमिंटन दलं जापान देशस्य आईची नगरे उपांत्य चक्रे चीन दलेन 1-3 इत्यंकांतरालेन पराजितम्। अनेन पराजयेन भारतेन कांस्य पदकं प्राप्तं। सहैव भारतस्य पदक संख्या 12 जाता, यस्मिन् 1 सुवर्णं, 5 रजत पदकानि तथा 6 कांस्य पदकानि सन्ति। इति वार्ताः।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲੋ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਲਈ ਸਬੰਧਿਤ ਉਪਕਰਨਾਂ ਦੀ ਖਰੀਦ ਵਾਸਤੇ ਭਾਰਤ ਡਾਇਨਾਮਿਕਸ ਲਿਮਿਟਡ ਨਾਲ 810 ਕਰੋੜ ਤੋਂ ਵੱਧ ਦਾ ਸਮਝੌਤਾ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਾਨੂੰ ਇਮਾਨਦਾਰੀ, ਜ਼ਿੰਮੇਵਾਰੀ, ਦਇਆ, ਸਹਿਹੋਂਦ ਤੇ ਦੇਸ਼ ਭਗਤੀ ਤੋਂ ਪ੍ਰੇਰਿਤ ਇੱਕ ਯੁਵਾ ਸ਼ਕਤੀ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA ਦਾ 8% ਵਾਧਾ ਸਤੰਬਰ ਦੀ ਤਨਖਾਹ ਨਾਲ ਮਿਲੇਗਾ। ਵਾਧੇ ਦਾ ਨੋਟੀਫਿਕੇਸ਼ਨ ਜਾਰੀ। ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ, ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਨੇ ਤਰਨ ਤਾਰਨ ਦੌਰੇ ਦੌਰਾਨ ਮਹਿਲਾਵਾਂ ਦੀਆਂ ਸ਼ਿਕਾਇਤਾਂ ਸੁਣੀਆਂ, ਮੌਕੇ ਤੇ ਹੱਲ ਲਈ ਦਿੱਤਾ ਭਰੋਸਾ। ਸੀਨੀਅਰ ਬੀਜੇਪੀ ਆਗੂ ਅਨੁਰਾਗ ਠਾਕੁਰ ਨੇ ਜ਼ਿਲ੍ਹਾ ਰੂਪਨਗਰ ਵਿਖੇ ਬੀਜੇਪੀ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕੀਤੀ। ਨਸ਼ਾ ਮੁਕਤ ਯਾਤਰਾ ਤੋਂ ਵਾਪਸ ਆਉਂਦੇ ਬੀਜੇਪੀ ਵਰਕਰਾਂ ਦੀ ਕਾਰ ਮਾਨਸਾ ਵਿਚ ਹਾਦਸਾ ਗ੍ਰਸਤ, 1 ਦੀ ਮੌਤ ਤੇ 5 ਜ਼ਖਮੀ ਹੋਏ। ਪੰਜਾਬ ਵਿਚ ਗੰਨੇ ਦੀ ਕਾਸ਼ਤ ਹੇਠਲਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੱਧ ਕੇ 4,300

0: ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਸ਼ੀਤਲ ਤੁਹਾਡੇ ਨਾਲ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਗੀਤ ਦੇ ਨਾਲ, ਯਾਨੀ ਕਿ ਫਿਲਮ ਮਾਈ ਨੇਮ ਇਜ਼ ਖਾਨ ਦਾ ਇਹ ਗੀਤ ਤੁਸੀਂ ਸੁਣ ਰਹੇ ਸੀ। ਸੋ ਇਸ ਵੇਲੇ ਸਵੇਰ ਦਾ ਸਮਾਂ ਹੈ ਅਤੇ ਸਵੇਰ ਦੀ ਚਾਹ ਤੋਂ ਬਾਅਦ ਫਿਰ ਨਾਸ਼ਤੇ ਦੀ ਪਲੈਨਿੰਗ ਹੋ ਰਹੀ ਹੋਏਗੀ ਕਿ ਅੱਜ ਫਿਰ ਨਾਸ਼ਤਾ ਕੀ ਕੀਤਾ ਜਾਵੇ। ਬਹੁਤ ਸਾਰੇ ਘਰਾਂ ਦੇ ਵਿੱਚ ਪਰੌਂਠੇ ਬਣਨ ਦੀ ਤਿਆਰੀ ਹੋ ਰਹੀ ਹੋਏਗੀ ਅਤੇ ਪਰੌਂਠਿਆਂ ਦੇ ਨਾਲ ਜੇਕਰ ਮੱਖਣ ਨਾ ਹੋਵੇ ਤਾਂ ਫਿਰ ਸਵਾਦ ਨਹੀਂ ਆਉਂਦਾ। ਵੈਸੇ ਵੀ ਸਤੰਬਰ ਦਾ ਮਹੀਨਾ, ਮੌਸਮ ਬਦਲ ਰਿਹਾ ਅਤੇ ਅੱਗੇ ਅੱਗੇ ਠੰਡ ਆ ਰਹੀ ਹੈ ਅਤੇ ਠੰਡ ਵਿੱਚ ਫਿਰ ਮੱਖਣ, ਉਹ ਵੀ ਸਾਗ ਦੇ ਉੱਤੇ ਰੱਖਿਆ ਹੋਇਆ ਮੱਖਣ, ਆਹਾ ਮੂੰਹ ਦੇ ਵਿੱਚ ਮੈਨੂੰ ਪਤਾ ਤੁਹਾਡੇ ਪਾਣੀ ਆ ਰਿਹਾ। ਵੈਸੇ ਮੱਖਣ ਤੋਂ ਇੱਕ ਗੱਲ ਹੋਰ ਯਾਦ ਆਉਂਦੀ ਹੈ ਕਿ ਸਾਨੂੰ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਬੜੇ ਸੁਨੇਹ ਦਿੰਦੀਆਂ ਨੇ, ਜਿਵੇਂ ਕਿ ਸਾਡਾ ਮੱਖਣ। ਮੱਖਣ ਸਾਨੂੰ ਇਹ ਦੱਸਦਾ ਹੈ ਕਿ ਜ਼ਿੰਦਗੀ ਦੇ ਵਿੱਚ ਨਾ ਕੁਝ ਰਿਸ਼ਤੇ ਵੀ ਇੱਦਾਂ ਦੇ ਹੀ ਹੁੰਦੇ ਨੇ, ਜੇਕਰ ਸਾਡੀ ਜ਼ਿੰਦਗੀ ਚੋਂ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਪਿਆਰ ਦਾ ਥੰਧਾ ਸਾਡੇ ਹੱਥਾਂ ਤੇ ਸਾਡੇ ਦਿਲ ਦਿਮਾਗ ਤੇ ਹਮੇਸ਼ਾ ਹੀ ਛਾਇਆ ਰਹਿੰਦਾ। ਤੇ ਰਿਸ਼ਤੇ ਹੋਣੇ ਵੀ ਇਸ ਤਰ੍ਹਾਂ ਦੇ ਚਾਹੀਦੇ ਨੇ, ਉਹਨਾਂ ਦੇ ਵਿੱਚ ਪਿਆਰ, ਨਿੱਘ, ਆਪਣਤ ਇਹੋ ਜਿਹੀ ਹੀ ਹੋਣੀ ਚਾਹੀਦੀ ਹੈ। ਦੂਰ ਵੀ ਹੋ ਜਾਣ ਤੇ ਉਹਨਾਂ ਦਾ ਮੁਹੱਬਤ ਤੇ ਉਹਨਾਂ ਦਾ ਪਿਆਰ ਸਾਨੂੰ ਕਦੇ ਨਹੀਂ ਭੁੱਲਦਾ। ਸ਼ੁਰੂਆਤ ਕਰਦੇ ਹਾਂ ਅਗਲੇ ਗੀਤ ਤੋਂ ਤੇ ਫੇਰ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ। ਦਿਲ ਕਰਦਾ ਹੋਣਾ ਹੁਣ ਮੱਖਣ ਕੱਢਣ ਦਾ, ਕੱਢੋ ਮਲਾਈ, ਰਿੜਕੋ ਤੇ ਬਣਾਓ ਫਿਰ ਅੱਜ ਦਾ ਮੱਖਣ।
1: ਖਾਓ।

ਸੋਹਣੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ, ਸ਼ੀਤਲ ਹੈ ਤੁਹਾਡੇ ਨਾਲ। ਦੋਸਤੋ, ਅਸੀਂ ਨਾ ਬੇਟੀਆਂ ਦੇ ਜਨਮ ਨੂੰ ਲੈ ਕੇ ਕਾਫੀ ਹੱਦ ਤੱਕ ਹੁਣ ਅਸੀਂ ਪੋਜ਼ਿਟਿਵ ਹੋ ਚੁੱਕੇ ਹਾਂ। ਬਹੁਤ ਸਾਰੇ ਘਰਾਂ ਦੇ ਵਿੱਚ ਬੇਟੀਆਂ ਦੇ ਆਉਣ ਦੀ ਖੁਸ਼ੀ ਇਸ ਤਰ੍ਹਾਂ ਮਨਾਈ ਜਾਂਦੀ ਹੈ ਜਿਵੇਂ ਸ਼ਾਇਦ ਮੁੰਡਿਆਂ ਦੇ ਆਉਣ ਦੇ ਲਈ ਵੀ ਨਾ ਮਨਾਈ ਜਾਂਦੀ ਹੋਵੇ। ਗੁਬਾਰੇ ਲਿਆਏ ਜਾਂਦੇ ਨੇ, ਬੇਟੀਆਂ ਦੇ ਲਈ ਫੰਕਸ਼ਨ ਕੀਤੇ ਜਾਂਦੇ ਨੇ, ਇਹ ਸਭ ਤਾਂ ਹੋ ਰਿਹਾ ਤੇ ਹੋਣਾ ਵੀ ਚਾਹੀਦਾ ਕਿਉਂਕਿ ਬੇਟੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਪਰ ਹੁਣ ਇਹੋ ਜਿਹੀਆਂ ਵੀ ਕੁਝ ਰਿਸਰਚਸ ਹੋਈਆਂ ਨੇ ਜਿਨ੍ਹਾਂ ਤੋਂ ਇਹ ਸਮਝ ਆਇਆ ਕਿ ਬੇਟੀ ਦੇ ਜਨਮ ਦੀ ਸਿਰਫ ਖੁਸ਼ੀ ਨਹੀਂ ਮਨਾਈ ਗਈ ਬਲਕਿ ਕੰਮ ਕਾਜ ਕਰਦੀਆਂ ਔਰਤਾਂ ਦੇ ਲਈ ਵੀ ਰੋਜ਼ਗਾਰ ਨੇ ਨਵੇਂ ਮੌਕੇ ਮਿਲੇ ਨੇ। ਹੁਣ ਤੁਸੀਂ ਸੋਚੋਗੇ ਵੀ ਇਹ ਕਿਵੇਂ। ਡੈਨਮਾਰਕ ਦੇ ਵਿੱਚ ਇੱਕ ਬੜੀ ਹੀ ਦਿਲਚਸਪ ਰਿਸਰਚ ਹੋਈ ਹੈ। ਰਿਸਰਚ ਵਿੱਚ ਇਹ ਸਾਹਮਣੇ ਆਇਆ ਕਿ 1993 ਤੋਂ ਲੈ ਕੇ 2007 ਤੱਕ ਦੇ ਜਿੰਨੇ ਵੀ ਗੌਰਮੈਂਟ ਅੰਕੜੇ ਸੀ ਉਹਨਾਂ ਨੂੰ ਦੇਖਿਆ ਗਿਆ। ਖਾਸ ਤੌਰ ਤੇ ਛੋਟੀਆਂ ਕੰਪਨੀਆਂ ਨੂੰ ਦੇਖਿਆ ਗਿਆ ਜਿਨ੍ਹਾਂ ਦੇ ਵਿੱਚ ਭਰਤੀ ਤੇ ਤਨਖਾਹ ਨਾਲ ਜੁੜੇ ਹੋਏ ਫੈਸਲੇ ਲਏ ਗਏ। ਤੇ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਜਿਨ੍ਹਾਂ ਮਰਦ ਮੈਨੇਜਰਾਂ ਦੇ ਘਰ ਪਹਿਲੀ ਸੰਤਾਨ ਬੇਟੀ ਸੀ ਨਾ, ਉਹਨਾਂ ਦੀਆਂ ਕੰਪਨੀਆਂ ਦੇ ਵਿੱਚ ਔਰਤਾਂ ਨਾਲ ਸੰਬੰਧਿਤ ਰੋਜ਼ਗਾਰ ਦੇ ਲਈ ਬੜੇ ਵਧੀਆ ਬਦਲਾਵ ਦੇਖੇ ਗਏ। ਔਰਤਾਂ ਦਾ ਰੋਜ਼ਗਾਰ ਲਗਭਗ 2.9% ਵਧਿਆ ਤੇ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਕਮਾਈ ਦੇ ਵਿੱਚ ਵੀ 4% ਦਾ ਵਾਧਾ ਵੇਖਿਆ ਗਿਆ। ਹੁਣ ਤੁਸੀਂ ਸੋਚੋਗੇ ਕਿ ਵੀ ਇਹ ਕਿਵੇਂ ਹੋ ਗਿਆ। ਸਿੰਪਲ ਜੀ ਗੱਲ ਸੀ ਕਿ ਬੇਟੀ ਦਾ ਪਿਤਾ ਬਣਨ ਦਾ ਨਿੱਜੀ ਤਜਰਬਾ ਪੁਰਸ਼ ਮੈਨੇਜਰਾਂ ਦਾ ਔਰਤਾਂ ਦੇ ਪ੍ਰਤੀ ਰਵੱਈਏ ਤੇ ਕੰਮ ਕਾਜੀ ਫੈਸਲਿਆਂ ਦੇ ਉੱਤੇ ਪ੍ਰਭਾਵ ਪਾ ਗਿਆ। ਯਾਨੀ ਕਿ ਇੱਕ ਬੇਟੀ ਦੇ ਆਉਣ ਦੇ ਨਾਲ

ਲੋਕਾਂ ਦੀ ਸੋਚ ਵਿੱਚ ਬਦਲਾਵ ਆਇਆ। ਇਹ ਅਧਿਐਨ ਸਾਨੂੰ ਇਹ ਦੱਸਦਾ ਹੈ ਕਿ ਸਮਾਨਤਾ ਸਿਰਫ ਨੀਤੀ ਦੇ ਨਾਲ ਨਹੀਂ ਹੁੰਦੀ, ਕਈ ਵਾਰ ਨਿੱਜੀ ਤਜਰਬਿਆਂ ਤੇ ਬਦਲਦੀ ਸੋਚ ਦੇ ਨਾਲ ਵੀ ਪ੍ਰਭਾਵਿਤ ਹੁੰਦੀ ਹੈ। ਤੁਹਾਡਾ ਕੀ ਖਿਆਲ ਹੈ? ਸੋਚੋ ਇਸ ਗੀਤ ਦੇ ਨਾਲ।

ਚੱਕ ਦੇ ਇੰਡੀਆ ਫਿਲਮ ਦਾ ਹੁਣੇ ਤੁਸੀਂ ਇਹ ਗੀਤ ਸੁਣਿਆ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ ਤੇ ਸ਼ੀਤਲ ਹੈ ਤੁਹਾਡੇ ਨਾਲ। ਸਵੇਰ ਦਾ ਸਮਾਂ ਹੈ ਤੇ ਚਾਹ ਦੇ ਨਾਲ ਸ਼ੁਰੂਆਤ ਨਾ ਹੋਵੇ ਤਾਂ ਸਵਾਦ ਨਹੀਂ ਆਉਂਦਾ। ਸਵੇਰ ਦੇ ਸਮੇਂ ਹੱਥ ਵਿੱਚ ਚਾਹ ਦੀ ਪਿਆਲੀ ਤੇ ਨਾਲ ਅਖਬਾਰ ਤੇ ਨਾਲ ਹੀ ਨਾਲ ਆਕਾਸ਼ਵਾਣੀ ਜਲੰਧਰ। ਆਹਾ ਕਿਆ ਖਿਆਲ ਹੈ ਜੀ, ਰਸੋਈ ਵਿੱਚ ਚਾਹ ਬਣਾ ਰਹੇ ਹੋਣਗੇ ਜਾਂ ਫਿਰ ਸਾਡੇ ਬਹੁਤ ਸਾਰੇ ਸਰੋਤਿਆਂ ਦੇ ਵਿੱਚੋਂ ਕੋਈ ਕੱਪ ਵਿੱਚ ਉੱਠਦੀ ਭਾਫ਼ ਨੂੰ ਤੱਕਦਿਆਂ ਪਹਿਲੀ ਚੁਸਕੀ ਲੈ ਰਿਹਾ ਹੋਵੇਗਾ ਤੇ ਕਿਸੇ ਦੇ ਲਈ ਤਾਂ ਚਾਹ ਤੋਂ ਬਿਨਾਂ ਸਵੇਰ ਹੀ ਨਹੀਂ ਹੁੰਦੀ, ਜਿਵੇਂ ਕਿ ਮੈਂ ਤੇ ਬਹੁਤ ਸਾਰੇ ਸਾਡੇ ਸਰੋਤੇ ਇਹੋ ਜਿਹੇ ਵੀ ਹੋਣਗੇ ਜਿਹੜੇ ਦਿਹਾੜੀ ਦੇ ਵਿੱਚ 8-10 ਕੱਪ ਚਾਹ ਪੀ ਜਾਂਦੇ ਹੋਣਗੇ। ਕਈਆਂ ਨੂੰ ਤਾਂ ਬਹਾਨਾ ਮਿਲਦਾ ਚਾਹ ਪੀਣ ਦਾ, ਕੋਈ ਘਰ ਆਇਆ ਤਾਂ ਚਾਹ ਪੀ ਲਓ, ਕਿਸੇ ਦੇ ਘਰ ਚਲੇ ਜਾਓ ਤਾਂ ਚਾਹ ਪੀ ਲਓ। ਚਾਹ ਇੱਕ ਬਹੁਤ ਹੀ ਵਧੀਆ ਮੌਕਾ ਹੈ ਗੱਲਾਂ ਕਰਨ ਦਾ। ਸੋ ਚਾਹ ਦੇ ਨਾਲ ਗੱਪਾਂ ਸ਼ੱਪਾਂ ਤਾਂ ਚੱਲਦੀਆਂ ਰਹਿੰਦੀਆਂ ਨੇ, ਪਰ ਕੀ ਤੁਸੀਂ ਕਦੇ ਇਹ ਸੋਚਿਆ ਕਿ ਇਹ ਛੋਟੀ ਜਿਹੀ ਚਾਹ ਦੀ ਪਿਆਲੀ ਸਿਰਫ ਸਾਡੀ ਨੀਂਦ ਹੀ ਨਹੀਂ ਖੋਲਦੀ, ਸਗੋਂ ਇਹ ਸਾਡੇ ਉਦਯੋਗ ਤੇ ਲੱਖਾਂ ਲੋਕਾਂ ਦੀ ਹੁਣ ਰੋਜ਼ੀ ਰੋਟੀ ਦੇ ਨਾਲ ਵੀ ਜੁੜੀ ਹੋਈ ਹੈ। ਯਾਨੀ ਕਿ ਭਾਰਤ ਦੁਨੀਆ ਦੇ

ਦੇ ਚਾਹ ਉਤਪਾਦਕਾਂ ਦੇ ਵਿੱਚੋਂ ਇੱਕ ਦੇਸ਼ ਬਣ ਚੁੱਕਾ ਹੈ। ਹਰ ਸਾਲ ਭਾਰਤ ਵਿੱਚ ਵੱਡੀ ਮਾਤਰਾ 'ਚ ਚਾਹ ਦਾ ਉਤਪਾਦਨ ਹੁੰਦਾ ਹੈ ਤੇ ਭਾਰਤੀ ਚਾਹ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤੱਕ ਹੁਣ ਪਹੁੰਚਦੀ ਹੈ। ਦਾਰਜਲਿੰਗ ਦੀ ਚਾਹ ਤਾਂ ਭਾਰਤੀ ਚਾਹ ਦੀ ਪਛਾਣ ਹੀ ਬਣ ਚੁੱਕੀ ਹੈ। ਦਾਰਜਲਿੰਗ ਚਾਹ ਨੂੰ ਭਾਰਤ ਵਿੱਚ GI ਟੈਗ ਵੀ ਮਿਲਿਆ ਹੋਇਆ ਤੇ ਯੂਰਪ ਵਿੱਚ 2011 ਵਿੱਚ ਇਸ ਨੂੰ PGI ਦਰਜਾ ਵੀ ਮਿਲ ਗਿਆ ਸੀ। ਭਾਰਤ ਵਿੱਚ ਚਾਹ ਦਾ ਉਦਯੋਗ ਕੀ ਤੁਸੀਂ ਜਾਣਦੇ ਹੋ? 11 ਲੱਖ ਤੋਂ ਵੀ ਵੱਧ ਲੋਕਾਂ ਦੇ ਲਈ ਰੋਜ਼ਗਾਰ ਦਾ ਹੁਣ ਸਾਧਨ ਬਣ ਚੁੱਕਾ ਹੈ। ਯਾਨੀ ਕਿ ਚਾਹ ਸਿਰਫ ਸਾਡੀ ਸਵੇਰੀ ਨਹੀਂ ਬਣਾਉਂਦੀ ਬਲਕਿ ਇਹ ਸਾਡੇ ਭਾਰਤੀ ਲੱਖਾਂ ਘਰਾਂ ਦੀ ਜ਼ਿੰਦਗੀ ਵੀ ਚਲਾ ਰਹੀ ਹੈ।

ਸ੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਜਨਮ ਦਿਨ ਮਨਾਇਆ ਸੀ। ਜਨਮ ਦਿਨ ਦੇ ਨਾਲ ਨਾਲ ਜੇਕਰ ਉਹਨਾਂ ਦੇ ਰਾਜਨੀਤਿਕ ਸਫ਼ਰ ਦੀ ਗੱਲ ਕਰੀਏ ਤਾਂ ਤਕਰੀਬਨ 25 ਸਾਲ ਉਹਨਾਂ ਦੇ ਇਸ ਐਕਸਪੀਰੀਅੰਸ ਨੂੰ ਹੋ ਚੁੱਕੇ ਨੇ। ਉਹਨਾਂ ਨੇ ਆਪਣੇ ਇਸ ਰਾਜਨੀਤਿਕ ਸਫ਼ਰ ਦੇ ਵਿੱਚ ਬੜੇ ਅਹਿਮ ਤੇ ਬੜੇ ਵੱਡੇ ਫੈਸਲੇ ਕੀਤੇ ਜਿਸ ਨਾਲ ਦੇਸ਼ ਵਿਕਾਸ ਦੀਆਂ ਲੀਹਾਂ ਦੇ ਉੱਤੇ ਚੜਿਆ। 2001 ਤੋਂ 2014 ਤੱਕ ਪ੍ਰਧਾਨ ਮੰਤਰੀ ਗੁਜਰਾਤ ਦੇ ਮੁੱਖ ਮੰਤਰੀ ਰਹੇ ਜਿਸ ਸਮੇਂ ਇਹਨਾਂ ਨੇ ਆਪਣੇ ਸੂਬੇ ਦੇ ਵਿੱਚ ਬੜੇ ਅਹਿਮ ਫੈਸਲੇ ਕੀਤੇ ਸੀ। 2014 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਦਰਜ ਕਰਕੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਵਜੋਂ ਸਹੁੰ ਚੁੱਕੀ ਸੀ ਤੇ ਹੁਣ ਤੱਕ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਉਹ ਇਸ ਵੇਲੇ ਸੇਵਾ ਨਿਭਾ ਰਹੇ ਨੇ ਤੇ ਆਪਣੇ ਇਸ ਰਾਜਨੀਤਿਕ ਸਫ਼ਰ ਦੇ ਵਿੱਚ ਉਹਨਾਂ ਨੇ ਬੜੇ ਵੱਡੇ ਫੈਸਲੇ ਕੀਤੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਔਖਾ ਤੇ ਸਭ ਤੋਂ ਵੱਡਾ ਫੈਸਲਾ ਸੀ ਉਹ ਸੀ ਔਰਤਾਂ ਦੇ ਲਈ 3 ਤਲਾਕ ਦਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਆਸੀ ਸਫ਼ਰ ਦੇ ਵਿੱਚ ਅਹਿਮ ਫੈਸਲਿਆਂ ਦੇ ਵਿੱਚੋਂ ਇੱਕ ਵੱਡਾ ਅਹਿਮ ਫੈਸਲਾ ਸੀ ਜਿਸ ਨੇ ਔਰਤਾਂ ਦੀ ਤਕਦੀਰ ਨੂੰ ਬਦਲਿਆ। ਇਹ ਫੈਸਲਾ ਕੇਵਲ ਇੱਕ ਸਿਆਸੀ ਜਾਂ ਕਾਨੂੰਨੀ ਕਦਮ ਨਹੀਂ ਸੀ ਬਲਕਿ ਮੁਸਲਿਮ ਔਰਤਾਂ ਨੂੰ ਸਦੀਆਂ ਪੁਰਾਣੀ ਸਮਾਜਿਕ ਅਸੁਰੱਖਿਆ

ਸਭ ਤੋਂ ਔਖਾ ਤੇ ਸਭ ਤੋਂ ਵੱਡਾ ਫੈਸਲਾ ਸੀ ਉਹ ਸੀ ਔਰਤਾਂ ਦੇ ਲਈ 3 ਤਲਾਕ ਦਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਆਸੀ ਸਫ਼ਰ ਦੇ ਵਿੱਚ ਅਹਿਮ ਫੈਸਲਿਆਂ ਦੇ ਵਿੱਚੋਂ ਇੱਕ ਵੱਡਾ ਅਹਿਮ ਫੈਸਲਾ ਸੀ ਜਿਸ ਨੇ ਔਰਤਾਂ ਦੀ ਤਕਦੀਰ ਨੂੰ ਬਦਲਿਆ। ਇਹ ਫੈਸਲਾ ਕੇਵਲ ਇੱਕ ਸਿਆਸੀ ਜਾਂ ਕਾਨੂੰਨੀ ਕਦਮ ਨਹੀਂ ਸੀ ਬਲਕਿ ਮੁਸਲਿਮ ਔਰਤਾਂ ਨੂੰ ਸਦੀਆਂ ਪੁਰਾਣੀ ਸਮਾਜਿਕ ਅਸੁਰੱਖਿਆ ਤੇ ਮਾਨਸਿਕ ਪੀੜ ਤੋਂ ਮੁਕਤ ਕਰਵਾਉਣ ਦੀ ਇੱਕ ਭਾਵਨਾਤਮਕ ਤੇ ਮਾਨਵੀ ਕੋਸ਼ਿਸ਼ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਸਰ ਜਨਤਕ ਮੰਚਾਂ ਤੋਂ ਮੁਸਲਿਮ ਔਰਤਾਂ ਦੇ ਦਰਦ ਨੂੰ ਵੀ ਸਾਂਝਾ ਕੀਤਾ ਹੈ। ਉਹਨਾਂ ਨੇ ਮਹਿਸੂਸ ਕੀਤਾ ਕਿ ਕਿਸੇ ਵੀ ਔਰਤ ਨੂੰ ਸਿਰਫ 3 ਵਾਰ ਤਲਾਕ ਬੋਲ ਕੇ ਫੋਨ ਤੇ ਜਾਂ ਫਿਰ ਮੈਸੇਜ ਦੇ ਰਾਹੀਂ ਘਰੋਂ ਕੱਢ ਦੇਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਜਦੋਂ ਕੋਈ ਪੀੜਤ ਔਰਤ ਆਪਣੇ ਮਾਸੂਮ ਬੱਚਿਆਂ ਦੇ ਨਾਲ ਸੜਕ ਤੇ ਆ ਜਾਂਦੀ ਸੀ ਤਾਂ ਉਸਦਾ ਦਰਦ ਇੱਕ ਸਮਾਜ ਦੇ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਝੰਜੋੜਦਾ ਸੀ। ਸ਼੍ਰੀ ਮੋਦੀ ਨੇ ਇਸ ਪੀੜ ਨੂੰ ਨੇੜਿਓਂ ਦੇਖਿਆ ਤੇ ਇਸ ਨੂੰ ਵੋਟ ਬੈਂਕ ਦੀ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਮਾਨਵੀ ਮੁੱਦੇ ਦੇ ਵਜੋਂ ਇਸ ਨੂੰ ਲਿਆ ਤੇ ਸਾਲ 2019 ਦੇ ਵਿੱਚ ਮੁਸਲਿਮ ਮਹਿਲਾ ਯਾਨੀ ਕਿ ਵਿਆਹ ਅਧਿਕਾਰਾਂ ਦੀ ਸੁਰੱਖਿਆ ਐਕਟ ਪਾਸ ਕਰਵਾ ਕੇ ਮੋਦੀ ਸਰਕਾਰ ਨੇ 3 ਤਲਾਕ ਨੂੰ ਗੈਰ ਕਾਨੂੰਨੀ ਤੇ ਇੱਕ ਅਪਰਾਧਿਕ ਸ਼੍ਰੇਣੀ ਦੇ ਵਿੱਚ ਸ਼ਾਮਲ ਕਰ ਦਿੱਤਾ। ਇਸ ਕਾਨੂੰਨ ਦੇ ਬਣਨ ਦੇ ਨਾਲ ਮੁਸਲਿਮ ਔਰਤਾਂ ਨੂੰ ਸਮਾਜ ਵਿੱਚ ਸਿਰ ਚੁੱਕ ਕੇ ਜਿਉਣ ਦਾ ਹੌਸਲਾ ਮਿਲਿਆ। ਸ਼੍ਰੀ ਮੋਦੀ ਨੇ ਇਸ ਕਦਮ ਦੇ ਰਾਹੀਂ ਇਹ ਸਾਬਤ ਕਰ ਦਿੱਤਾ ਕਿ ਦੇਸ਼ ਦੀਆਂ ਸਾਰੀਆਂ ਧੀਆਂ ਤੇ ਸਾਰੀਆਂ ਭੈਣਾਂ ਚਾਹੇ ਉਹ ਕਿਸੇ ਵੀ ਧਰਮ ਦੀਆਂ ਹੋਣ ਬਰਾਬਰ ਸਨਮਾਨ ਤੇ ਸੁਰੱਖਿਆ ਦੀਆਂ ਹੱਕਦਾਰ ਨੇ। ਇਸ ਪੂਰੀ ਮੁਹਿੰਮ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਯਾਨੀ ਕਿ ਮਾਨਵੀ ਛੋਹ ਉਦੋਂ ਦੇਖਣ ਨੂੰ ਮਿਲੀ ਜਦੋਂ ਪ੍ਰਧਾਨ ਮੰਤਰੀ ਨੇ ਮੁਸਲਿਮ ਔਰਤਾਂ ਨੂੰ ਆਪਣੀਆਂ ਭੈਣਾਂ ਵਜੋਂ ਸੰਬੋਧਿਤ ਕੀਤਾ। ਰੱਖੜੀ ਦੇ ਤਿਉਹਾਰ ਮੌਕੇ ਜਦੋਂ ਕਈ ਮੁਸਲਿਮ ਔਰਤਾਂ ਨੇ ਉਹਨਾਂ ਨੂੰ ਰੱਖੜੀ ਬੰਨੀ ਤਾਂ ਉਹ ਦ੍ਰਿਸ਼ ਸਿਰਫ ਇੱਕ ਰਸਮ ਨਹੀਂ ਸੀ ਬਲਕਿ ਇੱਕ ਭਰਾ ਦੇ ਵੱਲੋਂ ਆਪਣੀਆਂ ਭੈਣਾਂ ਨੂੰ ਦਿੱਤਾ ਗਿਆ ਸੁਰੱਖਿਆ ਦਾ ਪੱਕਾ ਵਾਅਦਾ ਸੀ। ਸ਼੍ਰੀ ਨਰਿੰਦਰ ਮੋਦੀ ਦੇ ਵੱਲੋਂ 3 ਤਲਾਕ ਦੇ ਖਾਤਮੇ ਦੇ ਲਈ ਕੀਤੇ ਗਏ ਯਤਨਾਂ ਨੂੰ ਇਤਿਹਾਸ ਵਿੱਚ ਹਮੇਸ਼ਾ ਇੱਕ ਅਜਿਹੇ ਇਨਕਲਾਬ ਦੇ ਵਜੋਂ ਯਾਦ ਰੱਖਿਆ ਜਾਵੇਗਾ ਜਿਸ ਨੇ ਮੁਸਲਿਮ ਔਰਤਾਂ ਦੇ ਹੰਝੂਆਂ ਨੂੰ ਮੁਸਕੁਰਾਹਟ ਵਿੱਚ ਬਦਲਿਆ।

0: ਤੁਹਾਨੂੰ ਆਪਣੇ ਹੀ ਸ਼ਹਿਰ ਨੂੰ ਇੱਕ ਨਵੀਂ ਨਜ਼ਰ ਦੇ ਨਾਲ ਦੇਖਣਾ ਸਿਖਾ ਦੇਵੇ। ਯਾਤਰਾ ਸਾਨੂੰ ਸਿਰਫ ਨਵੀਆਂ ਥਾਵਾਂ ਤੇ ਨਹੀਂ ਲੈ ਕੇ ਜਾਂਦੀ, ਇਹ ਸਾਡੇ ਅੰਦਰ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਵੀ ਹਿਲਾਉਂਦੀ ਹੈ। ਜਿਹੜੀਆਂ ਗੱਲਾਂ ਦੇ ਬਾਰੇ ਅਸੀਂ ਸੋਚਦੇ ਹਾਂ ਦੁਨੀਆ ਏਦਾਂ ਹੈ, ਯਾਤਰਾ ਕਹਿੰਦੀ ਹੈ ਨਹੀਂ, ਦੁਨੀਆ ਤਾਂ ਇਸ ਤੋਂ ਵੀ ਕਿਤੇ ਵੱਡੀ ਹੈ। ਤੇ ਸ਼ਾਇਦ ਇਸੇ ਕਰਕੇ ਜਿਹੜਾ ਬੰਦਾ ਘੁੰਮਦਾ ਹੈ ਨਾ, ਉਹ ਵਾਪਸ ਆ ਕੇ ਵੀ ਉਹੀ ਬੰਦਾ ਨਹੀਂ ਰਹਿੰਦਾ। ਉਹਦੀ ਸੋਚ ਦੇ ਵਿੱਚ ਕੁਝ ਨਵਾਂ ਨਾਲ ਜੁੜ ਜਾਂਦਾ ਹੈ ਤੇ ਉਹਦੀ ਨਜ਼ਰ ਦੇ ਵਿੱਚ ਕੁਝ ਡੂੰਘਾਈ ਵੀ ਆ ਜਾਂਦੀ ਹੈ ਤੇ ਉਹਦੀ ਜ਼ਿੰਦਗੀ ਦੀ ਕਿਤਾਬ ਵਿੱਚ ਇੱਕ ਹੋਰ ਪੰਨਾ ਪਲਟ ਜਾਂਦਾ ਹੈ। ਇਸ ਲਈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇੱਕ ਇਹੋ ਜਿਹੀ ਹੀ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਘੱਟੋ ਘੱਟ 7-8 ਮੁਲਕ ਘੁੰਮੇ ਨੇ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ। ਆਓ ਇਹਨਾਂ ਨਾਲ ਗੱਲ ਕਰਦੇ ਹਾਂ। ਇਹਨਾਂ ਨੂੰ ਕਹਿੰਦੇ ਨੇ ਘੁੰਮੱਕੜ। ਸਾਡੇ ਨਾਲ ਨੇ ਜਸਮਨ ਜੀ। ਸਰ ਜੀ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਇਹ ਦੱਸੋ ਕਿ ਘੁੰਮਣਾ ਫਿਰਨਾ ਮਨੁੱਖੀ ਜੀਵਨ ਦੇ ਲਈ ਕਿੰਨਾ ਕੁ ਜ਼ਰੂਰੀ ਹੈ?
1: ਘੁੰਮਣਾ ਫਿਰਨਾ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਨਹੀਂ ਤਾਂ ਤੁਸੀਂ ਖੂਹ ਦੇ ਡੱਡੂ ਬਣੇ ਰਹਿੰਦੇ ਆ। ਜਿੰਨਾ ਚਿਰ ਤਾਈ ਤੁਸੀਂ ਬਾਹਰ ਨਹੀਂ ਨਿਕਲਦੇ ਉਹਨਾਂ ਚਿਰ ਤਾਈ ਤੁਹਾਨੂੰ ਬਾਹਰਲੀ ਦੁਨੀਆਂ ਦਾ ਹੀ ਨਹੀਂ ਪਤਾ ਲੱਗਦਾ ਕਿ ਉਹ ਕੀ, ਮਤਲਬ ਉਹ ਦੁਨੀਆਂ ਦਾ ਜੀਵਨ ਸ਼ੈਲੀ ਕੀ ਆ, ਉਹ ਕਿੱਦਾਂ ਜੀਂਦੇ ਆ, ਕਿੱਦਾਂ ਅਲੱਗ ਤਰ੍ਹਾਂ ਦੇ ਲੋਕ ਹੈਗੇ ਵੀ ਆ, ਇਹ ਵੀ ਤੁਹਾਨੂੰ ਬਾਹਰ ਨਿਕਲ ਕੇ ਹੀ ਪਤਾ ਲੱਗਦਾ। ਥਿਓਰੈਟੀਕਲੀ ਜਿੰਨਾ ਮਰਜ਼ੀ ਤੁਹਾਨੂੰ ਕੋਈ ਗਿਆਨ ਦੇ ਦੇਵੇ ਹੈ ਨਾ, ਉਹ ਮੇਰੇ ਖਿਆਲ ਕਾਫੀ ਨਹੀਂ ਹੁੰਦਾ ਜਿੰਨਾ ਚਿਰ ਤਾਈ ਤੁਸੀਂ ਆਪ ਨਹੀਂ ਦੇਖਦੇ।
0: ਤੁਸੀਂ ਆਪਣੀ ਜ਼ਿੰਦਗੀ ਚ ਕਿੰਨੀ ਕੁ ਉਮਰ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ?
1: ਮੇਰੇ ਹਿਸਾਬ ਨਾਲ ਮੇਰੀ ਉਮਰ ਵਿੱਚ ਘੁੰਮਣਾ ਫਿਰਨਾ ਕਾਫੀ ਲੇਟ ਸ਼ੁਰੂ ਹੋਇਆ। ਮੈਂ ਨਾ ਲਿਖਿਆ ਵੀ ਹੈ ਕਿਤੇ ਕਿ ਮੈਂ 22 ਸਾਲ ਦਾ ਸੀ ਜਦੋਂ ਮੈਂ ਮੋਸਕੋ ਪੜ੍ਹਨ ਲਈ ਗਿਆ। ਉਸ ਤੋਂ ਪਹਿਲਾਂ ਮੈਂ ਜਲੰਧਰ ਚ ਰਹਿੰਦਾ ਹੋਇਆ ਮੈਂ ਲਾਡੂ ਵਾਲ ਵੀ ਨਹੀਂ ਸੀ ਟੱਪਿਆ। ਫਿਰ ਮੈਂ ਮਤਲਬ ਜਲੰਧਰ ਤੋਂ ਦੇ ਪਿੰਡ ਤੋਂ ਉੱਠ ਕੇ ਮੈਂ ਦਿੱਲੀ ਪਹੁੰਚਿਆ ਤੇ ਦਿੱਲੀ ਤੋਂ ਫਲਾਈਟ ਲੈ ਕੇ ਮੋਸਕੋ ਪਹੁੰਚਿਆ ਤੇ ਮੋਸਕੋ ਜਾ ਕੇ ਜਾਂ ਇੱਦਾਂ ਕਹਿ ਲਓ ਕਿ ਉਸ ਫਲਾਈਟ ਨੇ ਮੇਰੇ ਐਸੇ ਪੈਰ ਘੁੰਮਣ ਤੇ ਲਾਏ ਕਿ ਮੈਨੂੰ ਲੱਗਦਾ ਉਹ ਹੁਣ ਤਾਈ ਵੀ ਘੁੰਮੀ ਜਾਂਦੇ ਆ ਹਨਾ। ਲੇਟ ਘੁੰਮਣਾ ਸ਼ੁਰੂ ਕੀਤਾ ਪਰ ਘੁੰਮਿਆ ਬਹੁਤ, ਤਕਰੀਬਨ ਸਾਰਾ ਸੋਵੀਅਤ ਯੂਨੀਅਨ ਘੁੰਮ ਲਿਆ। ਮੈਂ ਉੱਥੇ 9 ਸਾਲ ਰਿਹਾ। ਉਸ ਤੋਂ ਬਾਅਦ ਉਹਦੇ ਨੇੜੇ ਯੂਰਪ ਜਿਹੜਾ ਸਾਰਾ ਵੈਸਟਰਨ ਯੂਰਪ ਆ ਉਹ ਬਾਈ ਟ੍ਰੇਨ ਘੁੰਮਿਆ ਜਾ ਸਕਦਾ ਸੀ, ਉਹ ਮੈਂ ਸਾਰਾ ਘੁੰਮ ਲਿਆ। ਕੁੱਲ ਮਿਲਾ ਕੇ ਮੈਂ ਇੱਕ ਦਿਨ ਗਿਣੇ ਸੀ ਕੋਈ 70 ਦੇ ਕਰੀਬ ਦੇਸ਼ ਬਣਦੇ ਆ। ਹੁਣ ਮੈਨੂੰ ਲੱਗਦਾ ਕਿ ਬਈ ਜਿਹੜਾ ਮੇਰਾ ਜੀਵਨ ਦ੍ਰਿਸ਼ਟੀ ਮੇਰੀ ਮੋਕਲੀ ਹੋਈ ਜਾਂ ਬਰੋਡ ਹੋਈ ਹਨਾ, ਉਹਦੇ ਵਿੱਚ ਘੁੰਮਣ ਫਿਰਨ ਦਾ ਬਹੁਤ ਵੱਡਾ ਯੋਗਦਾਨ ਹੈ। ਮਤਲਬ ਜੇ ਇਸ ਵੇਲੇ ਮੈਨੂੰ ਕੋਈ ਬੰਗਾਲ ਦੀ ਗੱਲ ਕਰੇ, ਕੋਈ ਮਦਰਾਸ ਦੀ ਗੱਲ ਕਰੇ, ਕੋਈ ਨੌਰਥ ਈਸਟ ਦੀ ਗੱਲ ਕਰੇ ਹਿੰਦੁਸਤਾਨ ਵਿੱਚ ਹਨਾ, ਕੋਈ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਗੱਲ ਕਰੇ, ਮੈਂ ਉਹ ਤਕਰੀਬਨ ਸਾਰਾ ਦੇਖਿਆ ਹੈ। ਤੇ ਜਿੰਨੀ ਔਥੈਂਟਿਸਿਟੀ ਨਾਲ ਮੈਂ ਉਹਦੇ ਬਾਰੇ ਗੱਲ ਕਰ ਲੈਂਦਾ, ਉਨਾ ਜੇ ਮੈਂ ਵੀਡੀਓ ਦੇਖ ਕੇ ਗੱਲ ਕੀਤੀ ਹੁੰਦੀ ਤੇ ਮੇਰੇ ਖਿਆਲ ਚ ਉਹ ਗੱਲ ਇੱਦਾਂ ਹੀ ਕਹਿ ਲਓ ਕਿ ਵੀ ਜੇ ਤੁਸੀਂ 100 ਵਾਰ ਭਾਵੇਂ ਵੀਡੀਓ ਤੇ ਰਸਗੁੱਲਾ ਦੇਖਿਆ ਹੋਵੇ ਪਰ ਜੇ ਤੁਸੀਂ ਰਸਗੁੱਲਾ ਖਾਧਾ ਨਹੀਂ ਤੇ ਤੁਹਾਨੂੰ ਉਹਦਾ ਸਵਾਦ ਨਹੀਂ ਪਤਾ ਲੱਗਦਾ।
0: ਜੀ, ਜਿਵੇਂ ਤੁਸੀਂ ਵੱਖ ਵੱਖ ਕਲਚਰ ਚ ਵਿਚਰੇ ਹੋ, ਵੱਖ ਵੱਖ ਬੋਲੀਆਂ ਵੇਖੀਆਂ, ਰਸਮ ਰਿਵਾਜ ਵੇਖੇ, ਇੰਨਾ ਡਿਫਰੈਂਟ ਚੀਜ਼ਾਂ ਵੇਖਣ ਤੋਂ ਬਾਅਦ ਤੁਸੀਂ ਹੁਣ ਅੱਜ ਦੀ ਡੇਟ ਚ ਕੀ ਮਹਿਸੂਸ ਕਰਦੇ ਹੋ ਕਿ ਦੁਨੀਆ ਕਿਸ ਤਰ੍ਹਾਂ ਦੀ ਹੈ? ਆਖਰ
1: ਦੁਨੀਆ ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਨਾ ਤੁਹਾਡੀਆਂ ਅੱਖਾਂ ਖੁੱਲਦੀ ਹੈ। ਅਸੀਂ ਪਿਛਲੇ ਸਾਲ ਹੀ ਮਤਲਬ ਦਸੰਬਰ ਵਿੱਚ ਅਸੀਂ ਕੇਰਲਾ ਗਏ। ਕੇਰਲਾ ਮੈਂ ਪਹਿਲਾਂ ਵੀ 2 ਵਾਰੀ ਜਾ ਚੁੱਕਿਆ, ਐਤਕੀ ਅਸੀਂ ਅਲੱਗ ਥਾਵਾਂ ਤੇ ਗਏ ਤੇ ਮੈਨੂੰ ਲੱਗਾ ਕਿ ਜਿਹੜਾ ਕੇਰਲਾ ਹੁਣ ਅਸੀਂ ਦੇਖਿਆ ਉਹ ਪਹਿਲੀਆਂ 2 ਵਾਰੀਆਂ ਚ ਨਹੀਂ ਸੀ ਦੇਖਿਆ। ਉਸ ਤੋਂ ਬਾਅਦ ਫਿਰ ਅਸੀਂ ਵਾਪਸ ਗਰਮੀਆਂ ਚੜ ਪਈਆਂ ਤੇ ਅਸੀਂ ਕਸ਼ਮੀਰ ਚਲੇ ਗਏ। ਕਸ਼ਮੀਰ ਵੀ ਪਹਿਲਾਂ ਮੈਂ 2 ਵਾਰੀ ਜਾ ਚੁੱਕਾ ਹਾਂ ਪਰ ਐਤਕੀ ਜਿਹੜਾ ਕਸ਼ਮੀਰ ਦੇਖਿਆ ਉਹ ਬਿਲਕੁਲ ਹੀ ਅਲੱਗ ਕਿਸਮ ਦਾ ਕਸ਼ਮੀਰ ਦੇਖਿਆ। ਤੇ ਦੁਨੀਆ ਮੇਰੇ ਖਿਆਲ ਚ ਦੁਨੀਆ ਦੇ ਲੋਕ ਹਰ ਥਾਂ ਚੰਗੇ ਮਾੜੇ ਲੋਕ ਮਿਲਦੇ ਆ ਤੁਹਾਨੂੰ ਹਨਾ, ਪਰ ਇਹ ਹੈ ਕਿ ਬਈ ਜੇ ਆਮ ਤੌਰ ਤੇ ਤੁਸੀਂ ਲੋਕਾਂ ਨਾਲ ਚੰਗੇ ਆ ਤੇ ਲੋਕ ਵੀ ਤੁਹਾਨੂੰ ਚੰਗੇ ਮਿਲ ਜਾਂਦੇ ਆ।
0: ਜੀ ਮਾਨ ਸਾਹਿਬ, ਮੈਂ ਅਖੀਰਲਾ ਸਵਾਲ ਪੁੱਛੂਗੀ। ਲੋਕ ਕਹਿੰਦੇ ਨੇ ਕਿ ਘੁੰਮਣ ਫਿਰਨ ਦੇ ਲਈ ਤੁਹਾਡੇ ਕੋਲ ਬਹੁਤ ਪੈਸਾ ਹੋਣਾ ਚਾਹੀਦਾ ਕਿਉਂਕਿ ਖਰਚਾ ਹੋ ਜਾਂਦਾ, ਇਹਦੇ ਬਾਰੇ ਤੁਸੀਂ ਕੀ ਕਹੋਗੇ?
1: ਨਹੀਂ, ਮੈਂ ਇਹਦੇ ਨਾਲ ਸਹਿਮਤ ਨਹੀਂ। ਮੈਨੂੰ ਲੱਗਦਾ ਘੁੰਮਣ ਵਾਲੇ ਘੁੰਮਣ ਦਾ

0: ਚਸਕਾ ਹੋਣਾ ਚਾਹੀਦਾ ਘੁੰਮਣ ਦਾ, ਤੁਹਾਨੂੰ ਸ਼ੌਕ ਹੋਣਾ ਚਾਹੀਦਾ, ਜਿੰਨੇ ਮਰਜ਼ੀ ਪੈਸੇ ਹੋਣ ਤੁਸੀਂ ਉਹਨੇ ਨਾਲ ਹੀ ਘੁੰਮ ਸਕਦੇ ਹਾਂ। ਮਤਲਬ ਮੈਨੂੰ ਕੋਈ ਪੁੱਛਦਾ ਸੀ ਕਿ ਵੀ ਮੈਂ ਫਲਾਨੇ ਥਾਂ ਤੇ ਜਾਣਾ ਤੇ ਫਿਰ ਮੈਂ ਬਿਨਾਂ ਪੈਸਿਆਂ ਤੋਂ ਕਿੱਦਾਂ ਘੁੰਮ ਲਵਾਂ, ਮੈਂ ਉਹਨੂੰ ਕਹਿੰਦਾ ਸੀ ਦੇਖੋ ਯਾਤਰੂ ਜਿਹੜੇ ਆ ਉਹ ਜਾ ਕੇ ਸਰਾਵਾਂ ਵਿੱਚ ਵੀ ਠਹਿਰਦੇ ਆ, ਗੁਰਦੁਆਰਿਆਂ ਵਿੱਚ ਵੀ ਠਹਿਰਦੇ ਆ, ਸਸਤੇ ਟਰੈਵਲ ਨਾਲ ਵੀ ਕਰ ਲੈਂਦੇ ਆ, ਬੱਸਾਂ ਵਿੱਚ ਵੀ ਟਰੈਵਲ ਕਰ ਲੈਂਦੇ ਆ, ਤੇ ਕੋਈ ਐਸੀ ਗੱਲ ਨਹੀਂ ਹੈ। ਮੈਨੂੰ ਲੱਗਦਾ ਘੁੰਮਣ ਦਾ ਸ਼ੌਕ ਹੋਣਾ ਚਾਹੀਦਾ।
1: ਜੀ ਮਾਨ ਸਾਹਿਬ, ਤੁਸੀਂ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਤੇ ਸਾਨੂੰ ਦੱਸਿਆ ਕਿ ਘੁੰਮਣ ਫਿਰਨ ਦੇ ਨਾਲ ਕੀ ਕੁਝ ਬਦਲਾਵ ਹੁੰਦਾ। ਬਹੁਤ ਬਹੁਤ ਸ਼ੁਕਰੀਆ ਜੀ।

ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੋਇਆ ਤੇ ਪ੍ਰੋਗਰਾਮ ਸੁਣ ਰਹੇ ਹੋ ਜੀ ਸੋਹਣੀ ਸਵੇਰ। ਸੋ ਵਕਤ ਹੈ ਜੀ ਮੌਸਮ ਦੇ ਬਾਰੇ ਹੁਣ ਗੱਲਬਾਤ ਕਰਨ ਦਾ। ਮੌਸਮ ਦਾ ਮਿਜਾਜ ਕੁਝ ਇਸ ਤਰ੍ਹਾਂ ਹੈ ਕਿ ਮੌਸਮ ਵਿਭਾਗ ਕਹਿੰਦਾ ਕਿ ਪਿਛਲੇ ਕੁਝ ਸਮੇਂ ਤੋਂ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਦੇ ਵਿੱਚ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਘੱਟ ਤੋਂ ਘੱਟ ਤਾਪਮਾਨ ਬਠਿੰਡਾ ਸ਼ਹਿਰ ਦਾ 21.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵੱਖ ਵੱਖ ਸ਼ਹਿਰਾਂ ਦੇ ਬਾਰੇ ਮੌਸਮ ਅਨੁਮਾਨ ਦੀ ਨਜ਼ਰ ਇਹ ਕਹਿੰਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ਦੇ ਵਿੱਚ 34.8 ਡਿਗਰੀ ਸੈਲਸੀਅਸ ਵੱਧ ਤੋਂ ਵੱਧ

0: ਨੇ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਚੱਲ ਰਹੇ ਫਿਡੇ ਸ਼ਤਰੰਜ ਓਲੰਪੀਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7ਵੇਂ ਦੌਰ ਵਿੱਚ ਇੰਗਲੈਂਡ ਨੂੰ ਜਦਕਿ ਮਹਿਲਾ ਟੀਮ ਨੇ ਜਰਮਨੀ ਨੂੰ ਹਰਾਇਆ ਏ। ਕੱਲ੍ਹ ਦੇ ਮੈਚ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਅਤੇ ਆਰ ਪ੍ਰਗਿਆਨਾਨੰਦਾ ਨੇ ਭਾਰਤ ਲਈ ਜਿੱਤ ਦਰਜ ਕੀਤੀ। ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਰੋਸ਼ੀਬੀਨਾ ਦੇਵੀ ਨੋਰੇਮ ਨੇ ਔਰਤਾਂ ਦੇ 60 ਕਿਲੋਗ੍ਰਾਮ ਸਾਂਡਾ ਮੁਕਾਬਲੇ ਚਾਂਦੀ ਦਾ ਤਮਗਾ ਅਤੇ ਸਤਨਾਮ ਸਿੰਘ ਅਤੇ ਸਲਮਾਨ ਖਾਨ ਦੀ ਜੋੜੀ ਨੇ ਮਰਦਾਂ ਦੇ ਡਬਲ ਸਰਕਲਸ ਰੋਇੰਗ ਇਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਰੋਸ਼ੀਬੀਨਾ ਦੇਵੀ ਫਾਈਨਲ ਵਿੱਚ ਚੀਨ ਦੀ ਝਾਂਗ ਜਿਆਜ਼ੂ ਤੋਂ 0-2 ਨਾਲ ਹਾਰ ਗਈ। ਇਹ ਰੋਸ਼ੀਬੀਨਾ ਦਾ ਏਸ਼ੀਆਈ ਖੇਡਾਂ ਵਿੱਚ 3ਜਾ ਤਮਗਾ ਏ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਵਾ ਸੰਕਲਪ ਅਭਿਆਨ ਦੇ ਤਹਿਤ ਗੁਜਰਾਤ ਦੇ ਵਡਨਗਰ ਤੋਂ ਵਾਰਾਣਸੀ ਤੱਕ ਸੇਵਾ ਯਾਤਰਾ ਦੇ ਭਾਗੀਦਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਦਿੱਲੀ ਸਰਕਾਰ ਨੇ ਔਰਤਾਂ ਅਤੇ ਟਰਾਂਸਜੈਂਡਰ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਦੁਰਗਾ ਯੋਜਨਾ ਨੂੰ ਮਨਜ਼ੂਰੀ ਦਿੱਤੀ। ਭਾਰਤ ਟੈਕਸੀ ਉੱਤਰ ਪ੍ਰਦੇਸ਼ ਦੇ ਲਖਨਊ, ਗੋਰਖਪੁਰ, ਵਾਰਾਣਸੀ, ਕਾਨਪੁਰ ਅਤੇ ਪ੍ਰਯਾਗਰਾਜ 'ਚ ਸ਼ੁਰੂ ਹੋਈ। ਖੇਤਰੀ ਗ੍ਰਾਮੀਣ ਬੈਂਕਾਂ ਸਮੇਤ ਸਾਰੇ ਬੈਂਕ ਗ੍ਰਾਹਕਾਂ ਦੀ ਸੁਵਿਧਾ ਲਈ ਇਸ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ 'ਚ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ 'ਚ 26 ਥਾਵਾਂ 'ਤੇ ਛਾਪੇਮਾਰੀ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਡੀਬੀ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਭਾਈ ਕਨਈਆ ਜੀ ਦੇ ਅਧਾਰਿਤ ਇੱਕ ਰੇਡੀਓ ਰਿਪੋਰਟ।
2: ਕੱਲ੍ਹ ਯਾਨੀ 23 ਸਤੰਬਰ ਨੂੰ ਭਾਈ ਕਨਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਨੂੰ ਸਮਰਪਿਤ ਭਾਈ ਕਨਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਜਲੰਧਰ ਦੇ ਰੈੱਡ ਕਰਾਸ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਦਾ ਉਦੇਸ਼ ਭਾਈ ਕਨਈਆ ਜੀ ਵੱਲੋਂ ਦਿੱਤੇ ਗਏ ਮਨੁੱਖਤਾ, ਨਿਸ਼ਕਾਮ ਸੇਵਾ ਅਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਸਮਾਰੋਹ ਦੇ ਮੁੱਖ ਮਹਿਮਾਨ ਸਾਭਾਂਸ਼ IAS ਆਫਿਸਰ ਜਲੰਧਰ ਨੇ ਸੰਬੋਧਨ ਕਰਦੇ ਹੋਏ ਕਿਹਾ,
3: ਅੱਜ ਦਾ ਜਿਹੜਾ ਆਪਾਂ ਇਹ ਸਮਾਗਮ ਕਰਦੇ ਹਾਂ ਉਹਦੇ 'ਚ ਆਪਾਂ ਸਿੱਖਦੇ ਹਾਂ ਕਿ ਭਾਈ ਕਨਈਆ ਜੀ ਨੇ ਕਿਸ ਹਿਸਾਬ ਨਾਲ ਮਾਨਵਤਾ ਦੀ ਸਰਵੋੱਚ ਸੇਵਾ ਕੀਤੀ ਹੈ। ਉਹਨਾਂ ਨੇ ਨਾ ਸਿਰਫ ਕਿਸੇ ਬੰਦੇ ਦੀ ਨਾ ਉਹਨਾਂ ਦੇ ਧਰਮ, ਨਾ ਜਾਤੀ, ਨਾ ਕਿਸੇ ਵੀ ਸਰਹੱਦ ਦੇ ਹਿਸਾਬ ਨਾਲ ਉਹਨਾਂ ਦਾ ਡਿਸਕ੍ਰਿਮੀਨੇਸ਼ਨ ਜਾਂ ਭੇਦਭਾਵ ਕੀਤਾ ਹੈ। ਪਰ ਸਵਾਲ ਅੱਜ ਇਹ ਹੈ ਕਿ ਉਹਨਾਂ ਦੀ ਜਿਹੜੀ ਸੇਵਾ ਸੀ, ਉਹਨਾਂ ਦੀ ਜਿਹੜੀ ਸੀਖ ਸੀ, ਉਹਨੂੰ ਆਪਾਂ ਅੱਜ ਆਪਣੇ ਜੀਵਨ, ਰੋਜ਼ਮਰਾ ਦੇ ਜੀਵਨ 'ਚ ਕਿਵੇਂ ਉਪਯੋਗ ਕਰ ਸਕਦੇ ਹਾਂ। ਤਾਂ ਸਾਨੂੰ ਇਹ ਸਮਝਣਾ ਚਾਹੁੰਦਾ ਕਿ ਅਸੀਂ ਜਿਹੜੇ ਵੀ ਬੰਦੇ ਹੈ, ਅਸੀਂ ਕਿਸ ਹਿਸਾਬ ਨਾਲ ਸਭ ਦੀ ਸੇਵਾ ਕਰਕੇ ਮਾਨਵਤਾ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਅਸੀਂ ਸੇਵਾ ਨੂੰ ਬਹੁਤ ਵੱਡੇ ਕੰਮ ਦੀ ਉਡੀਕ ਨਾ ਬਣਾ ਕੇ ਆਪਣੇ ਰੋਜ਼ਮਰਾ ਦੇ ਜੀਵਨ ਵਿੱਚ ਜਿਹੜੀ ਆਪਣੀ ਨਿੱਕੀ ਨਿੱਕੀ ਜ਼ਿੰਮੇਵਾਰੀਆਂ ਹੁੰਦੀਆਂ, ਫਰਜ਼ ਕਰੋ ਆਪਣੇ ਆਲੇ ਦੁਆਲੇ, ਜੇ ਆਪਾਂ ਕੋਈ ਦੇਖਦੇ ਹਾਂ ਕਿ ਕਿਸੇ ਥਾਵਾਂ 'ਤੇ ਗੰਦਗੀ ਪੜੀ ਹੈ ਜਾਂ ਕਿਸੇ ਬੰਦੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਜੇ ਆਪਾਂ ਉਹਨੂੰ ਆਪਣੇ ਵੱਲੋਂ ਉਹਨੂੰ ਉਹਨਾਂ ਦੀ ਮਦਦ ਕਰਨੀ, ਉਹੀ ਸਾਡੀ ਸਭ ਤੋਂ ਵੱਡੀ ਸੇਵਾ ਹੋਊਗੀ ਮਦਦ ਕਰਨ ਨਾਲ। ਆਪਾਂ ਬਾਤ ਕਰੀਏ, ਜਦੋਂ ਅਸੀਂ ਸ਼ਹਿਰ 'ਚ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਕਈ ਥਾਵਾਂ 'ਤੇ ਕੂੜਾ ਹਸਪਤਾਲ ਪੜਾ ਰਹਿੰਦਾ ਹੈ, ਆਪਾਂ ਦੇਖਦੇ ਹਾਂ ਕਿ ਟ੍ਰੈਫਿਕ ਰਹਿੰਦਾ ਹੈ ਅਤੇ ਕਾਫੀ ਦਿੱਕਤਾਂ ਪੂਰੇ ਸ਼ਹਿਰ 'ਚ ਰਹਿੰਦੀ ਹੈ। ਅਤੇ ਆਪਾਂ ਸਭ ਤੋਂ ਪਹਿਲਾਂ ਸਾਡਾ ਰਿਐਕਸ਼ਨ ਇਹ ਰਹਿੰਦਾ ਹੈ ਕਿ ਇਹ ਸਾਰੇ ਕੰਮ ਸਰਕਾਰ ਦੇ ਨੇ ਅਤੇ ਸਰਕਾਰ ਅਤੇ ਲੋਕਲ ਕੋਪਰੇਸ਼ਨ ਕਿਉਂ ਨਹੀਂ ਇਹ ਕੰਮ ਨੂੰ ਸੁਚਾਰੂ ਕਰਨਾ ਕਰਦੀ ਹੈ। ਪਰ ਮੇਰਾ ਇਹ ਮਾਨਣਾ ਹੈ ਕਿ ਅੱਜ ਆਪਾਂ ਸੰਕਲਪ ਲੈਂਦੇ ਹਾਂ ਕਿ ਇਹ ਕੰਮ ਸਾਡੇ ਨਾਗਰਿਕਾਂ ਦਾ ਵੀ ਹੈ। ਜਿਹੜਾ ਆਪਣਾ, ਜੇ ਅਸੀਂ ਆਪਣੇ ਆਲੇ ਦੁਆਲੇ ਸਫਾਈ ਰੱਖੇ, ਆਪਣੇ ਆਲੇ ਦੁਆਲੇ ਜਿਹੜੇ ਬੰਦੇ ਰਹਿੰਦੇ ਹੈ ਉਹਨਾਂ ਦੀ ਸੇਵਾ ਕਰੇ, ਜਿਹੜੇ ਦਿਵਿਆਂਗਜਨ ਹੈ, ਜਿਹੜੇ ਬਜ਼ੁਰਗ ਹੈ, ਉਹਨਾਂ ਦਾ ਮਾਨ ਸਨਮਾਨ ਕਰੇ, ਤਾਂ ਮੈਨੂੰ ਲੱਗਦਾ ਹੈ ਕਿ ਉਸ ਤੋਂ ਬੜੀ ਮਾਨਵਤਾ ਦੀ ਸੇਵਾ ਆਪਾਂ ਆਪਣੇ ਲੈਵਲ 'ਤੇ ਇਸ ਤੋਂ ਬੜੀ ਨਹੀਂ ਹੋ ਸਕਦੀ। ਤਾਂ ਮੇਰਾ ਮੈਸੇਜ ਪਰਸਨਲੀ ਫਰੋਮ ਮਾਈ ਸਾਈਡ ਉਹ ਵੀ ਇਹ ਕਿ ਜੋ ਵੀ ਹਮ ਲੋਕ ਥੋੜ੍ਹਾ ਬਹੁਤ ਕਰ ਸਕਤੇ ਹੈ ਆਪਣੇ ਆਸ ਪਾਸ ਲੋਕੋਂ ਕੇ ਲਿਏ, ਕੰਟੈਕਟ ਕੇ ਲਿਏ, ਲੈਟਸ ਟ੍ਰਾਈ ਟੂ ਡੂ ਦੈਟ। ਉਸੀ ਕੇ ਸਾਥ ਮੇਰੇ ਕੋ ਮਾਈ ਮੈਸੇਜ ਟੂ ਸਾਰੇ ਵਿਦਿਆਰਥੀ, ਮੇਰੇ ਭਾਈ ਬਹਿਣਾਂ ਨੂੰ ਇਹੀ ਹੈ ਕਿ ਇੱਕ ਸਹੀ ਕੇ ਇੰਗਲਿਸ਼ ਵਿੱਚ ਜਿੱਥੇ ਆਪਾਂ ਕਹਿੰਦੇ ਹਾਂ ਕਿ ਗੋਡ ਹੈਲਪਸ ਦੋਜ਼ ਹੂ ਹੈਲਪ ਥੈਮਸੈਲਵਸ, ਸੋ ਉਸਦਾ ਕਹਿਣਾ ਦਾ ਮਤਲਬ ਹੈ ਕਿ ਦੂਸਰਿਆਂ ਦੀ ਮਦਦ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੀ ਵੀ ਮਦਦ ਕਰਨੀ ਹੈ। ਅਤੇ ਅਸੀਂ ਜਿਸ ਜੰਕਚਰ ਆਫ ਲਾਈਫ 'ਤੇ ਪਹੁੰਚੇ ਹਾਂ, ਜਿਹੜੀ ਥਾਵਾਂ 'ਤੇ ਹੈ, ਅਸੀਂ ਵੀ ਇਹ ਸਮਝਦੇ ਹਾਂ ਕਿ ਅਸੀਂ ਆਪਣੇ ਨੂੰ ਵੀ

0: ਜੋ ਕਿ KMV ਕਾਲਜ ਤੋਂ ਆ ਅਤੇ ਅੱਜ ਅਸੀਂ ਇੱਥੇ ਸਾਰੇ ਰੈੱਡ ਕ੍ਰੋਸ ਭਵਨ ਦੇ ਵਿੱਚ ਇਕੱਠੇ ਹੋਏ ਹਾਂ ਸੰਕਲਪ ਦਿਵਸ ਮਨਾਉਣ ਲਈ। ਅਤੇ ਅੱਜ ਦਾ ਜਿਹੜਾ ਸੁਨੇਹਾ ਇਹੀ ਹੈ ਕਿ ਜਿਵੇਂ ਸਾਡੀ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਕਿ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ। ਭਾਈ ਘਨੱਈਆ ਜੀ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਸਾਨੂੰ ਜਾਤ ਪਾਤ ਨਹੀਂ ਦੇਖਣੀ ਚਾਹੀਦੀ, ਸਾਨੂੰ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ, ਜੋ ਕਿ ਅੱਜ ਦੇ ਸਮੇਂ ਵਿੱਚ ਅਸੀਂ ਸ਼ਾਇਦ ਸਾਰੇ ਹੀ ਇੱਕ ਦੂਜੇ ਲਈ ਕਰਦੇ ਹਾਂ। ਭਾਈ ਘਨੱਈਆ ਜੀ ਨੇ ਆਪਣੇ ਜਿਹੜੇ ਜ਼ਖਮੀ ਯੋਧੇ ਸੀਗੇ ਉਹਨਾਂ ਨੂੰ ਜਲ ਚੁਕਾਇਆ, ਉਹਦੇ ਨਾਲ ਹੀ ਉਹਨਾਂ ਨੇ ਮਲਮ ਪੱਟੀ ਦਾ ਜਿਹੜਾ ਉਹਨਾਂ ਵਾਸਤੇ ਮਲਮ ਪੱਟੀ ਕੀਤੀ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਉਹਨਾਂ ਦੀ ਜਿਹੜੀ ਇਹ ਆਦਤ ਸੀ ਜਾਂ ਉਸ ਇਸ ਗੱਲ ਤੋਂ ਬਹੁਤ ਗਦਗਦ ਹੋ ਉੱਠੇ ਤਾਂ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਜੋ ਮੈਂ ਚਾਹੁੰਦਾ ਸੀ ਤੁਸੀਂ ਉਹਨੂੰ ਪੂਰਾ ਕੀਤਾ। ਅਤੇ ਸਾਨੂੰ ਵੀ ਅੱਜ ਇਹੀ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਜ ਅਸੀਂ ਦੇਖਦੇ ਹਾਂ ਤਾਂ ਬਹੁਤ ਸਾਰੇ ਇਹੋ ਜਿਹੇ ਖਬਰਾਂ ਸਾਡੀ ਸਾਹਮਣੇ ਆਉਂਦੀਆਂ ਨੇ, ਇਹੋ ਜਿਹੇ ਵਿਚਾਰ ਸਾਡੇ ਮਨਾਂ 'ਚ ਚੱਲਦੇ ਨੇ, ਪਰ ਫਿਰ ਵੀ ਅੱਜ ਆਪਾਂ ਇੱਕ ਦੂਜੇ ਨੂੰ ਲੈ ਕੇ ਭੇਦਭਾਵ, ਕਿਉਂਕਿ ਗੱਲ ਇਹ ਹੁੰਦੀ ਹੈ ਕਿ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ, ਸਾਰੇ ਗੁਰੂ ਨੂੰ ਬਹੁਤ ਮੰਨਦੇ ਨੇ, ਪਰ ਜਦੋਂ ਗੁਰੂ ਦੀ ਗੱਲ ਮੰਨਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਰੇ ਪਿੱਛੇ ਹਟ ਜਾਂਦੇ ਹਾਂ। ਤਾਂ ਇਹ ਜਿਹੜਾ ਭੇਦਭਾਵ ਹੈ ਸਾਡੇ ਅੰਦਰ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਇਹਨੂੰ ਜਿਹੜਾ ਹੈਗਾ ਪੂਰਾ ਅੰਦਰੋਂ ਮਿਟਾਈਏ, ਕਿਉਂਕਿ ਗੁਰਬਾਣੀ ਦਾ ਵਾਕ ਹੈ ਕਿ ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜੇ ਸਾਡੇ ਗੁਰੂ ਸਾਨੂੰ ਇਹ ਗੱਲ ਸਿਖਾ ਰਹੇ ਨੇ ਤਾਂ ਅਸੀਂ ਭੇਦਭਾਵ ਕਰਨ ਵਾਲੇ ਤਾਂ ਕੋਈ ਵੀ ਨਹੀਂ ਹੁੰਦੇ। ਤਾਂ ਆਓ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਇੱਕੋ ਹੀ ਗੁਰੂ ਦੇ ਬੱਚੇ ਹਾਂ ਅਤੇ ਸਾਰਿਆਂ ਨੂੰ ਅਸੀਂ ਇੱਕੋ ਨਜ਼ਰ ਇੱਕੋ ਰੂਪ ਦੇ ਵਿੱਚ ਦੇਖੀਏ।
1: ਇਹ ਸੀ ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਨੂੰ ਸਮਰਪਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ, ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ।
2: ਹੁਣ ਤੁਸੀਂ ਭਾਈ ਘਨੱਈਆ ਜੀ ਤੇ ਆਧਾਰਿਤ ਇੱਕ ਰੇਡੀਓ ਰਿਪੋਰਟ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਕੁਝ ਪੰਜਾਬੀ ਗੀਤ।

ਯਾਰਨ ਮੁੱਲੇ। ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਮਾਸਟਰ ਸਲੀਮ ਦੀ ਆਵਾਜ਼ ਵਿੱਚ। ਹੁਣ ਸੁਣਦਿਆਂ ਫਿਲਮ ਜਿਹਨੇ ਮੇਰਾ ਦਿਲ ਲੁੱਟਿਆ, ਇਸ ਫਿਲਮ 'ਚ ਲਿਆ ਗਿਆ ਗੀਤ, ਆਵਾਜ਼ ਗਿੱਪੀ ਗਰੇਵਾਲ ਦੀ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜ ਰਹੇ ਨੇ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਵਾ ਸੰਕਲਪ ਅਭਿਆਨ ਦੇ ਤਹਿਤ ਗੁਜਰਾਤ ਦੇ ਵਡਨਗਰ ਤੋਂ ਵਾਰਾਣਸੀ ਤੱਕ ਸੇਵਾ ਯਾਤਰਾ ਦੇ ਭਾਗੀਦਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਦਿੱਲੀ ਸਰਕਾਰ ਨੇ ਔਰਤਾਂ ਤੇ ਟਰਾਂਸਜੈਂਡਰ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰੁਜ਼ਗਾਰ ਦੇਣ ਦੇ ਮੌਕੇ ਲਈ ਦੁਰਗਾ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA ਦੀ 8% ਵਾਧਾ ਸਤੰਬਰ ਦੀ ਤਨਖਾਹ ਦੇ ਨਾਲ ਮਿਲੇਗਾ। ਵਾਧੇ ਦਾ ਨੋਟੀਫਿਕੇਸ਼ਨ ਜਾਰੀ। ਖੇਤਰੀ ਗ੍ਰਾਮੀਣ ਬੈਂਕਾਂ ਸਮੇਤ ਸਾਰੇ ਬੈਂਕ ਗ੍ਰਾਹਕਾਂ ਦੀ ਸੁਵਿਧਾ ਲਈ ਇਸ ਐਤਵਾਰ 27 ਦਸੰਬਰ ਨੂੰ ਖੁੱਲ੍ਹੇ ਰਹਿਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ਵਿੱਚ 26 ਥਾਵਾਂ ਤੇ ਛਾਪੇਮਾਰੀ ਜਾਰੀ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ। ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਕੀਤੀ ਅਪੀਲ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਨੇ ਤਰਨ ਤਾਰਨ ਦੇ ਦੌਰਾਨ ਮਹਿਲਾਵਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਮੌਕੇ ਤੇ ਹੱਲ ਕਰਨ ਲਈ ਦਿੱਤਾ ਭਰੋਸਾ। ਭਾਰਤ ਟੈਕਸੀ ਉੱਤਰ ਪ੍ਰਦੇਸ਼ ਦੇ ਲਖਨਊ, ਗੋਰਖਪੁਰ, ਵਾਰਾਣਸੀ ਤੇ ਪ੍ਰਯਾਗਰਾਜ ਵਿੱਚ ਸ਼ੁਰੂ ਹੋਈ। ਭਾਰਤ ਨੇ ਸਮਰਕੰਦ ਵਿੱਚ ਚੱਲ ਰਹੇ ਫਿਟ ਸ਼ਤਰੰਜ ਓਲੰਪੀਆਡ ਦੇ 7ਵੇਂ ਦੌਰੇ ਨੂੰ ਵਿੱਚ ਇੰਗਲੈਂਡ ਨੂੰ ਹਰਾਇਆ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਹੋ ਸੁਣਦੇ ਪ੍ਰੋਗਰਾਮ ਇੱਕ ਕਲਾਕਾਰ ਦੇ ਤਹਿਤ ਐਸ ਪੀ ਬਾਲਾ ਸੁਬਰੀ ਮਨੀਅਮ ਦੀ

ಪಂಡಿತ ಚಿರುಪತಿ ಪಂಡಿತ ರಾಧಿಯೋಲ ಬಾಲಸುಬ್ರಹ್ಮಣ್ಯಂ ಜಿನನು ಸಿ ಎಸ್ ಪಿ ಬಾಲು ಎಸ್ ಪಿ ಬಾಲಸುಬ್ರಹ್ಮಣ್ಯಂ ದೇ ನಾಮ ਨਾਲ ਜਾਣਦੇ ਹਨ। ਭਾਰਤੀ ਸੰਗੀਤ ਜਗਤ ਦੇ ਬਹੁਤ ਹੀ ਮਹਾਨ ਸੰਗੀਤਕਾਰ ਗਾਇਕ ਹੋਏ ਨੇ। ਉਹਨਾਂ ਨੇ 5 ਦਹਾਕਿਆਂ ਵਿੱਚ ਵੱਧ ਤੋਂ ਵੱਧ 16 ਭਾਸ਼ਾਵਾਂ ਵਿੱਚ 40,000 ਗੀਤ ਗਾਏ। ਉਹ ਸਿਰਫ ਇੱਕ ਗਾਇਕ ਹੀ ਨਹੀਂ ਸਗੋਂ ਇੱਕ ਸੰਗੀਤ ਨਿਰਦੇਸ਼ਕ, ਅਦਾਕਾਰ ਤੇ ਡਬਿੰਗ ਆਰਟਿਸਟ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਚੰਗੇ ਇਨਸਾਨ ਵੀ ਸਨ। ਉਹਨਾਂ ਦੇ ਜੇ ਸ਼ੁਰੂਆਤੀ ਜੀਵਨ ਦੀ ਗੱਲ ਕਰੀਏ ਤੇ ਉਹਨਾਂ ਦਾ ਜਨਮ 4 ਜੂਨ 1946 ਨੂੰ ਆਂਧਰਾ ਪ੍ਰਦੇਸ਼ ਦੇ ਨੈਲੋਰ ਜ਼ਿਲ੍ਹੇ ਦੇ ਕੋਨੇਟਮ ਪੋਟਾ ਪਿੰਡ ਵਿੱਚ ਹੋਇਆ। ਪਰਿਵਾਰ ਵਿੱਚ ਦੇਖੀਏ ਤੇ ਉਹਨਾਂ ਦੇ ਪਿਤਾ ਐਸ ਬੀ ਸਾਂਬਾ ਮੂਰਤੀ ਇੱਕ ਹਰੀ ਕਥਾ ਕਲਾਕਾਰ ਸਨ, ਯਾਨੀ ਕਿ ਧਾਰਮਿਕ ਕਥਾ ਸੁਣਾਇਆ ਕਰਦੇ ਸੀ, ਜਿਸ ਕਰਕੇ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਆਪਣੇ ਘਰ 'ਚ ਹੀ ਸੰਗੀਤ ਦਾ ਮਾਹੌਲ ਖੁੱਲ੍ਹਾ ਹੀ ਮਿਲਿਆ। ਅਤੇ ਸਿੱਖਿਆ ਦੀ ਜੇ ਗੱਲ ਕਰੋ ਤਾਂ ਉਹ ਇੱਕ ਇੰਜੀਨੀਅਰ ਬਣਨਾ ਚਾਹੁੰਦੇ ਸੀ ਅਤੇ ਮਦਰਾਸ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਉਹਨਾਂ ਨੇ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ। ਪਰ ਸੰਗੀਤ ਦਾ ਕੀੜਾ ਦਿਲ ਦੇ ਦਿਮਾਗ ਵਿੱਚ ਛਾਇਆ ਹੋਣ ਕਰਕੇ ਉਹਨਾਂ ਨੂੰ ਪੜ੍ਹਾਈ ਵਿੱਚ ਛੱਡਣ ਦੇ ਵਾਸਤੇ ਉਹਨਾਂ ਦੇ ਦਿਲ ਨੇ ਮਜਬੂਰ ਕੀਤਾ। ਅਤੇ ਫਿਰ ਉਹਨਾਂ ਨੇ ਸ਼ਾਸਤਰੀ ਸੰਗੀਤ ਦੀ ਕੋਈ ਰਸਮੀ ਸਿੱਖਿਆ ਤਾਂ ਨਹੀਂ ਲਿੱਤੀ, ਪਰ ਉਹਨਾਂ ਦੀ ਗਾਇਕੀ ਵਿੱਚ ਇੰਨਾ ਸੋਹਣਾ ਅਸਰ ਦਿਖਾਈ ਦਿੰਦਾ ਹੈ ਕਿ ਲੱਗਦਾ ਹੀ ਨਹੀਂ ਕਿ ਉਹ ਇੱਕ ਅਨਟ੍ਰੇਨਡ ਕਲਾਸੀਕਲ ਸਿੰਗਰ ਨੇ। ਛੇਤੀ ਸਿੱਖ ਜਾਂਦੇ ਸੀ, ਕੋਈ ਵੀ ਗੀਤ ਜਦੋਂ ਸੁਣਦੇ ਸੀ ਉਹਦੀ ਤਰਜ਼ਾਂ ਨੂੰ ਚੰਗੀ ਤਰ੍ਹਾਂ ਜਾਣ ਕੇ ਸਿੱਖ ਕੇ ਗ੍ਰਹਿਣ ਕਰ ਲੈਂਦੇ ਸੀ। ਅਤੇ ਸ਼ੁਰੂਆਤੀ ਜੇ ਜੀਵਨ ਕਰੀਏ ਫਿਲਮੀ ਸਫ਼ਰ ਦਾ, ਤਾਂ ਉਹਨਾਂ ਨੇ 1966 ਦੀ ਇੱਕ ਤੇਲਗੂ ਫਿਲਮ ਸ਼੍ਰੀ ਸ਼੍ਰੀ ਸ਼੍ਰੀ ਮਰਿਆਦਾ ਰਮੰਨਾ ਵਿੱਚ ਬਤੌਰ ਪਲੇਬੈਕ ਸਿੰਗਰ ਦੀ ਸ਼ੁਰੂਆਤ ਕੀਤੀ। ਅਤੇ ਜੇ ਹਿੰਦੀ ਸਿਨੇਮਾ ਵਿੱਚ ਉਹਨਾਂ ਦੀ ਐਂਟਰੀ ਦੀ ਗੱਲ ਕਰੀਏ ਤਾਂ ਫਿਲਮ ਏਕ ਦੂਜੇ ਕੇ ਲਈ ਜਿਹੜੀ 1981 ਵਿੱਚ ਰਿਲੀਜ਼ ਹੋਈ ਸੀ, ਉਸ ਦੇ ਵਿੱਚ ਉਹਨਾਂ ਨੂੰ ਇੱਕ ਬ੍ਰੇਕ ਮਿਲੀ ਅਤੇ ਉਹ ਬਹੁਤ ਹੀ ਚਾਰੇ ਪਾਸੇ ਉਹਨਾਂ ਦੇ ਗਾਣੇ ਮਸ਼ਹੂਰ ਹੋਏ ਅਤੇ ਉਹ ਛਾ ਗਏ ਹਿੰਦੀ ਫਿਲਮ ਸਿਨੇਮਾ ਦੇ ਵਿੱਚ ਵੀ। ਇਸ ਤੋਂ ਬਾਅਦ ਉਹਨਾਂ ਦੀ ਆਵਾਜ਼ ਸਲਮਾਨ ਖਾਨ 'ਤੇ ਇੰਨੀ ਕੁ ਜ਼ਿਆਦਾ ਸੂਟ ਕਰਦੀ ਸੀ ਕਿ ਸਾਰੇ ਕਹਿੰਦੇ ਸੀ ਕਿ ਸਲਮਾਨ ਖਾਨ ਦੀ ਆਪਣੀ ਹੀ ਆਵਾਜ਼ ਆ, ਜਿਸ ਕਰਕੇ ਉਹਨਾਂ ਨੇ ਮੈਨੇ ਪਿਆਰ ਕੀਆ, ਹਮ ਆਪਕੇ ਹੈਂ ਕੌਣ ਅਤੇ ਸਾਜਨ ਫਿਲਮ ਦੇ ਵਿੱਚ ਯਾਦਗਾਰ ਗੀਤ ਗਾਏ ਅਤੇ ਸਭ ਨੇ ਬਹੁਤ ਹੀ ਪਸੰਦ ਕੀਤੇ। ਜਿੱਥੇ ਤੱਕ ਰਿਹਾ ਉਹਨਾਂ ਨੇ ਕਿੰਨੀਆਂ ਭਾਸ਼ਾ ਵਿੱਚ ਗੀਤ ਗਾਏ, ਉਹਦਾ ਵਰਣਨ ਸਾਨੂੰ ਇਸ ਤਰ੍ਹਾਂ ਮਿਲਦਾ ਕਿ ਉਹਨਾਂ ਨੇ ਤੇਲਗੂ, ਤਮਿਲ, ਕੰਨੜ, ਹਿੰਦੀ, ਮਲਿਆਲਮ ਸਮੇਤ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਗੀਤ ਗਾਏ, ਸਰੋਤਿਆਂ ਦਾ ਦਿਲ ਲੁੱਟਿਆ ਅਤੇ ਅੱਜ ਵੀ ਉਹਨਾਂ ਦੇ ਗਾਏ ਹੋਏ ਗੀਤ ਅਮਰ ਨੇ। ਐਸ ਪੀ ਬਾਲਾ ਸੁਬ੍ਰਹਮਣੀਅਮ ਦੀਆਂ ਗੱਲਾਂ ਕਰ ਰਹੀਆਂ ਸੀ, ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਜੀਵਨ ਬਾਰੇ ਦੱਸਾਂਗੇ ਅਤੇ ਨਾਲ ਦੇ ਨਾਲ ਜਿਹੜਾ ਮਿਊਜ਼ਿਕ ਦਾ ਸਿਲਸਿਲਾ ਉਹ ਵੀ ਜਾਰੀ ਹੈ। ਆਓ ਸੁਣਦੇ ਹਾਂ ਐਸ ਪੀ ਬਾਲਾ ਸੁਬ੍ਰਹਮਣੀਅਮ ਦੀ ਆਵਾਜ਼ ਵਿੱਚ ਇੱਕ ਪਿਆਰਾ ਜਿਹਾ ਗੀਤ।

ਦੋਸਤੋ ਜੇਕਰ ਜੀ ਇਹਨਾਂ ਦੀ ਪਰਸਨਲ ਲਾਈਫ ਬਾਰੇ ਗੱਲ ਕਰੀਏ ਤੇ ਇਹਨਾਂ ਦਾ ਵਿਆਹ ਇਹਨਾਂ ਦੀ ਹੀ ਪਸੰਦੀਦਾ ਲੜਕੀ ਦੇ ਨਾਲ ਜਿਹਦਾ ਨਾਂ ਸਾਵਿਤਰੀ ਸੀ ਉਹਦੇ ਨਾਲ ਹੋਇਆ। ਘਰ ਦੇ ਕੋਲ ਰਹਿੰਦੇ ਸੀ, ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ। ਵਿਆਹ ਹੋਣ ਤੋਂ ਬਾਅਦ ਇਹਨਾਂ ਦੇ ਘਰ ਦੋ ਬੱਚੇ ਪੈਦਾ ਹੋਏ, ਬੇਟੀ ਪੱਲਵੀ ਤੇ ਬੇਟਾ SPB ਚੌਹਾਨ, ਜੋ ਇੱਕ ਮਦਰਾਸੀ ਫਿਲਮਾਂ ਦਾ ਬਹੁਤ ਅੱਛਾ ਸਿੰਗਰ ਤੇ ਫਿਲਮ ਨਿਰਮਾਤਾ ਹੈ। ਜ਼ਿੰਦਗੀ ਵਿੱਚ ਉਹਨਾਂ ਨੂੰ ਕਦੀ ਕੋਈ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਿਆ। ਤਰੱਕੀ ਦੇ ਨਾਲ ਨਾਲ ਸ਼ੋਹਰਤ ਦੇ ਨਾਲ ਨਾਲ ਪਰਿਵਾਰਕ ਸਪੋਰਟ ਵੀ ਉਹਨਾਂ ਨੂੰ ਪੂਰੀ ਜ਼ਿੰਦਗੀ ਵਿੱਚ ਰਹੀ। ਅਤੇ ਇਸ ਤੋਂ ਇਲਾਵਾ ਜੇ ਉਹਨਾਂ ਦੀ ਗੱਲ ਕਰੀਏ ਮਾਣ ਸਨਮਾਨ ਅਵਾਰਡਸ ਦੀ, ਤਾਂ ਉਹਨਾਂ ਨੂੰ 6 ਵਾਰੀ ਫਿਲਮਫੇਅਰ ਅਵਾਰਡ ਮਿਲੇ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਕਲਾ ਦੇ ਖੇਤਰ ਵਿੱਚ ਵਡਮੁੱਲੇ ਯੋਗਦਾਨ ਵਾਸਤੇ 2001 ਵਿੱਚ ਪਦਮ ਸ਼੍ਰੀ ਅਵਾਰਡ ਮਿਲੇ ਅਤੇ 2011 ਵਿੱਚ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਆ ਗਿਆ। ਮਰਨ ਉਪਰੰਤ 2021 ਵਿੱਚ ਇਹਨਾਂ ਨੂੰ ਪਦਮ ਵਿਭੂਸ਼ਣ ਦਾ ਪੁਰਸਕਾਰ ਵੀ ਮਿਲਿਆ। ਤੇ ਜੇ ਗੱਲ ਕੀਤੀ ਜਾਵੇ ਇਹਨਾਂ ਦੇ ਸੁਭਾਅ ਦੀ, ਤੇ ਚੰਗੇ ਸੁਭਾਅ ਦੇ ਨਾਲ ਨਾਲ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਬਹੁਤ ਉਹਨਾਂ ਦੀ ਮਦਦ ਵੀ ਕਰਦੇ ਸੀ। ਇੱਕ ਚੰਗੀ ਸ਼ਖਸੀਅਤ ਦੇ ਮਾਲਕ ਹੋਣ ਕਰਕੇ ਫਿਲਮ ਇੰਡਸਟਰੀ ਵਿੱਚ ਇੱਕ ਅਲੱਗ ਹੀ ਥਾਂ ਸੀ। ਗਾਏ ਹੋਏ ਇਹਨਾਂ ਦੇ ਗੀਤ ਅੱਜ ਵੀ ਅਸੀਂ ਪਸੰਦ ਕਰਦੇ ਹਾਂ, ਅੱਜ ਵੀ ਸਾਡੇ ਦਿਲ ਦਿਮਾਗ ਵਿੱਚ ਛਾਏ ਹੋਏ ਨੇ ਤੇ ਨਾਲ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਰੱਟੇ ਵੀ ਹੋਏ ਨੇ। ਸੋ ਇਹਨਾਂ ਦੇ ਮਸ਼ਹੂਰ ਗਾਣਿਆਂ ਦੇ ਵਿੱਚ ਆਓ ਸੁਣਦੇ ਹਾਂ ਇੱਕ ਹੋਰ ਬਹੁਤ ਹੀ ਜ਼ਿਆਦਾ ਮਸ਼ਹੂਰ ਗੀਤ।

ਤੱਕ ਪਹੁੰਚ ਗਈ, ਜਿਹਦੇ ਕਰਕੇ 14 ਅਗਸਤ ਨੂੰ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਯਾਨੀ ਕਿ ਵੈਂਟੀਲੇਟਰ 'ਤੇ ਰੱਖਿਆ ਗਿਆ। ਇਲਾਜ ਦੌਰਾਨ ਸਤੰਬਰ ਦੇ ਸ਼ੁਰੂਆਤੀ ਹਫ਼ਤੇ ਵਿੱਚ ਉਹਨਾਂ ਨੂੰ ਕੋਰੋਨਾ ਦੀ ਜਿਹੜੀ ਰਿਪੋਰਟ ਨੈਗੇਟਿਵ ਆਈ, ਪਰ ਬਾਅਦ ਵਿੱਚ ਫੇਫੜਿਆਂ 'ਤੇ ਇੰਨਾ ਅਸਰ ਹੋਇਆ ਕਿ ਉਹ ਛੇਤੀ ਠੀਕ ਨਹੀਂ ਹੋਏ, ਫਿਰ ਵੀ ਉਹਨਾਂ ਨੂੰ ਵੈਂਟੀਲੇਟਰ 'ਤੇ ਰਹਿਣਾ ਪਿਆ। ਮੌਤ ਦਾ ਕਾਰਨ ਉਹਨਾਂ ਦੇ ਬਣੇ ਕਿ 24 ਸਤੰਬਰ ਨੂੰ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ। ਡਾਕਟਰਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ 25 ਸਤੰਬਰ ਨੂੰ ਉਹਨਾਂ ਨੂੰ ਕਾਰਡੀਓ ਦਾ ਇੱਕ ਅਟੈਕ ਹੈ ਅਤੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਅਲਵਿਦਾ ਤਾਂ ਕਹਿ ਗਏ, ਪਰ ਉਹਨਾਂ ਦੇ ਗਾਏ ਹੋਏ ਗੀਤ ਅੱਜ ਵੀ ਅਮਰ ਨੇ। ਜਿਨ੍ਹਾਂ ਨੇ ਉਹਨਾਂ ਨੂੰ ਅੱਜ ਵੀ ਇਸ ਦੁਨੀਆਂ 'ਤੇ ਅਮਰ ਰੱਖਿਆ ਹੈ, ਸਾਰੇ ਆਉਣ ਵਾਲੀ ਜਨਰੇਸ਼ਨ ਉਹਨਾਂ ਦੇ ਗਾਏ ਹੋਏ ਗੀਤਾਂ ਦੀ ਕਾਪੀ ਜ਼ਰੂਰ ਕਰਦੀ ਹੈ, ਪਰ ਉਹਨਾਂ ਦੀ ਜਿਹੜੀ ਅਸਲੀ ਆਵਾਜ਼ ਸੀ ਸਿਰਫ ਉਹਨਾਂ ਨੂੰ ਹੀ ਸੂਟ ਕਰਦੀ ਸੀ, ਜਾਂ ਉਹਨਾਂ ਕਲਾਕਾਰਾਂ ਨੂੰ ਬਹੁਤ ਸੂਟ ਕੀਤੀ ਜਿਨ੍ਹਾਂ ਦੇ ਪਿਛੋਕੜ 'ਤੇ ਇਹਨਾਂ ਨੇ ਗੀਤ ਗਾਏ, ਯਾਨੀ ਕਿ ਸਲਮਾਨ ਖਾਨ ਦੇ ਬਹੁਤ ਸਾਰੇ ਗੀਤ ਉਹਨਾਂ 'ਤੇ ਫਿਲਮਾਏ ਗਏ। ਇੰਝ ਲੱਗਦਾ ਸੀ ਜਿਵੇਂ ਸਲਮਾਨ ਖਾਨ ਦੀ ਆਪਣੀ ਹੀ ਆਵਾਜ਼ ਵਿੱਚ ਉਹ ਗੀਤ ਗਾ ਰਹੇ ਨੇ। ਕਮਲ ਹਸਨ 'ਤੇ ਵੀ ਉਹਨਾਂ ਦੀ ਆਵਾਜ਼ ਬਹੁਤ ਸੂਟ ਕਰਦੀ ਸੀ। ਸੋ ਇਹ ਅੱਜ ਦਾ ਪ੍ਰੋਗਰਾਮ ਇੱਕ ਕਲਾਕਾਰ ਸਾਡਾ SP ਬਾਲਾ ਸੁਬਰਾਮਨੀਅਮ ਨੂੰ ਸਮਰਪਿਤ ਸੀ। ਸੋ ਉਹਨਾਂ ਦਾ ਹੀ ਗਾਇਆ ਹੋਇਆ ਆਓ ਇੱਕ ਹੋਰ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾਉਂਦੇ ਹਾਂ।

ਜਿਨ੍ਹਾਂ ਦੇ ਪਿਛੋਕੜ 'ਤੇ ਇਹਨਾਂ ਨੇ ਗੀਤ ਗਾਏ, ਯਾਨੀ ਕਿ ਸਲਮਾਨ ਖਾਨ ਦੇ ਬਹੁਤ ਸਾਰੇ ਗੀਤ ਉਹਨਾਂ 'ਤੇ ਫਿਲਮਾਏ ਗਏ। ਇੰਝ ਲੱਗਦਾ ਸੀ ਜਿਵੇਂ ਸਲਮਾਨ ਖਾਨ ਦੀ ਆਪਣੀ ਹੀ ਆਵਾਜ਼ ਵਿੱਚ ਉਹ ਗੀਤ ਗਾ ਰਹੇ ਨੇ। ਕਮਲ ਹਸਨ 'ਤੇ ਵੀ ਉਹਨਾਂ ਦੀ ਆਵਾਜ਼ ਬਹੁਤ ਸੂਟ ਕਰਦੀ ਸੀ। ਸੋ ਇਹ ਅੱਜ ਦਾ ਪ੍ਰੋਗਰਾਮ ਇੱਕ ਕਲਾਕਾਰ ਸਾਡਾ ਐਸ ਪੀ ਬਾਲਾ ਸੁਬਰਾਮਨੀਅਮ ਨੂੰ ਸਮਰਪਿਤ ਸੀ। ਸੋ ਉਹਨਾਂ ਦਾ ਹੀ ਗਾਇਆ ਹੋਇਆ ਆਓ ਇੱਕ ਹੋਰ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾਉਂਦੇ ਹਾਂ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਇੱਕ ਕਲਾਕਾਰ। ਅੱਜ ਇਸ ਪ੍ਰੋਗਰਾਮ ਵਿੱਚ ਅਸੀਂ SP ਬਾਲਾ ਸੁਬ੍ਰਮਣੀਅਮ ਬਾਰੇ ਗੱਲਾਂ ਬਾਤਾਂ ਕੀਤੀਆਂ, ਫਿਲਮੀ ਸਫ਼ਰ ਬਾਰੇ ਗੱਲਾਂ ਬਾਤਾਂ ਕੀਤੀਆਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ।

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

0: ਤੁਸੀਂ ਸੁਣ ਰਹੇ ਸੀ ਕੁਝ ਗਜ਼ਲਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜ ਰਹੇ ਨੇ, ਸਮਾਂ ਹੋ ਰਿਹਾ, ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਕਲਪ ਅਭਿਆਨ ਦੇ ਤਹਿਤ ਗੁਜਰਾਤ ਦੇ ਵਡਨਗਰ ਤੋਂ ਵਾਰਾਣਸੀ ਤੱਕ ਸੇਵਾ ਯਾਤਰਾ ਦੇ ਭਾਗੀਦਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਦਿੱਲੀ ਸਰਕਾਰ ਨੇ ਔਰਤਾਂ ਤੇ ਟਰਾਂਸਜੈਂਡਰ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰੁਜ਼ਗਾਰ ਦੇਣ ਦੇ ਮੌਕੇ ਲਈ ਦੁਰਗਾ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA ਦੀ 8% ਵਾਧਾ ਸਤੰਬਰ ਦੀ ਤਨਖਾਹ ਦੇ ਨਾਲ ਮਿਲੇਗਾ, ਵਾਧੇ ਦਾ ਨੋਟੀਫਿਕੇਸ਼ਨ ਜਾਰੀ। ਖੇਤਰੀ ਗ੍ਰਾਮੀਣ ਬੈਂਕਾਂ ਸਮੇਤ ਸਾਰੇ ਬੈਂਕ ਗ੍ਰਾਹਕਾਂ ਦੀ ਸੁਵਿਧਾ ਲਈ ਇਸ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਪੰਚਕੁਲਾ ਅਤੇ ਦਿੱਲੀ ਵਿੱਚ 26 ਥਾਵਾਂ 'ਤੇ ਛਾਪੇਮਾਰੀ ਜਾਰੀ।

ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ, ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਅਪੀਲ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਿਆ ਹਰਾਟਕਰ ਨੇ ਤਰਨ ਤਰਨ ਦੌਰੇ ਦੌਰਾਨ ਮਹਿਲਾਵਾਂ ਦੀਆਂ ਸ਼ਿਕਾਇਤਾਂ ਸੁਣੀਆਂ, ਮੌਕੇ ਤੇ ਹੱਲ ਕਰਨ ਦਾ ਭਰੋਸਾ। ਭਾਰਤ ਟੈਕਸੀ ਉੱਤਰ ਪ੍ਰਦੇਸ਼ ਦੇ ਲਖਨਊ, ਗੋਰਖਪੁਰ, ਵਾਰਾਣਸੀ ਤੇ ਪ੍ਰਯਾਗਰਾਜ ਵਿੱਚ ਸ਼ੁਰੂ ਹੋਈ। ਭਾਰਤ ਨੇ ਸਮਰਕੰਦ ਵਿੱਚ ਚੱਲ ਰਹੇ ਫਿਡ ਸ਼ਤਰੰਜ ਓਲੰਪੀਆਡ ਦੇ 7ਵੇਂ ਦੌਰ ਵਿੱਚ ਇੰਗਲੈਂਡ ਨੂੰ ਹਰਾ ਦਿੱਤਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10:02 ਵੱਜ ਰਹੇ ਨੇ ਅਤੇ ਲਓ ਹੁਣ ਸੁਣੋ ਪ੍ਰੋਗਰਾਮ ਹੈਲੋ ਫਰਮਾਇਸ਼। ਜੀ ਦੋਸਤੋ, ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ ਆਪਣੇ ਮਨਪਸੰਦ ਗੀਤਾਂ ਦੀ ਫਰਮਾਇਸ਼ ਕਰਕੇ ਸਾਨੂੰ ਫੋਨ ਦੇ ਜ਼ਰੀਏ। ਜੀ, ਫੋਨ ਕਰਨਾ ਹੈ, ਸਾਡੇ ਨਾਲ ਜੁੜਨਾ ਹੈ, ਆਪਣੀ ਮਨਪਸੰਦ ਗੀਤਾਂ ਦੀ ਫਰਮਾਇਸ਼ ਕਰਨੀ ਹੈ ਅਤੇ ਮੈਂ ਤੁਹਾਡੀ ਦੋਸਤ ਵੀਨਸ ਹਾਜ਼ਰ ਹਾਂ ਅੱਜ ਇਸ ਪ੍ਰੋਗਰਾਮ ਵਿੱਚ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਵਾਸਤੇ। ਸੋ ਕਰਨਾ ਕੀ ਹੈ, 0181-23173 ਫੋਨ ਨੰਬਰ ਮਿਲਾਉਣਾ, ਅਸੀਂ ਤੁਹਾਡੀਆਂ ਕਾਲਜ ਰਿਸੀਵ ਕਰਾਂਗੇ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਹਾਡੀਆਂ ਫਰਮਾਇਸ਼ਾਂ ਪੁੱਛਾਂਗੇ। ਸੋ ਜਦ ਤੱਕ ਸਾਡੇ ਕਾਲਰਸ ਆ ਕੇ ਸਾਡੇ ਨਾਲ ਜੁੜਦੇ ਨੇ, ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਕਿਸ਼ੋਰ ਕੁਮਾਰ ਦੇ ਗਾਏ ਹੋਏ ਇਸ ਗੀਤ ਦੇ ਨਾਲ। ਅਤੇ ਤੁਸੀਂ ਫੋਨ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜਿਸ ਨੂੰ ਮਿਲਾ ਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜਨਾ ਹੈ, 0181-23173।

ਜੀ ਸਾਡੀ ਗਲੀ ਵੀ ਇੱਕ ਕਾਲਰ ਆ ਕੇ ਜੁੜ ਚੁੱਕੇ ਨੇ, ਆਓ ਗੱਲਬਾਤ ਕਰਕੇ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਹੈਲੋ ਹੈਲੋ ਹੈਲੋ ਜੀ, ਫੋਨ 'ਤੇ ਚੁੱਕਿਆ ਹੋਇਆ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਜੀ। ਚਲੋ ਕੋਈ ਨਾ, ਕੋਸ਼ਿਸ਼ ਕਰਦੇ ਹਾਂ ਇੱਕ ਵਾਰੀ ਫਿਰ ਤੁਸੀਂ ਸਾਡੇ ਨਾਲ ਗੱਲਬਾਤ ਹੋ ਜਾਏ। ਹੈਲੋ ਹੈਲੋ ਜੀ, ਕੋਸ਼ਿਸ਼ ਕੀਤੀ, ਗੱਲਬਾਤ ਨਹੀਂ ਹੋਈ। ਚਲੋ ਕੋਈ ਨਾ ਜੀ, ਰਾਮ ਸਿੰਘ ਜੀ ਨੇ ਤੁਹਾਨੂੰ ਫੋਨ ਕੀਤਾ ਸੀ ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਸੀ ਰਾਜਾ ਹਿੰਦੁਸਤਾਨੀ ਫਿਲਮ ਸੁਣਨ ਦੇ ਗੀਤ ਦੀ, ਅਤੇ ਆਓ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਤੁਸੀਂ ਵੀ ਇੰਜੋਏ ਕਰੋ ਇਸ ਗੀਤ ਨੂੰ, ਅਤੇ ਨਾਲ ਦੇ ਨਾਲ ਜੇਕਰ ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਾਮਿਲ ਹੋ ਕੇ ਆਪਣੀ ਮਨਪਸੰਦ ਗੀਤ ਸਾਡੇ ਕੋਲ ਸੁਣਨਾ ਚਾਹੁੰਦੇ ਹੋ, ਫਰਮਾਇਸ਼ ਕਰਨਾ ਚਾਹੁੰਦੇ ਹੋ, ਤਾਂ 0181 2342 173 ਫੋਨ ਨੰਬਰ ਮਿਲਾ ਕੇ ਜੁੜ ਸਕਦੇ ਹੋ ਅਤੇ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ।

0: ਜੀ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਕਾਲਰ ਆ ਕੇ ਚੜ ਚੁੱਕੀ ਨੇ, ਆਉਂ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ
0: ਹਾਂਜੀ ਸਰ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਸੁਖਬੀਰ ਸਿੰਘ ਸ਼ਾਜਦੀ ਬੋਲਦਾ ਜੀ ਸੰਗਰੂਰ ਤੋਂ।
0: ਜੀ ਬਹੁਤ ਬਹੁਤ ਸਵਾਗਤ ਹੈ ਸੁਖਬੀਰ ਜੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ, ਸ਼ੁਕਰੀਆ।
0: ਹਾਂਜੀ, ਕੀ ਹਾਲ ਚਾਲ ਹੈ, ਆਪਣਾ ਹਾਲ ਚਾਲ ਦੱਸੋ।
1: ਹਾਲ ਚਾਲ ਮੈਡਮ ਜੀ ਬਹੁਤ ਵਧੀਆ ਜੀ, ਤੁਹਾਡੇ ਨਾਲ ਜੁੜੇ ਰਹਿੰਦੇ ਜੀ, ਚਾਹੇ ਬਾਹਰ ਹੋਈਏ ਚਾਹੇ ਘਰੇ ਹੋਈਏ ਜੀ।
0: ਜੀ ਚੰਗੀ ਗੱਲ ਹੈ, ਤੇ ਅੱਜ ਫਿਰ ਗਾਣਾ ਕਿਹੜਾ ਸੁਣਨਾ ਚਾਹੋਗੇ?
1: ਬਾਕੀ ਮੈਡਮ ਜਲੰਧਰ ਤਾਂ ਸਾਡੀ ਜਾਨ ਆ ਜੀ, ਦਿਲਾਂ ਦੀ ਧੜਕਣਾ ਹੈ, ਬਹੁਤ ਵਧੀਆ ਚੈਨਲ ਆ ਜੀ ਇਹ।
0: ਜੀ ਗਾਣਾ ਕਿਹੜਾ ਸੁਣਾਈਏ ਫਿਰ ਤੁਹਾਨੂੰ ਅੱਜ?
1: ਰਾਜਾ ਮੂਵੀ ਦਾ ਦੱਸ ਦਿਓ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ, ਆਪਣਾ ਮਨਪਸੰਦ ਗੀਤ ਸੁਣੋ ਆਪਣੇ ਰੇਡੀਓ ਸੈੱਟ ਤੇ।

0: ਹੈਲੋ ਫਰਮਾਇਸ਼ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਇੱਕ ਹੋਰ ਕਾਲਰ ਇਸ ਪ੍ਰੋਗਰਾਮ ਵਿੱਚ ਆ ਕੇ ਸਾਡੇ ਨਾਲ ਜੁੜ ਚੁੱਕੇ ਨੇ। ਆਓ ਗੱਲਬਾਤ ਕਰਕੇ ਉਹਨਾਂ ਦੀ ਫਰਮਾਇਸ਼ ਪੁੱਛੀਏ। ਹੈਲੋ ਹੈਲੋ ਹੈਲੋ ਜੀ ਹੈਲੋ ਹੈਲੋ
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਮੈਡਮ ਜੀ ਨਮਸਕਾਰ।
0: ਨਮਸਕਾਰ ਜੀ, ਨਮਸਕਾਰ, ਆਪਣਾ ਨਾਮ ਦੱਸੋ। ਹੈਲੋ
1: ਹੈਲੋ
0: ਹੈਲੋ, ਆਪਣਾ ਨਾਮ ਦੱਸੋ।
1: ਮੈਂ ਜੀ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਬੋਲ ਰਿਹਾ ਜੀ।
0: ਜੀ ਮਨਜੀਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।

0: ਸ਼ੁਕਰੀਆ ਜੀ।
1: ਜੀ, ਗਾਣਾ ਕਿਹੜਾ ਸੁਣਾਈਏ ਤੁਹਾਨੂੰ ਅੱਜ?
0: ਸਰ ਮੈਂ ਜੀ ਕਾਲੀ ਟੋਪੀ ਲਾਲ ਰੁਮਾਲ ਲਤਾ ਜਾਫੀ ਦੀ ਬਾਤ ਗੀਤ ਆ ਜੀ, ਲਾਗੀ ਛੋਟੇ ਨਾ ਅਬ ਤੋ ਸਨਮ।
1: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ, ਆਪਣੇ ਮਨਪਸੰਦ ਗੀਤ ਸੁਣੋ ਆਪਣੇ ਰੇਡੀਓ ਸੈੱਟ 'ਤੇ।
0: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੇ ਮਨਪਸੰਦ ਗੀਤ ਸਾਨੂੰ ਫਰਮਾਇਸ਼ਾਂ ਕਰਕੇ ਸੁਣ ਰਹੇ ਹੋ ਫੋਨ ਦੇ ਜ਼ਰੀਏ, ਅਤੇ ਇਸ ਪ੍ਰੋਗਰਾਮ ਵਿੱਚ ਜੁੜਨ ਲਈ ਆਪਣੀ ਫਰਮਾਇਸ਼ਾਂ ਸਾਡੇ ਤੱਕ ਪਹੁੰਚਾਉਣ ਵਾਸਤੇ ਫੋਨ ਨੰਬਰ ਨੋਟ ਕਰੋ 0181 43 173, ਅਤੇ ਮੈਂ ਤੁਹਾਡੇ ਨਾਲ ਅੱਜ ਜੁੜੀ ਹੋਈ ਹਾਂ ਤੁਹਾਡੀ ਦੋਸਤ ਵੀਨਸ, ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਵਾਸਤੇ। ਸੋ ਇੱਕ ਹੋਰ ਕਾਲਰ ਆ ਕੇ ਜੁੜ ਚੁੱਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਹੈਲੋ
1: ਹੈਲੋ
0: ਹੈਲੋ ਹੈਲੋ
1: ਹੈਲੋ
0: ਹੈਲੋ
1: ਮੈਡਮ ਨਮਸਕਾਰ।
0: ਨਮਸਕਾਰ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਮੈਂ ਸੋਹਣ ਲਾਲ ਬੋਲਦਾ ਪਿੰਡ ਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ।
0: ਜੀ ਸੋਹਣ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਸ਼ੁਕਰੀਆ, ਧੰਨਵਾਦ ਜੀ।
0: ਜੀ ਆਪਣਾ ਮਨਪਸੰਦ ਗੀਤ ਦੱਸੋ, ਕਿਹੜਾ ਗੀਤ ਸੁਣਨਾ ਚਾਹੋਗੇ ਅੱਜ?
1: ਜੀਨੇ ਗਰਾਦ ਆ ਜੀ, ਆ ਮੇਰੇ ਹੱਥ ਜੋਲੀ ਆ ਖੇਲੇ ਆ ਸਮਚੋਲੀ ਆ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ, ਆਪਣਾ ਮਨਪਸੰਦ ਗੀਤ ਸੁਣੋ।
1: ਮੇਰੇ ਆਵਾਜ਼ ਨਹੀਂ ਆ ਰਹੀ, ਮੈਂ ਰੇਡੀਓ ਨਾਲ ਗੱਲ ਕਰ ਰਿਹਾ।
0: ਜੀ ਤੁਹਾਡੀ ਫਰਮਾਇਸ਼ ਸੁਣਾਉਣ ਜਾ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ।
1: ਹਾਂ ਧੰਨਵਾਦ।

0: ਜੀ ਪਿਆਰੇ ਪਿਆਰੇ ਗੀਤਾਂ ਦਾ ਸਿਲਸਿਲਾ ਚੱਲ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਅਤੇ ਇੱਕ ਹੋਰ ਫਰਮਾਇਸ਼ ਪੂਰੀ ਕਰਵਾਉਣ ਜਾ ਰਹੇ ਨੇ ਸਾਡੇ ਅਗਲੇ ਕਾਲਰ। ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
1: ਹੈਲੋ
0: ਹਾਂਜੀ ਸਰ, ਨਮਸਕਾਰ।
1: ਹਾਂਜੀ ਨਮਸਕਾਰ ਮੈਮ
0: ਜੀ,

0: ਜੀ ਹੈਲੋ, ਫਰਮਾਇਸ਼ ਪ੍ਰੋਗਰਾਮ ਦੀ ਆਖਰੀ ਕਾਲ ਰਿਸੀਵ ਕਰਨ ਜਾ ਰਹੇ ਹਾਂ ਅਤੇ ਆਓ ਸੁਣਦੇ ਹਾਂ ਕਿਹੜੀ ਫਰਮਾਇਸ਼ ਸਾਡੇ ਕੋਲ ਕਰਨ ਜਾ ਰਹੇ ਨੇ ਸਾਡੇ ਅਗਲੇ ਕਾਲਰ। ਹੈਲੋ ਹੈਲੋ
1: ਹੈਲੋ
0: ਹੈਲੋ ਹਾਂਜੀ, ਕੌਣ? ਹਾਂਜੀ, ਕੌਣ ਗੱਲਬਾਤ ਕਰ ਰਹੇ
1: ਹੋ? ਜੀ ਨਮਸਕਾਰ ਜੀ।
0: ਨਮਸਕਾਰ ਜੀ, ਆਪਣਾ ਨਾਮ ਦੱਸੋ।
1: ਮੈਂ ਜੀ ਰਣਜੀਤ ਸਿੰਘ ਵੱਟੂ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਜੀ।
0: ਜੀ ਰਣਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਸਵਾਗਤ ਭੈਣ ਜੀ ਤੁਹਾਡਾ ਜੀ।
0: ਜੀ, ਗਾਣਾ ਕਿਹੜਾ ਸੁਣੋਗੇ ਅੱਜ?

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵਜਣ ਵਾਲੇ ਨੇ। ਹੁਣ ਸਮਾਚਾਰ ਸੁਣੋਗੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ।

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ ਜੀ। ਦੋਸਤੋ, ਜ਼ਿੰਦਗੀ ਬਹੁਤ ਹਸੀਨ ਹੈ ਅਤੇ ਉਦੋਂ ਹਸੀਨ ਹੋਰ ਹੋ ਜਾਂਦੀ ਹੈ ਜਦੋਂ ਸਾਡੀਆਂ ਖੁਸ਼ੀਆਂ ਦੇ ਵਿੱਚ ਵਾਧਾ ਹੁੰਦਾ ਹੈ। ਅਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੇ ਲਈ ਕੋਈ ਵੱਡੀਆਂ ਵੱਡੀਆਂ ਖੁਸ਼ੀਆਂ ਦੀ ਲੋੜ ਨਹੀਂ ਹੁੰਦੀ। ਛੋਟੇ ਛੋਟੇ ਪਲ ਤੁਸੀਂ ਖੁਸ਼ੀਆਂ ਦੇ ਵਿੱਚ ਬਿਤਾ ਕੇ ਜ਼ਿੰਦਗੀ ਨੂੰ ਹਸੀਨ ਬਣਾ ਸਕਦੇ ਹੋ। ਅਤੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਹੈ ਚੱਲ ਰਿਹਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਪਤਾ ਹੈ ਕਿ ਦੋਸਤਾਂ ਨੂੰ ਖੁਸ਼ੀ ਮਿਲ ਜਾਂਦੀ ਹੈ ਜਦੋਂ ਉਹਨਾਂ ਦੇ ਪਸੰਦ ਦੇ ਗੀਤ ਉਹਨਾਂ ਦੇ ਨਾਮ ਪਤੇ ਦੇ ਗ੍ਰਾਮ ਦੇ ਨਾਲ ਉਹਨਾਂ ਤੱਕ ਪਹੁੰਚ ਜਾਂਦੇ ਨੇ। ਅਤੇ ਫਿਰ ਇਹ ਸਿਲਸਿਲਾ ਅਸੀਂ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਗੀਤਾਂ ਦੇ ਵਿੱਚ ਸਤਿੰਦਰ ਸਰਤਾਜ ਜੀ ਦੇ ਕਿਸੇ ਵੀ ਗੀਤ ਨੂੰ ਲੈ ਕੇ ਸਾਨੂੰ ਮੈਸੇਜ ਮਿਲੇ ਸੀ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਸਰਤਾਜ ਸਾਹਿਬ ਦੇ ਗੀਤ ਦੇ ਨਾਲ ਕੀਤੀ। ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ। ਅਤੇ ਇਸ ਗੀਤ ਨੂੰ ਸੁਣਨ ਦੇ ਲਈ ਸਾਡੇ ਤੱਕ ਫਰਮਾਇਸ਼ ਪਹੁੰਚੀ ਹੈ ਜੀ। ਇਹ ਗੀਤ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਪਿੰਡ ਵਜੀਦਪੁਰ ਤੋਂ ਪੌਮਾ ਅਤੇ ਬਲਜੀਤ ਸਿੰਘ ਹੁਣੀ ਕਹਿ ਰਹੇ ਨੇ ਗੀਤ ਸੁਣਨ ਦੇ ਲਈ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਰਲੀ ਮਿਲੀ ਫਰਮਾਇਸ਼ ਸਾਨੂੰ ਮਿਲੀ ਹੈ ਜਿਹੜੇ ਕਹਿੰਦੇ ਨੇ ਕਿ ਕੋਈ ਵੀ ਗੀਤ ਸਾਨੂੰ ਸੁਣਾ ਦਿੱਤਾ ਜਾਵੇ। ਉਹਨਾਂ ਦੇ ਵਿੱਚ ਹੈ ਜੀ ਵਿਜੇ ਤਮਰ ਅਤੇ ਮਮਤਾ ਮੰਡੀ ਖਰੜ ਤੋਂ, ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਇਹ ਸਾਨੂੰ ਮੈਸੇਜ ਮਿਲਿਆ ਮਜਨੂੰ ਦਾ ਟਿੱਲਾ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ ਹੋਣਾ ਦਾ। ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਸੱਤਿਆ ਦੇਵੀ ਵਾਨੀਆ ਅਤੇ ਪੋਤਰੇ ਅਰਮਾਨ, ਅਭਿਤਾਜ ਕੈਨੇਡਾ ਅਤੇ ਕਾਕਾ ਦੈਵਿਕ ਹੁਣੇ ਆਏ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ। ਇਸੇ ਤਰ੍ਹਾਂ ਅਗਲਾ ਮੈਸੇਜ ਅਸੀਂ ਪ੍ਰੋਗਰਾਮ ਦੇ ਵਿੱਚ ਲੈ ਰਹੇ ਹਾਂ ਜੀ। ਇਹ ਸਾਨੂੰ ਮਿਲਿਆ ਜੇਲ ਰੋਡ ਜਲੰਧਰ ਤੋਂ ਰੌਸ਼ਨ ਜਹਾਂ, ਮੰਨਤ ਜਹਾਂ, ਨੁਸਰਤ ਜਹਾਂ ਅਤੇ ਕੁਸ਼ਲਿਆ ਜੋਸ਼ੀ ਹੋਣਾ ਦਾ ਇਹ ਮੈਸੇਜ ਹੈ। ਪਿੰਡ ਕਾਤਰੋ ਤੋਂ ਅਮਰੀਕ ਸਿੰਘ ਔਲਖ, ਜਸਵਿੰਦਰ, ਸੁਖਨ, ਪ੍ਰੀਤ, ਜਸ਼ਨ ਅਤੇ ਬਿੰਦਰ ਖੇੜੀ ਉਹਨਾਂ ਨੇ ਮੈਸੇਜ ਕੀਤਾ। ਜ਼ਿਲ੍ਹਾ ਰੋਪੜ ਪਿੰਡ ਪੱਕੂ ਮਾਜਰਾ ਨਨੂਆ ਫਾਰਮ ਤੋਂ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ ਸਿੰਘ, ਭੁਪਿੰਦਰ ਕੌਰ, ਮਨਜੋਤ ਕੌਰ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਪਿੰਡ ਸਾਵੰਤ ਖੇੜਾ ਮੰਡੀ ਡੱਬਵਾਲੀ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਦਿਸ਼ਾ ਮੋਲਾ, ਜਗਤਾਰ ਜੱਗਾ, ਧੋਲਾ ਕਿੰਗਰਾ ਤੋਂ ਮੈਸੇਜ ਕਰ ਰਹੇ ਨੇ। ਇਹ ਮੈਸੇਜ ਸਾਨੂੰ ਮਿਲਿਆ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਹੋਣਾ ਦਾ। ਕਹਿੰਦੇ ਕੋਈ ਵੀ ਸਦਾ ਬਹਾਰ ਗੀਤ ਸਾਨੂੰ ਸੁਣਾ ਦਿੱਤਾ ਜਾਵੇ। ਅਤੇ ਫਿਰ ਗੀਤ ਸੁਣਾਉਂਦੇ ਹਾਂ ਜੀ ਤੁਹਾਨੂੰ, ਫਿਰ ਚੱਲਦੇ ਹਾਂ ਗੀਤ ਦੇ ਵੱਲ। ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ।

ਬਿਲਕੁਲ ਜੀ, ਤੁਸੀਂ ਇਸੇ ਤਰ੍ਹਾਂ ਨੱਚਦੇ ਗਾਉਂਦੇ ਰਹੋਗੇ, ਪ੍ਰੋਗਰਾਮ 12 ਵਜੇ ਤੱਕ ਠੀਕ ਤੁਹਾਡੇ ਤੱਕ ਆਉਂਦਾ ਰਹੇਗਾ। ਅਤੇ ਨੱਚਦੇ ਗਾਉਂਦੇ ਹੋਏ ਹੁਣ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੇ ਵੱਲ ਚੱਲਾਂਗੇ, ਅਤੇ ਅਗਲਾ ਗੀਤ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਅਤੇ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਇਸ ਗੀਤ ਦੇ ਨਾਲ ਲੈ ਰਹੇ ਹਾਂ। ਇਹ ਸਾਨੂੰ ਮੈਸੇਜ ਮਿਲਿਆ ਹੈ ਜੀ ਸਤੀਸ਼ ਕੁਮਾਰ ਬੰਸਲ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਮੇਨ ਬਾਜ਼ਾਰ ਮੰਡੀ ਲਾਦੂਖਾ ਜ਼ਿਲ੍ਹਾ ਫਾਜ਼ਿਲਕਾ ਤੋਂ, ਵਰਿੰਦਰ ਕਾਲੜਾ, ਰੇਖਾ ਕਾਲੜਾ ਅਤੇ ਪ੍ਰਕਿਸ਼ਿਤ ਕਾਲੜਾ, ਪ੍ਰਾਚੀ ਟਿੰਗੜਾ ਅਤੇ ਪੂਰਾ ਹੀ ਕਾਲੜਾ ਪਰਿਵਾਰ ਅਗਲੇ ਮੈਸੇਜ ਦੇ ਨਾਲ ਆ ਗਏ ਨੇ ਜੀ ਮੇਨ ਬਾਜ਼ਾਰ ਮੰਡੀ ਲਾਦੂਕਾ ਤੋਂ। ਅਨਮੋਲ ਚਾਵਲਾ, ਦੀਪਕ ਚਾਵਲਾ, ਕਿਰਨਾ ਚਾਵਲਾ ਅਤੇ ਵਾਰਿਸ, ਪੂਰਾ ਚਾਵਲਾ ਪਰਿਵਾਰ ਜੀ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਨਾਗਜੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ, ਅਬਦੁਲ ਗਫਾਰ ਡਾਵਰ, ਖੁਸ਼ਨਸੀਬ ਅਬਦੁਲ ਹੱਕ ਡਾਵਰ, ਜੀਆ ਉਲ ਹੱਕ ਡਾਵਰ, ਮੁਹੰਮਦ ਉਮਰ ਡਾਵਰ ਅਤੇ ਰਾਜਿੰਦਰ ਕਟਾਰੇ, ਉਹਨਾਂ ਦਾ ਮੈਸੇਜ ਹੈ ਪਾਟਾਪਾਰਾ ਛੱਤੀਸਗੜ੍ਹ ਤੋਂ। ਸੋਹਨ ਜੋਸ਼ੀ ਉਹਨਾਂ ਨੇ ਮੈਸੇਜ ਕੀਤਾ ਹੈ। ਇਸੇ ਤਰ੍ਹਾਂ ਇਹ ਮੈਸੇਜ ਦੇ ਵਿੱਚ ਆਏ ਨੇ ਜੀ ਬਲਕਰਨ ਵਰਮਾ, ਅੰਜਨੀ ਜੋਤੀ ਵਰਮਾ, ਪ੍ਰਹਲਾਦ ਰਜਿੰਦਰ ਵਰਮਾ, ਅਜੀਤ ਅਮਿਤ ਵਰਮਾ, ਗ੍ਰਾਮ ਪੰਚਾਇਤ ਬਠੇਨਾ ਪਾਟਨ, ਜ਼ਿਲ੍ਹਾ ਦੁਰਗਾ ਛੱਤੀਸਗੜ੍ਹ ਤੋਂ। ਅਗਲਾ ਮੈਸੇਜ ਸਾਨੂੰ ਮਿਲਿਆ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਬਾਬੂ ਰਿਆਂਸ਼ ਠਾਕੁਰ ਉਹਨਾਂ ਦਾ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਥਰਥ, ਅਰਨਵ ਚਥਰਥ, ਲਾਜਵੰਤੀ ਅਤੇ ਅਨੀਤਾ ਰਾਣੀ ਹੁਣੀ ਪਹੁੰਚੇ ਨੇ। ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ ਹੁਣਿਆਂ ਨੇ ਮੈਸੇਜ ਕੀਤਾ ਹੈ। ਇਸੇ ਤਰ੍ਹਾਂ ਹਰਜੀਤ ਕੈਂਥ, ਮੌਜੀ ਕਲੋਨੀ ਡਾਬਾ, ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਇਹ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਕੋਟਵਾ ਨਰਾਇਣਪੁਰ, ਬਾਬਾ ਪੱਟੀ ਬੱਲੀਆਂ ਤੋਂ, ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ ਨਿਬਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ, ਪ੍ਰਤੀਕ ਰਾਏ, ਰੌਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਉਹਨਾਂ ਦਾ ਮੈਸੇਜ ਹੈ। ਅਗਲਾ ਮੈਸੇਜ ਮਿਲਿਆ ਗਾਮ ਢਾਣੀ, ਲਾਲ ਖਾਂ ਨੋਹਰ ਤੋਂ, ਜਾਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਂ, ਸੀਮਾ ਬਾਨੋ, ਵਿਨੋਦ ਖਾਂ ਉਹਨਾਂ ਦਾ ਮੈਸੇਜ ਹੈ ਜੀ ਇਹ। ਅਤੇ ਇਹ ਅਗਲੇ ਮੈਸੇਜ ਦੇ ਵਿੱਚ ਸਾਡੇ ਤੱਕ ਪਹੁੰਚੇ ਨੇ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਵਧਦੇ ਹਾਂ ਗੀਤ ਦੇ ਵੱਲ, ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਗਾਇਆ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ।

ਵੱਡੇ ਤੜਕੇ ਪਹਿਲਾਂ ਵਾਂਗ ਹੁਣ ਚਿੜੀਆਂ ਚਹਿਕਣ ਨਾ, ਪਹਿਲਾਂ ਵਾਂਗੂ ਬੋਲਣ ਨਾ, ਹੁਣ ਕਾਂ ਬਨੇਰਿਆਂ 'ਤੇ ਟਾਵੇਂ ਟਾਵੇਂ ਬੰਦੇ ਨੇ ਜੋ ਬਿਨਾਂ ਟੈਨਸ਼ਨਾਂ ਤੋਂ ਪਹਿਲਾਂ ਵਾਂਗੂ ਰੌਣਕਾਂ ਅਸਲੀ ਕਿੱਥੇ ਚਿਹਰਿਆਂ 'ਤੇ। ਬਿਲਕੁਲ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਭੱਜ ਰਿਹਾ, ਕੋਈ ਖੁਸ਼ੀਆਂ ਨੂੰ ਲੱਭਣ ਲਈ ਭੱਜ ਰਿਹਾ, ਕੋਈ ਆਪਣੀਆਂ ਟੈਨਸ਼ਨਾਂ ਨੂੰ ਦੂਰ ਕਰਨ ਦੇ ਲਈ ਭੱਜ ਰਿਹਾ। ਅਤੇ ਇਹਨਾਂ ਸਭ ਦੇ ਲਈ ਇੱਕ ਬਿਹਤਰੀਨ ਤਰੀਕਾ ਅਤੇ ਉਪਾਅ ਜ਼ਿੰਦਗੀ ਦਾ ਸਰਲ ਇਹੀ ਹੈ, ਸੰਗੀਤ। ਜਦੋਂ ਤੁਸੀਂ ਸੰਗੀਤ ਨੂੰ ਆਪਣਾ ਸਾਥੀ ਬਣਾ ਲੈਂਦੇ ਹੋ, ਚਾਹੇ ਉਹ ਤੁਹਾਡੀ ਪਸੰਦ ਦਾ ਕਿਸੇ ਵੀ ਤਰ੍ਹਾਂ ਦਾ ਹੋਵੇ, ਪਰ ਜਦੋਂ ਵੀ ਥੋੜ੍ਹੀ ਜਿਹੀ

ਨਿਰਾਸ਼ਾ ਹੋਵੇ, ਥੋੜ੍ਹੇ ਜਿਹੇ ਉਦਾਸ ਹੋਵੋ ਤਾਂ ਸੰਗੀਤ ਦਾ ਸਹਾਰਾ ਲੈ ਕੇ ਦੇਖੀਓ, ਤੁਹਾਨੂੰ ਤੁਹਾਡੇ ਮੂਡ ਨੂੰ ਰੀਫਰੈਸ਼ ਕਰ ਦਿੰਦਾ ਹੈ ਸੰਗੀਤ, ਤੁਹਾਡੇ ਦੁੱਖਾਂ ਨੂੰ ਕਾਫੀ ਹੱਦ ਤੱਕ ਦੂਰ ਕਰ ਦਿੰਦਾ ਹੈ ਸੰਗੀਤ, ਅਤੇ ਤੁਹਾਡੀ ਪਸੰਦ ਦਾ ਸੰਗੀਤ ਗੀਤ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ। ਅਤੇ ਹੁਣ ਅਗਲੇ ਗੀਤ ਦੇ ਵੱਲ ਵੱਧਦੇ ਹਾਂ। ਅਗਲਾ ਗੀਤ ਸਾਨੂੰ ਸੁਣਨ ਦੇ ਲਈ ਤੁਹਾਡੇ ਸਭ ਦੀ ਫਰਮਾਇਸ਼ ਰਲੀ ਮਿਲੀ ਜੀ ਮਿਲੀ ਹੈ, ਇਹ ਸਾਨੂੰ ਮਿਲੀ ਹੈ ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਮੈਸੇਜ ਕੀਤਾ ਰਾਜਸਥਾਨ ਤੋਂ ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ, ਅਤੇ ਮੇਲਬਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ ਜੋਸਨ, ਇਸੇ ਤਰ੍ਹਾਂ ਕੈਨੇਡਾ ਤੋਂ ਵੈਨਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ ਉਹਨਾਂ ਦਾ ਮੈਸੇਜ ਹੈ ਜੀ। ਇਹ ਅਗਲਾ ਮੈਸੇਜ ਸਾਨੂੰ ਮਿਲਿਆ ਜੀ, ਇਹ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਨੇ ਸਾਡੇ ਕੋਲ ਪਿੰਡ ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਪੱਟੀ ਕਮਾਲਵਾਲਾ ਤੋਂ ਗੁਰਮੀਤ ਸਿੰਘ ਬਿਰਕ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਨੂੰ ਮਿਲਿਆ ਚਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜੰਦਲ, ਸੰਜੀਵ ਸੁਨੀਤਾ ਬੰਟੀ ਜੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ

ਗਵਾਹ ਕਰ ਤੇ ਬਸੰਤ ਰਾਵ ਭੋਜਨੇ ਤੇ ਮੋਹਨ ਕਰਾਂਗਲੇ ਉਹਨਾਂ ਦਾ। ਇਸੇ ਤਰ੍ਹਾਂ ਇਹ ਅਗਲਾ ਮੈਸੇਜ ਸਾਨੂੰ ਮਿਲਿਆ, ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ ਸ਼ਾਹ, ਅਸ਼ਵਿਨ ਸ਼ਾਹ ਤੇ ਮੰਗਲਾਬੇਨ ਸ਼ਾਹ ਤੇ ਰਜਿੰਦਰ ਜੀ ਸ਼ਾਹ ਉਹਨਾਂ ਦਾ। ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼ ਮਾਨਵ, ਅਨੁਰੀਤ ਕੰਬੋਜ ਤੇ ਪਰੀਸ਼ ਕੰਬੋਜ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਨੂੰ ਮਿਲਿਆ, ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਤੇ ਪੂਰਾ ਸ਼ਰਮਾ ਪਰਿਵਾਰ। ਸਵਰਨ ਸਿੰਘ ਪਿੰਡ ਦੋਲੇਵਾਲਾ ਜ਼ਿਲ੍ਹਾ ਮੋਗਾ ਤੋਂ ਪਹੁੰਚੇ ਨੇ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਤੇ ਰਾਧੇ ਭਾਵਿਕ ਟਿੰਗਰਾ ਉਹਨਾਂ ਦਾ ਮੈਸੇਜ ਹੈ। ਇਹਨਾਂ ਦੇ ਨਾਲ ਹੀ ਅਤੁਲ ਸ਼ਰਮਾ ਉਹਨਾਂ ਦਾ ਵੀ ਮੈਸੇਜ ਸਾਨੂੰ ਮਿਲਿਆ ਹੈ। ਇਹ ਅਗਲਾ ਮੈਸੇਜ ਹੈ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਉਹਨਾਂ ਦਾ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ, ਦਤਰੰਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਨੀ ਵਰਮਾ, ਪਾਰਸਮਨੀ ਵਰਮਾ, ਪੁਸ਼ਪਿੰਦਰ ਮਨੀ ਵਰਮਾ ਤੇ ਨੌਖੇ ਲਾਲ ਵਰਮਾ। ਇਹ ਮੈਸੇਜ ਸਾਨੂੰ ਮਿਲਿਆ ਜੀ, ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਹੈਬੋਵਾਲ ਕਲਾਂ ਤੋਂ ਆਏ ਨੇ। ਗੀਤ ਇਹਨਾਂ ਨੇ ਨਾਲ ਭੇਜਿਆ ਅਤੇ ਨਾਲ ਜੀ ਕੋਸ਼ਿਸ਼ ਕਰਾਂਗੇ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਤੁਹਾਡੇ ਤੱਕ ਪਹੁੰਚਾ ਦਈਏ। ਅਗਲਾ ਗੀਤ ਦੇ ਲਈ ਸਾਨੂੰ ਮੈਸੇਜ ਹੈ ਹਰੀਸ਼ ਸਹਿਗਲ ਖੰਨਾ ਤੋਂ, ਜਗਦੀਸ਼ ਸਹਿਗਲ, ਰਾਜ ਸਹਿਗਲ, ਪੂਜਾ ਸਹਿਗਲ, ਪਾਰਥ ਸਹਿਗਲ, ਸਾਰਥਕ ਸਹਿਗਲ ਉਹਨਾਂ ਦਾ ਇਹ ਮੈਸੇਜ ਹੈ। ਇਸੇ ਤਰ੍ਹਾਂ ਮਿੱਡੂ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ ਉਹਨਾਂ ਦਾ ਮੈਸੇਜ ਹੈ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ, ਇਹਨਾਂ ਨੇ ਸਾਨੂੰ ਕੀਤਾ ਹੈ ਕਰੇਲੀ, ਪਿੰਡ ਕਾ ਕਰੇਲੀ, ਜ਼ਿਲ੍ਹਾ ਪੰਚਕੂਲਾ ਤੋਂ। ਲਿਖਣ ਵਾਲੇ ਨੇ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਯ, ਏਂਜਲ, ਨੇਹਾ, ਅੰਜਲੀ, ਸ਼ੁਭਮ, ਲਵਲੀ ਉਹਨਾਂ ਦਾ ਇਹ ਮੈਸੇਜ ਹੈ। ਇਸੇ ਤਰ੍ਹਾਂ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ, ਗੁਰਵੰਸ਼ ਸਿੰਘ ਜੋੜਾ ਉਹਨਾਂ ਦਾ ਮੈਸੇਜ ਹੈ। ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ, ਪਿੰਡ ਐਲੋਨਾ ਮਾਨਿਆ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ ਅਤੇ ਅਗਲਾ ਇਹ ਮੈਸੇਜ ਸਾਨੂੰ ਮਿਲਿਆ ਹੈ ਪਿੰਡ ਰਾਮਾ, ਜ਼ਿਲ੍ਹਾ ਮੋਗਾ ਤੋਂ ਦਵਿੰਦਰਪਾਲ ਸ਼ਰਮਾ, ਗੁਰਦੀਪ ਰਾਣੀ, ਸਾਹਿਲ ਸ਼ਰਮਾ, ਵੀਰਚੰਦ, ਉਰਮਿਲਾ ਦੇਵੀ ਉਹਨਾਂ ਦਾ ਇਹ ਮੈਸੇਜ ਹੈ। ਇਸੇ ਤਰ੍ਹਾਂ ਪਿੰਡ ਦੌਲਤਪੁਰ ਨਵਾਂਸ਼ਹਿਰ ਤੋਂ ਪ੍ਰਿਥੀ ਸਿੰਘ ਪੇਂਟਰ, ਭਜਨ ਕੌਰ, ਨਵਦੀਪ ਸਿੰਘ ਦੁੱਗਲ, ਅਰਮਾਨ ਦੁੱਗਲ, ਗੁਰਲੀਨ ਦੁੱਗਲ, ਕ੍ਰਿਤਿਕਾ ਦੁੱਗਲ, ਸੁਖਦੇਵ ਸਿੰਘ ਕੁਬੈਤ, ਗੁਰਪ੍ਰੀਤ ਸਿੰਘ ਪੁਰਤਗਾਲ, ਕਾਲੂ ਪੇਂਟਰ, ਇੰਦਰਜੀਤ ਸਿੰਘ ਦਾ ਹੁਣਾ ਮੈਸੇਜ ਹੈ। ਇਸੇ ਤਰ੍ਹਾਂ ਇਹ ਅਗਲਾ ਮੈਸੇਜ ਅਸੀਂ ਲੈ ਰਹੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਇਹ ਸਾਨੂੰ ਮਿਲਿਆ ਰਮੇਸ਼ ਬਿੱਲਾ ਚਾਵਲਾ, ਪਿੰਡ ਅਤੇ ਡਾਕਖਾਨਾ ਖੁਈਆ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ, ਜੈਸ਼ਰੀ, ਸੰਤੋਸ਼ ਚਾਵਲਾ, ਹੇਮਤ, ਦੀਪਕ, ਰਮੇਸ਼ ਚਾਵਲਾ, ਰੇਜਲ, ਹੇਜਲ, ਵਿਹਾਨ ਚਾਵਲਾ, ਰਿਜੂ, ਬੱਬੂ, ਵਿਹੂ ਚਾਵਲਾ ਅਤੇ ਪੂਰਾ ਹੀ ਚਾਵਲਾ ਪਰਿਵਾਰ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਗੀਤ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਹੁਣ ਸੁਣਾਵਾਂਗੇ। ਅਮਰ ਨੂਰੀ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਸੱਸ ਨੂੰਹ ਦਾ ਮੁਕਾਬਲਾ ਕਰਨ ਜਾ ਰਹੇ ਨੇ ਇਸ ਗੀਤ ਦੇ ਰਾਹੀਂ, ਅਤੇ ਬਿਲਕੁਲ ਅਸੀਂ ਸਾਰੇ ਮਿਲ ਕੇ ਇਸ ਗੀਤ ਨੂੰ ਸੁਣਾਂਗੇ ਅਤੇ ਆਨੰਦ ਮਾਣਾਂਗੇ। ਅਤੇ ਫਰਮਾਇਸ਼ ਤੁਹਾਡੇ ਸਭ ਦੀ ਲੈ ਲਈ ਹੈ ਵੀ ਫਰਮਾਇਸ਼ ਰਲੀ ਮਿਲੀ ਇਸ ਤਰ੍ਹਾਂ, ਭਾਗਵਤ ਉੱਤਰ ਪ੍ਰਦੇਸ਼ ਤੋਂ ਸੰਜੇ ਟਿੰਗੀਆ, ਨਮਨ ਟਿੰਗੀਆ, ਅਪਾਰ ਟਿੰਗੀਆ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਹੁਨਾ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਮੁਹੰਮਦ ਬੁਰਹਾਨੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮਾਇਰਾ ਅਤੇ ਇਹਨਾਂ ਦੇ ਹੋਰ ਪਰਿਵਾਰ ਦੇ ਮੈਂਬਰ ਮੈਸੇਜ ਕੀਤਾ ਤੇਲੰਗਾਨਾ ਤੋਂ ਇਹਨਾਂ ਨੇ। ਇਸੇ ਤਰ੍ਹਾਂ ਵਾਸਦੇਵ ਛਾਬੜਾ, ਅੰਸ਼ ਦਿਵਿਆਂਸ਼ੀ ਚਿਰਾਗ, ਸਾਜਨ ਛਾਬੜਾ, ਲਾਲੜੂ ਮੰਡੀ ਤੋਂ ਮੈਸੇਜ ਕਰ ਰਹੇ ਨੇ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ, ਪੋਤਾ ਗੁਰਸ਼ਬਦ ਸਿੰਘ, ਅਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ, ਕੁਲਵੰਤ ਗਿੱਲ ਮਲੂਟ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਬਲਵਿੰਦਰ ਸਰਾ, ਗੁਣਤਾਸ, ਰਸਨਦੀਪ, ਮਨਿੰਦਰ ਸਰਾ, ਪਿੰਡ ਮੋਰਜੱਟ, ਸਿੱਖਾਂ, ਹਨੂੰਮਾਨਗੜ੍ਹ ਤੋਂ ਮੈਸੇਜ ਕਰ ਰਹੇ ਨੇ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਿਆਂਕ ਭਾਟੀਆ, ਉਹਨਾਂ ਦਾ ਮੈਸੇਜ ਹੈ। ਪਿੰਡ ਚੰਦਬਾਜ਼ਾ, ਫਰੀਦਕੋਟ ਤੋਂ ਅੰਗਰੇਜ਼ ਸਿੰਘ, ਗੀਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀਆਂ ਨਵਕੀਰਤ, ਗੁਰਸੀਰਤ, ਪੋਤਾ ਗੁਰਪ੍ਰਤਾਪ ਸਿੰਘ ਅਤੇ ਸਾਰਾ ਹੀ ਪੁਰਬਾ ਪਰਿਵਾਰ ਹੈ ਜੀ। ਇਸੇ ਤਰ੍ਹਾਂ ਇਹ ਮੈਸੇਜ ਹੈ ਸਤਨਾਮ ਸਿੰਘ ਗਿੱਲ ਹੋਰਾਂ ਦਾ, ਪੱਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ, ਉਹਨਾਂ ਦਾ ਮੈਸੇਜ ਹੈ ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਥੋਮਸ, ਪਿੰਕੀ, ਲਵਲੀ, ਆਰਤੀ ਅਰੋੜਾ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਅਮਰੀਕ ਸਿੰਘ ਟੇਲਰ, ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਦੇ ਸਾਥੀ ਮੈਂਬਰ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ, ਉਹਨਾਂ ਦਾ ਮੈਸੇਜ ਹੈ। ਅਗਲਾ ਮੈਸੇਜ ਸਾਨੂੰ ਮਿਲਿਆ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ, ਡੱਬੂ ਸਮਰਾਟ, ਚੰਡੀਗੜ੍ਹ ਤੋਂ ਰਾਹੁਲ ਖੁਰਾਣਾ, ਰਚਿਤਾ ਖੁਰਾਣਾ, ਕੇਸ਼ੂ ਨਿਧਾਨ ਖੁਰਾਣਾ। ਇਸੇ ਤਰ੍ਹਾਂ ਇਹ ਪਹੁੰਚੇ ਨੇ ਜੀ ਸਾਡੇ ਕੋਲ ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ ਇਹਨਾਂ ਨੇ ਮੈਸੇਜ ਕੀਤਾ ਸੀ। ਅਤੇ ਹੁਣ ਅਗਲਾ ਮੈਸੇਜ ਦੇ ਵਿੱਚ ਸਾਡੇ ਤੱਕ ਆਏ ਨੇ ਮੁਹੱਬਤ ਨਗਰ ਕਪੂਰਥਲਾ ਤੋਂ ਕਰਨੈਲ ਸਿੰਘ ਬੱਟੂ, ਗੁਰਫਤਿਹ ਸਿੰਘ, ਹਰਨੀਜ਼ ਕੌਰ, ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲ ਗਿਆ। ਇਹ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਸੰਤੋਸ਼ ਭਾਕਰੇ, ਸੁਨੈਨਾ, ਸੁਕੰਨਿਆ ਅਤੇ ਸਵਿਤਾ ਭਾਕਰੇ, ਉਹਨਾਂ ਦਾ ਸ਼ਾਹਜੀ ਨਗਰ, ਦਗਲੂਰ, ਜ਼ਿਲ੍ਹਾ ਨੰਦੇੜ, ਮਹਾਰਾਸ਼ਟਰ ਤੋਂ। ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਵਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਨ ਰਿਨਵਾ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ, ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਨਿਤਾਸ਼ਾ ਅਤੇ ਕੀਰਵੀ ਤਨੇਜਾ, ਉਹਨਾਂ ਦਾ ਮੈਸੇਜ ਹੈ। ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਅਮਨਜੋਤ ਸਿੰਘ ਸੱਪਲ, ਬਿੰਦਰ ਖੇੜੀ, ਪਰਮਜੀਤ ਸਿੰਘ ਪੁਰਬਾ, ਉਹਨਾਂ ਦਾ ਧੁਰੀ ਤੋਂ ਮੈਸੇਜ ਹੈ। ਇਹ ਮੈਸੇਜ ਸਾਨੂੰ ਮਿਲਿਆ ਅਲੀਕਾ ਤਹਿਸੀਲ ਡੱਬਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ, ਸੋਨੂ ਅਤੇ ਰਜਨੀ, ਉਹਨਾਂ ਦਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੁਣੀ ਆਏ ਨੇ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਮਲਕਾਪੁਰ ਮਹਾਰਾਸ਼ਟਰ ਤੋਂ, ਨਰਾਇਣ ਇੰਗਲੇ ਸੋਪਾਨ ਅਤੇ ਆਸ਼ੀਸ਼ ਉਹਨਾਂ ਦਾ, ਅਤੇ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਵਾਕਰ, ਨਿਰਮਲਾ ਅਤੇ ਵਿਸ਼ਾਲ, ਉਹਨਾਂ ਦਾ ਮੈਸੇਜ ਹੈ। ਕੁਲਵੰਤ ਸਿੰਘ, ਪੋਤਰਾ ਲਵਰਾਜ ਸਿੰਘ, ਔਲਖ ਪੋਜੋ ਕੇ ਫਿਰੋਜ਼ਪੁਰ ਤੋਂ ਮੈਸੇਜ ਕਰ ਰਹੇ ਨੇ। ਮੇਨ ਬਾਜ਼ਾਰ, ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਗਾਓਂ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ, ਉਹਨਾਂ ਦਾ

ਮੈਸੇਜ ਮਿਲਿਆ। ਇਹ ਮੈਸੇਜ ਹੈ ਜੀ ਸਾਨੂੰ ਮਿਲਿਆ ਬਕਸਰ ਬਿਹਾਰ ਤੋਂ, ਸ਼ਾਫੂਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਮਿਤ ਸ਼ਾਹ ਸਾਹੂ ਹੋਣਾ ਦਾ, ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ, ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭੈਨੰਦ ਆਰਿਆ ਅਤੇ ਪਰਮਾਨੰਦ ਆਰਿਆ ਹੋਣਾ ਦਾ। ਹੁਣ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਗੀਤ ਵੱਲ। ਅਮਰ ਨੂਰੀ ਅਤੇ ਸਾਥੀਆਂ ਦਾ ਗਾਇਆ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਤੱਕ ਆ ਰਿਹਾ ਹੈ।

ਦੇਖੋ ਵੀ ਗੀਤ ਕਿੰਨਾ ਸ਼ਾਨਦਾਰ ਸੀ ਵੀ ਉਹਨਾਂ ਨੇ ਤਾਂ ਆਪਣੇ ਆਪਣੇ ਜਿਹੜੇ ਆ ਉਹ ਸ਼ਾਇਰੀ ਵੰਡ ਲਏ, ਤੇਰਾ ਦਿੱਲੀ ਮੇਰਾ ਆਗਰਾ ਆਹਮੋ ਸਾਹਮਣੇ, ਹੈ ਨਾ। ਅਤੇ ਜਦੋਂ ਸੱਸ ਨੂੰ ਆਹਮੋ ਸਾਹਮਣੇ ਹੋਣ ਤਾਂ ਫਿਰ ਵੀ ਤਮਾਸ਼ਾ ਇਕੱਲਾ ਘਰ ਨਹੀਂ ਦੇਖਦਾ, ਜੱਗ ਵੀ ਦੇਖਦਾ। ਸੋ ਆਪਾਂ ਇਹਨਾਂ ਤਮਾਸ਼ਿਆਂ ਤੋਂ ਬਚਣਾ ਹੈ। ਹਾਂ, ਜਿਹੜਾ ਹਲਕਾ ਫੁਲਕਾ ਜਿਹੜੀ ਨੋਕ ਝੋਕ ਹੈ ਨਾ, ਉਹ ਹੁੰਦੀ ਰਹਿਣੀ ਚਾਹੀਦੀ ਹੈ, ਕਿਉਂਕਿ ਉਹ ਨੋਕ ਝੋਕ ਤੁਹਾਡੇ ਘਰਾਂ ਦੀ ਰੌਣਕ ਬਣਦੀਆਂ ਨੇ, ਹਾਸੇ ਮਖੌਲ ਘਰਾਂ ਦੀ ਰੌਣਕ ਬਣਦੇ ਨੇ। ਪਰ ਜਦੋਂ ਫਿਰ ਰਿਸ਼ਤਿਆਂ ਦੇ ਵਿੱਚ ਤਣਾਅ ਆ ਜਾਂਦਾ ਹੈ, ਫਿਰ ਉਹ ਤਮਾਸ਼ਾ ਬਣ ਜਾਂਦਾ ਹੈ। ਸੋ ਇਹਨਾਂ ਤਮਾਸ਼ਿਆਂ ਤੋਂ ਬਚਦੇ ਹੋਣ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਅਗਲੇ ਗੀਤ ਦੇ ਵੱਲ। ਅਤੇ ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ, ਅਤੇ ਫਰਮਾਇਸ਼ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨਿੱਟੂ ਲਕਸ਼ਮ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ ਅਤੇ ਡੁੱਗੂ ਭਾਵਿਕ ਸਿੱਕਾ, ਉਹਨਾਂ ਦਾ ਮੈਸੇਜ ਸਾਨੂੰ ਫਰਮਾਇਸ਼ ਦੇ ਨਾਲ ਮਿਲਿਆ। ਇਸੇ ਤਰ੍ਹਾਂ ਇਹ ਸਾਨੂੰ ਮਿਲਿਆ ਕਸਬਾ ਚਲਕਾਣਾ ਜ਼ਿਲ੍ਹਾ ਸਹਾਰਨਪੁਰ ਤੋਂ ਮੁਹੰਮਦ ਜ਼ਰੀਫ ਅੰਸਾਰੀ, ਨਿਯਮ ਅੰਸਾਰੀ, ਡਾਕਟਰ ਆਮੀਰ ਮੁੰਨਾ ਨਾਜ਼ਿਮ, ਉਹਨਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਆਏ ਨੇ, ਇਹ ਮੈਸੇਜ ਸਾਨੂੰ ਮਿਲਿਆ ਹੈ ਜੀ। ਸੰਜੋਲੀ ਸ਼ਿਮਲਾ ਤੋਂ ਸੀ ਐੱਲ ਗੌਤਮ, ਸਰੋਜ ਗੌਤਮ ਉਹਨਾਂ ਦਾ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਪਿੰਡ ਜ਼ਾਫਰਾ ਜ਼ਿਲ੍ਹਾ ਫਾਜ਼ਿਲਕਾ ਤੋਂ, ਫਲਕ ਸਿੰਘ, ਰਾਜੂ, ਬੱਬੂ ਅਤੇ ਸੋਨੂ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ ਹੈ। ਇਹ ਮੈਸੇਜ ਸਾਨੂੰ ਮਿਲਿਆ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਕ ਜੀ, ਇਹਨਾਂ ਦਾ ਅਸੀਂ ਪਹਿਲਾਂ ਵੀ ਮੈਸੇਜ ਸ਼ਾਮਿਲ ਕਰ ਚੁੱਕੇ ਹਾਂ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਭਿਲਾਈ ਛੱਤੀਸਗੜ੍ਹ ਤੋਂ, ਉੱਤਮ ਸਿੰਘ, ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਅਤੇ ਨੰਦਨੀ ਉਹਨਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਡਿੰਪਲ, ਅਦਿੱਤੀ, ਪੁਨੀਤ, ਪ੍ਰਵੀਨ, ਲਾਲੜੂ, ਮੋਹਾਲੀ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਗਾਮ ਜੁੰਗੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਵਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਬਿਰੇਨ, ਮਨਕੀਰਤ ਅਤੇ ਮਨਰਾਜ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਜਲਾਲਦਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਤ ਆਹੂਜਾ ਉਹਨਾਂ ਦਾ ਮੈਸੇਜ ਹੈ। ਪ੍ਰਵੀਨ ਸੋਨੀ, ਪੂਜਾ ਪਾਇਲ ਅਤੇ ਜਗਦੀਸ਼ ਜੌਹਰੀ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਮਲਿਆਨ ਸਰਧਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੇਯਮ ਜੈਨ, ਮੁਸਕਾਨ ਜੈਨ, ਮਾਸਟਰ ਜੈਨ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਨਰਿੰਦਰ ਚਾਵਲਾ, ਪਿੰਡ ਮਕਰੂਮਪੁਰ, ਤਹਿਸੀਲ ਬੱਸੀ, ਪਠਾਣਾ ਜ਼ਿਲ੍ਹਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਨਾਲ ਇਹਨਾਂ ਦੇ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਮਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਹੋਣੀ। ਜੀ ਟੀ ਬੀ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸਕੀਲਾ, ਜੈਸਮੀਨ, ਰਜ਼ੀਆ, ਸੁਲਤਾਨਾ, ਅਖਤਰ ਅੰਸਾਰੀ, ਸਿਰਾਜ ਅਤੇ ਮੁਹੰਮਦ ਜਾਵੇਦ ਅੰਸਾਰੀ ਆ ਗਏ ਨੇ ਜੀ। ਇਸੇ ਤਰ੍ਹਾਂ ਇਹ ਅਗਲਾ ਮੈਸੇਜ ਸਾਨੂੰ ਮਿਲਿਆ ਹੈ, ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ, ਦਿਗਤ ਦਰਸ਼ਨ ਔਰ ਕਵਿਤਾ ਗੋੜ ਉਹਨਾਂ ਦਾ ਮੈਸੇਜ ਹੈ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਅਭਿਜੀਤ ਗਵਾਂਕਰ ਰਾਹੀਂ, ਸਰਿਤਾ ਗਵਾਂਕਰ, ਪ੍ਰਨੀਤਾ, ਸਿਧਾਂਤ ਗਵਾਂਕਰ, ਲਾਡਲਾ ਟੁਕਟੁਕ ਗਵਾਂਕਰ, ਪ੍ਰਿੰਸ ਇਕਾਂਸ਼ ਗਵਾਂਕਰ ਉਹਨਾਂ ਦਾ ਆਇਆ ਹੈ ਜੀ। ਲਕਸ਼ਮਣ ਰਾਓ ਲੋਖੰਡੇ, ਕਲਪਤ ਤਾਈ ਲੋਖੰਡੇ, ਸ਼ੈਲਿੰਦਰ ਲੋਖੰਡੇ, ਪ੍ਰਤੀਕਸ਼ਾ ਅਤੇ ਸਵਰਪਿਲ ਅਤੇ ਇਹਨਾਂ ਦੇ ਹੋਰ ਪਰਿਵਾਰ ਦੇ ਮੈਂਬਰ ਪਹੁੰਚੇ ਨੇ, ਗੱਡਗੇ ਨਗਰ, ਯਵਤਮਾਲ, ਮਹਾਰਾਸ਼ਟਰ ਤੋਂ ਆਏ ਨੇ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਨਗਰ ਨਿਗਮ ਵਾਰਡ ਨੰਬਰ 28, ਨਾਜ਼ ਮੰਜ਼ਿਲ, ਮਹਿਸੋਲ, ਸੀਤਾਮੜ੍ਹੀ ਤੋਂ। ਅਕਰਮ ਹੁਸੈਨ, ਬੇਗਮ ਇਸ਼ਰਤ, ਵਸੀਮ ਅਕਰਮ, ਰੁਬੀਨਾ ਵਸੀਮ, ਆਰਿਜ਼ ਵਸੀਮ, ਸ਼ਮੀਮ ਅਕਰਮ, ਮਮਤਾ ਰਾਣੀ ਸ਼ਰਮਾ, ਪੂਨਮ ਕੁਮਾਰੀ ਸ਼ਰਮਾ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਮੁਹੰਮਦ ਜਸੀਨ ਹਾਸ਼ਮੀ, ਨਾਜ਼ਮਾ ਬੇਗਮ, ਮੁਹੰਮਦ ਤੌਸੀਫ ਹਾਸ਼ਮੀ ਅਤੇ ਮੁਹੰਮਦ ਤੈਮੂਰ ਹਾਸ਼ਮੀ ਉਹਨਾਂ ਦਾ ਮਿਲਿਆ। ਹੁਣ ਵਧਿਆ ਪ੍ਰੋਗਰਾਮ ਦੇ ਵਿੱਚ ਗੀਤ ਦੇ ਵੱਲ, ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ।

ਜੀ ਬਿਲਕੁਲ, ਪ੍ਰੋਗਰਾਮ ਤਾਂ ਮਕ ਜਲੰਧਰ ਪੈਂਦੀ ਵਿੱਚ ਵੀ ਤੁਸੀਂ ਸਿਰਫ ਆਪਣੇ ਫਰਮਾਇਸ਼ੀ ਗੀਤਾਂ ਦੀ ਫਰਮਾਇਸ਼ ਹੀ ਸਾਡੇ ਤੱਕ ਕਰਦੇ ਹੋ, ਅਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਪੂਰੀ ਤੁਹਾਡੀ ਫਰਮਾਇਸ਼ ਤੁਹਾਡੇ ਤੱਕ ਪਹੁੰਚਾਉਣ ਦੀ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਬਹੁਤ ਥੋੜ੍ਹਾ, ਜਾਂਦੇ ਜਾਂਦੇ ਦੋ ਕੁ ਬੋਲ ਗੀਤ ਤਾਂ ਹੋਣਗੇ, ਅਤੇ ਇੱਕ ਦੋ ਮੈਸੇਜ ਤੁਹਾਡੇ ਲੈ ਲੈਣੇ। ਸ਼੍ਰੀ ਗੰਗਾਨਗਰ ਤੋਂ ਜਗਮੋਹਨ ਸਿੰਘ ਅਰਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਣ, ਉਹਨਾਂ ਦਾ ਕਹਿੰਦੇ ਗੁਰਦਾਸ ਮਾਨ ਦਾ ਗੀਤ ਅਸੀਂ ਸੁਣਨਾ ਚਾਹੁੰਦੇ ਹਾਂ ਜੀ। ਇਸੇ ਤਰ੍ਹਾਂ ਕਰਨੀ ਖੇੜਾ ਫਾਜ਼ਿਲਕਾ ਪੰਜਾਬ ਤੋਂ ਗੁਰਦੀਪ ਸਿੰਘ ਕਟਵਾਲ, ਮੀਤੋ ਬਾਈ ਸੁਖਚੈਨ, ਰਾਣੋ ਪ੍ਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ ਮਿਰਜ਼ਾ, ਉਹਨਾਂ ਦਾ ਮੈਸੇਜ ਹੈ। ਇਹ ਮੈਸੇਜ ਅਸੀਂ ਲਿਆ ਜੀ ਬਰਜਿੰਦਰ ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ, ਸੋਨਮ, ਆਸ਼ੀਸ਼, ਉਹਨਾਂ ਦਾ, ਇਹਨਾਂ ਨੇ ਸਾਨੂੰ ਪਲੇਰਾ ਟਿੱਕਮ ਗੜ੍ਹ ਮੱਧ ਪ੍ਰਦੇਸ਼ ਤੋਂ ਕੀਤਾ ਹੈ। ਅਤੇ ਹੁਣ ਇਸੇ ਦੇ ਨਾਲ ਅੱਜ ਦਾ ਆਖਰੀ ਗੀਤ ਪ੍ਰੋਗਰਾਮ ਦੇ ਵਿੱਚ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਅਤੇ ਇਸੇ ਦੇ ਨਾਲ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਤੁਸੀਂ ਆਕਾਸ਼ਵਾਣੀ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ।

0: बहुत सारी जानकारी जल्दी तो जल्दी उन्हें तक पहुंच जाए।
1: मतलब देखो, एक घड़ी तो साड़ी अखां दे सामने लगी हुंदी है, एक साड़े अंदर जिहड़ी जैविक घड़ी लगी हुंदी है ना, उहदे मुताबिक भी सानूं पता चल जांदा वी हुण साडा मनपसंद प्रोग्राम शुरू हो जाणा है।
0: बिल्कुल। तो ज्योति, मनपसंद प्रोग्राम विच ना असी बहुत सारिया ऐसिया गल्लां करदे आं जिहड़ी साडी रोज़मर्रा की जिंदगी नाल जुड़िया हुईया हुंदियां ने, ਅਤੇ ਨਾਲ ਹੀ ਜਿਵੇਂ ਅਸੀਂ ਇਹ ਸਾਰੀਆਂ ਭੈਣਾਂ ਨੂੰ, ਸਾਰੇ ਸਵਾਨੀਆਂ, ਸਾਰੇ ਸਰੋਤੇ ਆਪਣਾ ਘਰ ਬਾਰ ਚਲਾਉਂਦੇ ਨੇ, ਖਰਚਾ ਮੈਨੇਜ ਕਰਦੇ ਨੇ, ਕਮਾਈ ਕਰਦੇ ਨੇ, ਰੋਜ਼ ਸਵੇਰੇ ਤੋਂ ਸ਼ਾਮ ਤੱਕ ਕੰਮ ਕਰਦੇ ਨੇ ਘਰਾਂ 'ਚ ਵੀ ਅਤੇ ਬਾਹਰ ਵੀ, ਅਤੇ ਉਹਦੇ ਨਾਲ ਨਾਲ ਉਹ ਜਿਹੜੀ ਇੱਕ ਤਰੀਕਾ ਹੁੰਦਾ ਨਾ ਸਭ ਕੁਛ ਮੈਨੇਜ ਕਰਨ ਦਾ ਜਿਹਨੂੰ ਬਜਟ ਕਹਿੰਦੇ ਨੇ, ਉਹਦੇ ਵਿੱਚ ਵੀ ਚੱਲਦੇ ਨੇ। ਪਰ ਫਿਰ ਵੀ ਅਸੀਂ ਕਈ ਵਾਰੀ ਇਹ ਗੱਲ ਦੁਬਾਰਾ ਦੁਬਾਰਾ ਕਿਉਂ ਕਰਦੇ ਹਾਂ? ਕਿਉਂਕਿ ਕਈ ਚੀਜ਼ਾਂ ਨਾ ਸਾਡੀ ਅਣਗਹਿਲੀ ਨਾਲ ਸਾਡੀਆਂ ਅੱਖਾਂ ਤੋਂ ਦੂਰ ਹੋ ਜਾਂਦੀਆਂ ਨੇ, ਅਤੇ ਥੋੜ੍ਹੀ ਜਿਹੀ ਯਾਦ ਕਰਨ ਨਾਲ ਉਹ ਫਿਰ ਯਾਦ ਆ ਜਾਂਦੀਆਂ।
1: ਔਰ ਸਾਡਾ ਤਾਂ ਫਰਜ਼ ਹੈ ਜੀ ਯਾਦ ਦਿਲਾਉਣਾ। ਵੈਸੇ ਅਸੀਂ ਥੋੜ੍ਹਾ ਜਿਹਾ ਪਹਿਲਾਂ ਇਹ ਵੀ ਯਾਦ ਦਿਲਾਉਣ ਲੱਗੇ ਹਾਂ ਜੀ ਆਪਣੇ ਸਰੋਤਿਆਂ ਨੂੰ ਕਿ ਦੇਖੋ, ਲੜੀਵਾਰ ਤਿਉਹਾਰ ਜਿਹੜੇ ਹੈ ਉਹ ਹੁਣ ਸ਼ੁਰੂ ਹੋ ਜਾਣੇ ਨੇ, ਖਾਸ ਤੌਰ 'ਤੇ ਅਗਲੇ ਮਹੀਨੇ ਤੋਂ, ਹੈ ਨਾ?
0: ਨਹੀਂ, ਸ਼ੁਰੂ ਹੋ ਗਏ ਨੇ, ਇਹ ਗਣੇਸ਼ ਚਤੁਰਥੀ ਤੋਂ ਤਿਉਹਾਰ ਸ਼ੁਰੂ ਹੋ ਚੁੱਕੇ ਨੇ।
1: ਬਿਲਕੁਲ ਜੀ, ਔਰ ਸਾਨੂੰ ਬਹੁਤ ਸਾਰੇ ਤਿਉਹਾਰ ਹੈ ਇਹੋ ਜਿਹੇ ਜਿਨ੍ਹਾਂ ਦਾ ਇੰਤਜ਼ਾਰ ਵੀ ਹੈ, ਬੱਚਿਆਂ ਨੂੰ ਬੜਾ ਇੰਤਜ਼ਾਰ ਰਹਿੰਦਾ ਹੈ। ਅਤੇ ਕੋਮਲ ਜੀ, ਜਦੋਂ ਤਿਉਹਾਰ ਆਉਂਦੇ ਆ ਅਤੇ ਨਾਲ ਦੇ ਨਾਲ ਖਰਚੇ ਵੀ ਹੁੰਦੇ ਹੈ, ਬਹੁਤ ਸਾਰੀਆਂ ਲਿਸਟਾਂ ਬਣਦੀਆਂ ਨੇ, ਬਜਟ ਬਣਦਾ ਹੈ, ਔਰ ਸਾਡਾ ਫਰਜ਼ ਹੈ ਕਿ ਅਸੀਂ ਥੋੜ੍ਹਾ ਜਿਹਾ ਪਹਿਲਾਂ ਅਵੇਅਰ ਵੀ ਕਰ ਦਈਏ।
0: ਬਿਲਕੁਲ। ਅਤੇ ਦੇਖੋ, ਮਹੀਨੇ ਦਾ ਜਿਹੜਾ ਖਰਚਾ ਉਹ ਤਾਂ ਅਸੀਂ ਕਰਨਾ ਹੀ ਕਰਨਾ ਹੁੰਦਾ, ਅਤੇ ਉਹਦੇ ਨਾਲ ਨਾਲ ਤਿਉਹਾਰਾਂ 'ਤੇ ਸਾਡੇ ਬੱਚੇ ਹੋ ਜਾਣ, ਵੱਡੇ ਹੋ ਜਾਣ, ਸਾਰਿਆਂ ਨੂੰ ਉਮੀਦ ਹੁੰਦੀ ਹੈ ਕਿ ਅੱਜ ਹੁਣ ਅਸੀਂ ਨਵੇਂ ਨਵੇਂ ਕੱਪੜੇ ਲੈਣੇ ਆ, ਅਤੇ ਉਸ ਤੋਂ ਇਲਾਵਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਸਾਡਾ ਲੈਣ ਦੇਣ ਬਣਿਆ ਹੋਇਆ ਉੱਥੇ ਉੱਥੇ ਗਿਫਟ ਦੇਣੇ, ਕਈ ਤਰ੍ਹਾਂ ਦੀ ਲਿਸਟ ਬਣਦੀ ਹੈ, ਔਰ ਇੱਕ ਵਾਰੀ ਨਹੀਂ ਕਈ ਵਾਰੀ ਦੇਣੇ ਆ ਕਿਉਂਕਿ ਕਈ ਤਿਉਹਾਰ ਆ ਰਹੇ ਨੇ, ਉਹਦੇ ਨਾਲ ਨਾਲ ਮਿਠਾਈਆਂ ਲੈ ਕੇ ਆਉਣੀਆਂ ਨੇ, ਨਵੀਂ ਨਵੀਂ ਤਰ੍ਹਾਂ ਦੇ ਖਾਣੇ ਬਣਨੇ ਨੇ, ਡਰਾਈ ਫਰੂਟ ਚਾਹੀਦੇ ਨੇ, ਅਤੇ ਉਸ ਤੋਂ ਇਲਾਵਾ ਘਰ ਦੀ ਸਜਾਵਟ
1: ਹੈ, ਰੰਗ ਰੋਗਨ ਕਰਾਉਣਾ ਜੀ, ਬਿਲਕੁਲ ਬੜੇ ਚਾਅ ਹੁੰਦੇ ਆ,
0: ਅਤੇ ਨਾਲੇ ਪੂਜਾ ਪਾਠ ਕਰਨੇ ਨੇ ਅਤੇ ਉਹਨਾਂ ਦੀ ਸਮੱਗਰੀ ਵੀ ਚਾਹੀਦੀ ਹੈ, ਜੇ ਕਿਤੇ ਆਉਣਾ ਜਾਣਾ ਹੈ, ਮੰਨ ਲਓ ਆਪਣੇ ਰਿਸ਼ਤਿਆਂ 'ਚ 100 ਜਗ੍ਹਾ ਦੀਵਾਲੀ ਦੇਣ ਜਾਣਾ ਹੈ ਜਾਂ ਕਿਧਰੇ ਹੋਰ ਕਈ ਤਿਉਹਾਰ ਦੇਣ ਲੈਣ ਜਾਣੇ ਨੇ, ਅਤੇ ਆਉਣ ਜਾਣ ਦਾ ਖਰਚਾ, ਬਾਹਰ ਰਹਿਣ ਦਾ ਖਰਚਾ, ਇਸ ਤੋਂ ਇਲਾਵਾ ਅੱਜ ਕੱਲ੍ਹ ਦਿਖਾਵਾ ਬਹੁਤ ਜ਼ਿਆਦਾ ਹੋ ਗਿਆ, ਜਿਹੜਾ ਸਭ ਤੋਂ ਜ਼ਿਆਦਾ ਗਲਤ ਗੱਲ ਹੈ, ਜਿਹਦੇ ਕਰਕੇ ਸਾਡਾ ਖਰਚਾ ਜ਼ਿਆਦਾ ਕਈ ਗੁਣਾ ਹੋ ਜਾਂਦਾ ਜਿੰਨਾ ਹੋਣਾ ਚਾਹੀਦਾ ਉਸ ਤੋਂ ਵੀ। ਉਹਦਾ ਰੀਜ਼ਨ ਕੀ ਹੈ ਕਿ ਫਲਾਣੇ ਨੇ ਇਸ ਤਰ੍ਹਾਂ ਕੀਤਾ ਸੀ, ਜਾਂ ਕਿਸੇ ਦੇ ਕਹਿਣ 'ਤੇ ਆਪਾਂ ਪ੍ਰੈਸ਼ਰ ਦੇ ਅੰਡਰ ਆ ਕੇ ਉਹ ਚੀਜ਼ ਕਰਦੇ ਹਾਂ, ਇੱਥੇ ਜਿਹੜੀ ਹੈ ਉਹ ਸਾਡੀ ਗੱਡੀ ਪਟੜੀ ਤੋਂ ਉਤਰਨ ਲੱਗ ਜਾਂਦੀ।
1: ਬਿਲਕੁਲ ਠੀਕ ਹੈ, ਤੁਸੀਂ ਦਿਖਾਵੇਬਾਜ਼ੀ ਬਹੁਤ ਹੈ, ਮੁਕਾਬਲੇਬਾਜ਼ੀ ਬੜੀ ਹੈ, ਕਿ ਜੇ ਉਹਨੇ 5 ਖਰਚਿਆ ਤਾਂ ਮੈਂ 7 ਖਰਚਣਾ, ਹੈ ਨਾ, 5,000 ਉਹਨੇ ਖਰਚਿਆ ਤਾਂ ਮੈਂ 7 ਖਰਚਣਾ ਹੈ। ਔਰ ਕੋਮਲ ਜੀ, ਹੁੰਦਾ ਕੀ ਹੈ, ਅਸੀਂ ਜ਼ਿਆਦਾ ਖਰਚੇ ਕਰਨ ਦੇ ਚੱਕਰ 'ਚ ਨਾ ਆਪਣੇ ਘਰ ਦਾ ਬਜਟ ਉਸਨੂੰ ਵਿਗਾੜ ਲੈਂਦੇ ਹਾਂ, ਔਰ ਕਹਿ ਦਿੰਦੇ ਕਿ ਕੋਈ ਨਾ, ਬਾਅਦ ਦੇ ਵਿੱਚ ਦੇਖਿਆ ਜਾਊਗਾ, ਹੈ ਨਾ। ਅਤੇ ਹਾਂਜੀ ਹਾਂਜੀ
0: ਹਾਂ, ਤੁਸੀਂ ਬਜਟ ਦੀ ਗੱਲ ਕਰ ਰਹੇ ਹੋ, ਇੱਕ ਹੋਰ ਕਾਰਨ ਹੈ ਜਿਹੜਾ ਬਹੁਤ ਜ਼ਰੂਰੀ ਹੈ ਗੱਲ ਕਰਨੀ, ਉਹ ਹੈਗੀ ਹੈ ਔਨਲਾਈਨ ਸ਼ੋਪਿੰਗ। ਜਦੋਂ ਅਸੀਂ ਦੇਖਦੇ ਹਾਂ ਨਾ ਔਨਲਾਈਨ, ਜਿਵੇਂ ਕਈ ਜਗ੍ਹਾ 'ਤੇ ਐਡ ਆ ਜਾਂਦੀ ਹੈ ਵੀ ਇੰਨੇ ਦਿਨ ਦੀ ਸੇਲ ਚੱਲ ਰਹੀ ਹੈ, ਇੰਨਾ ਲੈਸ ਚੱਲ ਰਿਹਾ, ਅਤੇ ਉਸ ਦੇ ਚੱਕਰ ਵਿੱਚ ਅਸੀਂ ਇੱਕ ਦੀ ਜਗ੍ਹਾ 4-4 ਚੀਜ਼ਾਂ ਵੀ ਪਸੰਦ ਆ ਗਿਆ ਔਡਰ ਕਰ ਲਓ, ਉਹ ਵੀ ਔਡਰ ਕਰ ਲਓ, ਕਿਉਂਕਿ ਜਦੋਂ ਅਸੀਂ ਹੱਥ ਤੋਂ ਕੈਸ਼ ਪੈਸਾ ਨਹੀਂ ਦਿੰਦੇ ਨਾ, ਔਨਲਾਈਨ ਪੇਮੈਂਟ ਕਰਦੇ ਹਾਂ, ਅਤੇ ਸਾਨੂੰ ਲੱਗਦਾ ਐਵੇਂ ਹੀ ਚੀਜ਼ਾਂ ਆ ਰਹੀਆਂ ਨੇ, ਇਹ ਨਹੀਂ ਧਿਆਨ ਆਉਂਦਾ ਕਿ ਸਾਡੇ ਹੀ ਅਕਾਊਂਟ 'ਚੋਂ ਪੈਸੇ ਜਾ ਰਹੇ ਨੇ। ਔਰ ਦੂਜੀ ਚੀਜ਼ ਕਿ ਦੇਖਾ ਦੇਖੀ ਆਪਾਂ ਕਿੰਨੀਆਂ ਚੀਜ਼ਾਂ ਜਦੋਂ ਔਡਰ ਕਰ ਲੈਂਦੇ ਹਾਂ, ਜਦੋਂ ਘਰ ਆਉਂਦੀਆਂ ਨੇ ਉਹਨਾਂ ਦੀ ਪੂਰੀ ਵਰਤੋਂ ਵੀ ਨਹੀਂ ਹੁੰਦੀ।
1: ਔਰ ਦੇਖੋ, ਬਾਜ਼ਾਰਾਂ ਦੇ ਵਿੱਚ ਵੀ ਨਿਕਲੋ, ਕਿੰਨੇ ਸਜੇ ਹੋਏ ਬਾਜ਼ਾਰ ਨੇ, ਔਰ ਬਹੁਤ ਸਾਰੀਆਂ ਮਨਪਰਚਾਵੀਆਂ ਜਿਹੜੀਆਂ ਸੇਲਾਂ ਹੈ ਉਹ ਵੀ ਲੱਗੀਆਂ ਹੋਈਆਂ ਹੈ, ਜਿਹੜਾ ਸਾਡਾ ਧਿਆਨ ਆਪਣੇ ਵੱਲ ਖਿੱਚਦੀਆਂ ਨੇ, ਔਰ ਅਸੀਂ ਖਿੱਚੇ ਚਲੇ ਵੀ ਜਾਂਦੇ ਹਾਂ ਕੋਮਲ ਜੀ। ਔਰ ਪਰ ਗੱਲ ਉਹੀ ਹੈ ਕਿ ਅਸੀਂ ਓਨਾ ਹੀ ਖਰਚਣਾ ਹੈ ਜਿੰਨੀ ਸਾਡੀ ਕਮਾਈ ਹੈ।
0: ਇਹਦਾ ਤਰੀਕਾ ਦੱਸਾਂ, ਕਈ ਚੀਜ਼ਾਂ ਅਸੀਂ ਘਰ ਬਣਾਈਏ, ਕਈ ਗਿਫਟ ਅਸੀਂ ਘਰ ਬਣਾਈਏ, ਵੀ ਜਿਹੜੇ ਬੜੇ ਪਿਆਰੇ ਵੀ ਲੱਗਣ, ਸਾਡੀ ਕਲਾਕਾਰੀ ਵੀ ਦਿਖੇ ਅਤੇ ਸਾਡਾ ਖਰਚਾ ਵੀ ਬਚ ਜਾਏ। ਦੂਜਾ, ਜਿਵੇਂ ਮਿਠਾਈਆਂ ਨੇ, ਅਤੇ ਬਾਹਰ ਦੀਆਂ ਮਿਠਾਈਆਂ ਕਈ ਨੁਕਸਾਨ ਵੀ ਕਰਦੀਆਂ ਨੇ, ਕਿ ਉਹਨਾਂ ਮਿਠਾਈਆਂ ਵੀ ਥੋੜ੍ਹੀਆਂ ਬਹੁਤ ਘਰ ਬਣਾ ਲਈਆਂ ਜਾਣ, ਸੁੱਕੀਆਂ ਮਿਠਾਈਆਂ ਬਣਾਈਆਂ ਜਾ ਸਕਦੀਆਂ ਨੇ, ਜਿਹਦੇ ਕਰਕੇ ਅਸੀਂ ਆਪਣਾ ਖਰਚਾ ਜਿਹੜਾ ਹੈ ਉਹਨੂੰ ਰੋਕ ਲਗਾ ਸਕਦੇ ਹਾਂ, ਅਤੇ ਨਾਲੇ ਇੱਕ ਲਿਮਿਟ ਬਣਾ ਲਈਏ ਕਿ ਇਸ ਤੋਂ ਜ਼ਿਆਦਾ ਅਸੀਂ ਖਰਚਾ
1: ਨਹੀਂ ਕਰਨਾ, ਔਰ ਨਾ ਹੀ ਅਸੀਂ ਕੋਈ ਕਰਜ਼ਾ ਲੈਣਾ ਹੈ, ਕਿਉਂਕਿ ਦੇਖੋ, ਅਸੀਂ ਕਰਜ਼ਾ ਲਵਾਂਗੇ ਉਹ ਵੀ ਅਸੀਂ ਹੀ ਉਤਾਰਨਾ ਹੈ ਬਾਅਦ 'ਚ, ਸਾਡੇ ਸਿਰ 'ਤੇ ਬੋਝ ਉਹ ਪੈਣਾ ਹੈ, ਔਰ ਤਿਉਹਾਰ ਦੀ ਫਿਰ ਖੁਸ਼ੀ ਨਾ ਫਿੱਕੀ ਜਿਹੀ ਪੈ ਜਾਂਦੀ ਹੈ ਜੇਕਰ ਅਸੀਂ ਕਰਜ਼ਾ ਲੈ ਕੇ ਉਹਨਾਂ ਨੂੰ ਮਨਾਈਏ।
0: ਬਿਲਕੁਲ।
1: ਸੋ ਦੇਖੋ, ਤਿਉਹਾਰ ਜਿਹੜੇ ਹੈ ਖੁਸ਼ੀਆਂ ਵੰਡਦੇ ਨੇ, ਔਰ ਖੁਸ਼ੀਆਂ ਅਸੀਂ ਮਨਾਉਣੀਆਂ ਨੇ, ਅਤੇ ਅਸੀਂ

0: ਆਪਣੇ ਬਜਟ 'ਚ ਰਹਿ ਕੇ ਵੀ ਉਹ ਕੰਮ ਸਾਰੇ ਕਰ ਸਕਦੇ ਹਾਂ।
1: ਬਿਲਕੁਲ, ਅਤੇ ਸਾਦਗੀ ਨਾਲ ਤਿਉਹਾਰ ਮਨਾਈਏ, ਖੁਸ਼ੀਆਂ ਵੰਡੀਏ, ਖੁਸ਼ੀਆਂ ਮਨਾਈਏ, ਔਰ ਪ੍ਰੈਸ਼ਰ ਦੇ ਅੰਡਰ ਆ ਕੇ ਨਾ ਮਨਾਈਏ।
0: ਔਰ ਇੱਕ ਗੱਲ ਹੋਰ ਹੈ, ਦੇਖੋ ਜਿਹੜੀ ਚੀਜ਼ ਸਾਨੂੰ ਬਹੁਤ ਜ਼ਰੂਰੀ ਚਾਹੀਦੀ ਹੈ ਅਸੀਂ ਆਪਣੀ ਲਿਸਟ 'ਚ ਉਹਨਾਂ ਨੂੰ ਸਭ ਤੋਂ ਉੱਪਰ ਰੱਖ ਲੈਂਦੇ ਹਾਂ, ਅਤੇ ਬਾਕੀ ਨੂੰ ਹੌਲੀ ਹੌਲੀ ਹੌਲੀ ਥੱਲੇ ਤੱਕ ਲੈ ਜਾਂਦੇ ਹਾਂ, ਜਿੱਥੋਂ ਤੱਕ ਪੂਰਾ ਹੋ ਜਾਵੇ ਉੱਥੋਂ ਤੱਕ ਅਸੀਂ ਕਰ ਲਈਏ,
1: ਹੈ ਨਾ। ਅਤੇ ਟਾਈਮ ਖਰਚ ਕਰਨ ਦਾ ਵੀ ਹਿਸਾਬ ਲਾਉਣਾ ਪੈਣਾ ਹੈ।
0: ਜੀ,
1: ਸਰੋਤਿਆਂ ਨੂੰ ਇੱਕ ਗਾਣਾ ਵੀ ਸੁਣਾਉਣਾ ਫਿਰ।
0: ਲਓ, ਤਿਉਹਾਰਾਂ ਦੀ ਗੱਲ ਹੈ ਤਾਂ ਗਾਣਾ ਨਾ ਸੁਣਾਈਏ
1: ਜੀ।

ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰਅੰਦਾਜ਼ ਨਾ ਕਰੋ। ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਸਪੋਂਡੈਂਟ ਯਾਨੀ BC ਕੋਲ

0: ਜਾਣੇ ਸ਼ੁਰੂ ਹੁੰਦੇ ਆ। ਸਭ ਤੋਂ ਪਹਿਲਾਂ ਜਿਹੜਾ ਕਿ ਤੁਸੀਂ ਦੱਸਿਆ ਕਿ ਬੁਖਾਰ ਹੈ, ਉਹ ਬੁਖਾਰ ਕੰਬਣੀ ਦੇ ਨਾਲ ਚੜ੍ਹਦਾ ਹੈ। ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਹੈਗਾ ਸਿਰ ਦਰਦ, ਬਹੁਤ ਕਾਮਨ ਰੈਟਰੋ ਓਰਬਿਟਲ ਪੇਨ, ਜਿਹੜੀ ਕਿ ਅੱਖਾਂ ਦੇ ਪਿੱਛੇ ਦੀ ਦਰਦ ਹੈ
1: ਜੀ,
0: ਠੀਕ ਹੈ, ਮਾਸਪੇਸ਼ੀਆਂ 'ਚ ਦਰਦ। ਫਿਰ ਵਾਇਰਲ ਸਿਮਟਮਸ ਜਿਹੜੇ ਸਾਰੇ ਹੁੰਦੇ ਕਾਮਨ, ਕਿ ਜਿਹੜਾ ਦਿਲ ਮਚਲਣਾ, ਭੁੱਖ ਨਾ ਲੱਗਣਾ, ਹੈ ਨਾ। ਅਤੇ ਇਹ ਬੁਖਾਰ ਜਿਹੜਾ ਇਹ 3 ਤੋਂ 4 ਵਾਰੀ ਦਿਨ 'ਚ ਚੜ੍ਹਦਾ ਔਰ ਕਾਫੀ ਤੇਜ਼ ਚੜ੍ਹਦਾ, 102-3 ਬੁਖਾਰ ਹੁੰਦਾ ਆ। ਤੇ ਬੰਦਾ ਕਈ ਵਾਰੀ ਹੋਸ਼ ਵੀ ਨਹੀਂ ਰਹਿੰਦਾ। ਤੇ ਇਹ ਤਾਂ ਹੁੰਦੇ ਆਮ ਲੱਛਣ। ਕਈ ਵਾਰੀ ਜਿਹੜਾ ਹੈਗਾ ਉਹ ਇਹ ਬੁਖਾਰ ਕਾਫੀ ਗੰਭੀਰ ਰੂਪ ਵੀ ਲੈਂਦਾ ਹੈ ਕਈਆਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇਮਿਊਨਿਟੀ ਘੱਟ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਇਹ ਬੁਖਾਰ ਸੀਰੀਅਸ ਰੂਪ ਲੈਂਦਾ, ਜਿੱਦਾਂ ਕਿ ਡੇਂਗੂ ਹੈਮਰੇਜਿਕ ਫੀਵਰ, ਜਿਹਦੇ ਵਿੱਚ ਇਹ ਸਾਰੇ ਸਿਮਟਮਸ ਤੋਂ ਇਲਾਵਾ ਜਿਹੜੇ ਕਾਲੇ ਧੱਬੇ, ਜਾਂ ਫਿਰ ਡੇਂਗੂ ਸ਼ੌਕ ਸਿੰਡਰੋਮ, ਜਿਹਦੇ ਵਿੱਚ ਇਨਸਾਨ ਨੂੰ ਸੁਧਬੁੱਧ ਨਹੀਂ ਰਹਿੰਦੀ ਹੈਗੀ, ਬੁਖਾਰ ਦੇ ਬਾਵਜੂਦ ਉਹਦਾ ਸਰੀਰ ਜਿਹੜਾ ਠੰਡਾ ਹੁੰਦਾ, ਉਹ ਸ਼ੌਕ ਵਿੱਚ ਚਲਾ ਜਾਂਦਾ। ਸੋ ਇਹ ਭਿਆਨਕ ਰੂਪ ਨੇ
1: ਜੀ। ਜੀ ਇਹ ਭਿਆਨਕ ਰੂਪ ਹੈ। ਰੁਕਸੋ, ਕਦੀ ਕਦੀ ਇਹ ਖਤਰਨਾਕ ਰੂਪ ਵੀ ਅਖਤਿਆਰ ਕਰ ਲੈਂਦਾ ਜਦੋਂ ਵਿਅਕਤੀ ਨੂੰ ਜਾਨ ਤੋਂ ਹੱਥ ਧੋਣੇ ਪੈਂਦੇ ਨੇ, ਉਹ ਕਦੋਂ ਹੁੰਦਾ?
0: ਦੇਖੋ, ਆਮ ਤੌਰ 'ਤੇ ਜਦੋਂ ਇਹ ਬੁਖਾਰ ਹੁੰਦਾ ਆ, ਹਫ਼ਤੇ ਦੇ ਵਿੱਚ ਹਫ਼ਤਾ ਜਾਂ 2 ਹਫ਼ਤੇ ਦੇ ਅੰਦਰ ਅੰਦਰ ਬੰਦਾ ਆਪੇ ਹੀ ਠੀਕ ਹੋ ਜਾਂਦਾ ਹੈ। ਸਾਡੇ ਬੋਡੀ ਦੇ ਵਿੱਚ ਪਲੇਟਲੈਟਸ ਜਿਹੜੇ ਨੇ
1: ਘੱਟ ਜਾਂਦੇ ਨੇ।
0: ਅਮੂਮਨ ਸਾਡੇ ਬੋਡੀ, ਹਿਊਮਨ ਬੋਡੀ ਦੇ ਵਿੱਚ 1.5 ਲੱਖ ਤੋਂ ਲੈ ਕੇ 4 ਲੱਖ ਤੱਕ ਪਲੇਟਲੈਟਸ ਹੁੰਦੇ ਨੇ। ਅਤੇ ਜਦੋਂ ਪਲੇਟਲੈਟਸ 1.5 ਲੱਖ ਤੋਂ ਘਟਣੇ ਸ਼ੁਰੂ ਹੁੰਦੇ ਨੇ ਅਤੇ ਬੰਦਾ ਆਪਣੇ ਸਰੀਰ ਨੂੰ ਕਮਜ਼ੋਰੀ ਮਹਿਸੂਸ ਕਰਦਾ ਹੈ। ਜਦੋਂ 50,000 ਤੋਂ ਘੱਟ ਹੋ ਜਾਂਦੇ ਨੇ ਤਾਂ ਉਸ ਇਨਸਾਨ ਨੂੰ ਹੋਸਪਿਟਲਾਈਜੇਸ਼ਨ ਦੀ ਲੋੜ ਪੈਂਦੀ ਹੈ। ਪਰ ਜਦ 20,000 ਤੋਂ ਘੱਟ ਜਾਂਦੇ ਨੇ ਪਲੇਟਲੈਟਸ ਤਾਂ ਇਹ ਸੀਰੀਅਸ ਰੂਪ ਹੋ ਜਾਂਦਾ
1: ਜੀ,
0: ਜਿਹਦੇ ਵਿੱਚ ਪਲੇਟਲੈਟਸ ਚੜਾਉਣੇ ਵੀ ਪੈਂਦੇ ਆ
1: ਜੀ। ਡਾਕਟਰ, ਜਦੋਂ ਅਸੀਂ ਮੈਡੀਸਨ ਲੈਣ ਜਾਈਏ ਨਾ ਅਤੇ ਟੈਸਟ ਕਰਾਉਣ ਨੂੰ ਕਹਿੰਦੇ ਨੇ, ਪਤਾ ਲੱਗਦਾ ਡੇਂਗੂ ਬੁਖਾਰ ਹੈ, ਅੱਧਾ ਤਾਂ ਬੰਦਾ ਉੱਥੇ ਹੀ ਰਹਿ ਜਾਂਦਾ, ਡਰ ਜਾਂਦਾ, ਦਹਿਸ਼ਤ ਇੰਨੀ ਜ਼ਿਆਦਾ। ਔਰ ਦੂਸਰਾ ਉਹ ਕਹਿੰਦੇ ਨੇ ਕਿ ਜੇ ਤੁਸੀਂ ਰੱਜ ਕੇ ਰੋਟੀ ਖਾਓਗੇ, ਪੂਰਾ ਪਾਣੀ ਪੀਵੋਗੇ ਤਾਂ ਤੁਹਾਨੂੰ ਡਰਨ ਅਤੇ ਘਬਰਾਉਣ ਦੀ ਲੋੜ ਕੋਈ ਨਹੀਂ। ਪਰ ਬੁਖਾਰ ਦੇ ਵਿੱਚ ਤਾਂ ਸਾਰੇ ਕਹਿੰਦੇ ਨੇ ਕਿ ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਇੱਥੇ ਕੀ ਕਹਿਣਾ ਚਾਹੋਗੇ
0: ਜੀ? ਸੋ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਇਮਿਊਨਿਟੀ ਵਧਾਉਣੀ ਆ ਆਪਾਂ। ਅਮੂਮਨ ਵੀ ਜਦੋਂ ਅਸੀਂ ਆਮ ਤੌਰ 'ਤੇ ਵੀ ਸਾਨੂੰ ਉਹ ਆਪਣਾ ਬੈਲੈਂਸਡ ਡਾਇਟ ਰੱਖਣੀ ਚਾਹੀਦੀ ਹੈ ਇਨਸਾਨ ਨੂੰ, ਹਮੇਸ਼ਾ ਜਿਹੜੇ ਫਲਾਹਾਰ ਡਾਇਟ ਹੈ ਉਹ ਲੈਣੀ ਚਾਹੀਦੀ ਹੈ। ਸੋ ਮੌਸਮੀ ਫਲ ਜਿਹੜੇ ਲੈਣੇ ਚਾਹੀਦੇ ਨੇ ਤਾਂ ਕਿ ਸਾਡੀ ਇਮਿਊਨਿਟੀ ਠੀਕ ਰਹੇ। ਪਰ ਜਦੋਂ ਇਹ ਬੁਖਾਰ ਹੁੰਦਾ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਮੋਸਟ ਆਫ ਦ ਟਾਈਮ ਇਹ ਆਪੇ ਹੀ ਬੰਦਾ ਥੋੜ੍ਹਾ ਥੋੜ੍ਹੀ ਹਫ਼ਤੇ 10 ਦਿਨ ਦੇ ਅੰਦਰ ਅੰਦਰ ਆਪੇ ਠੀਕ ਹੋ ਜਾਂਦਾ। ਜੇ ਉਸ ਦੌਰਾਨ ਓਬਵੀਅਸਲੀ ਸਾਡਾ ਭੁੱਖ ਮਰੀ ਹੁੰਦੀ ਹੈ, ਬਟ ਆਪਣੇ ਆਪ ਨੂੰ ਸਾਨੂੰ ਹਾਈਡਰੇਟ ਰੱਖਣਾ ਪੈਂਦਾ। ਹਾਈਡਰੇਟ ਤੋਂ ਮੇਰਾ ਮਤਲਬ ਹੈ ਕਿ ਲਿਕੁਇਡ ਡਾਇਟ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ। ਸੋ ਦਿਨ ਵਿੱਚ ਤੁਸੀਂ ਇਹ ਸਮਝ ਲਓ ਕਿ ਆਪਾਂ ਪਾਣੀ ਤਾਂ ਪੀਣਾ ਹੀ ਹੈ, ਨਾਲ ਜੂਸ ਪੀਣਾ ਹੈਗਾ। ਜੂਸ ਦੇ ਵਿੱਚ ਜਿੱਦਾਂ ਤੁਸੀਂ ਬਹੁਤ ਅੱਛਾ ਕਿਹਾ ਕਿ ਆਪਾਂ ਆਹਾਰ ਆਪਣਾ ਦੇਖਣਾ। ਸੋ ਮੌਸਮੀ ਫਲ ਜਿਹੜੇ ਆ ਉਸ ਟਾਈਮ 'ਤੇ ਵਿਟਾਮਿਨ ਸੀ ਰਿਚ ਫੂਡ ਜਿਹੜੇ ਹੈਗੇ ਆ ਉਹਦਾ ਤੁਸੀਂ ਚੁਕੰਦਰ ਦਾ, ਕੀਵੀ ਦਾ ਅਤੇ ਆਮਲੇ ਦਾ, ਹੈ ਨਾ, ਇਹ ਜੂਸ ਆਮਲੇ ਦਾ ਤੁਸੀਂ ਉਹ ਆਮਲਾ ਉੱਦਾਂ ਹੀ ਖਾ ਲਓ, ਠੀਕ ਹੈ, ਅਤੇ ਸੰਤਰੇ ਦਾ, ਮਸੰਮੀ ਦੀ, ਇਹਦਾ ਜੂਸ ਤੁਸੀਂ ਪੀ ਲਓ। ਪਾਣੀ ਵੀ ਲੈ ਸਕਦੇ ਹੋ, ORS ਦਾ ਘੋਲ ਲੈ ਸਕਦੇ ਹੋ, ਹੋਰ ਕੁਛ ਨਹੀਂ ਹੈਗਾ, ORS ਦਾ ਘੋਲ ਲੈ ਸਕਦੇ ਹੋ
1: ਜੀ। ਸੋ ਸ਼ੋਭਿਤਾ ਕੱਕੜ, ਤੁਸੀਂ ਇੱਕ ਕੀਵੀ ਫਰੂਟ ਦੀ ਗੱਲ ਕੀਤੀ ਔਰ ਸਾਰੇ ਭੱਜ ਕੇ ਕੀਵੀ ਫਰੂਟ ਦੇ ਪਿੱਛੇ ਪੈਂਦੇ ਨੇ। ਔਰ ਇਹ ਫਰੂਟ ਫਿਰ ਜਦੋਂ ਸਭ ਨੂੰ ਪਤਾ ਲੱਗਦਾ ਕਿ ਤੁਹਾਨੂੰ ਇਸ ਦੀ ਲੋੜ ਹੈ, ਇੱਕ ਇੱਕ ਪੀਸ ਕਈ ਵਾਰੀ 100-100 ਰੁਪਏ ਦਾ ਵੀ ਵਿਕਦਾ।
0: ਨਾ ਲਓ
1: ਜੀ,
0: ਨਾ ਲਓ, ਮੈਂ ਤਾਂ ਹੀ ਕਿਹਾ ਕਿ ਗਲੂਕੋਜ਼ ਦਾ ਘੋਲ ਜਿਹੜਾ ਹੈਗਾ ਉਹ ਹੀ ਬਹੁਤ ਕਾਰਗਰ,
1: ਚੁਕੰਦਰ ਅਤੇ ਆਮਲਾ,
0: ਆਮਲਾ
1: ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ
0: ਜੀ।
1: ਅਤੇ ਡਾਕਟਰ ਸਾਹਿਬ, ਸਰੀਰ ਬਹੁਤ ਦੁਖਦਾ, ਠੀਕ ਹੈ ਨਾ, ਹੱਡੀ ਤੋੜ ਬੁਖਾਰ ਹੁੰਦਾ ਅਤੇ ਇਸ ਦੀ ਮੈਡੀਸਨ ਕਈ ਵਾਰੀ ਕਿ ਬੰਦਾ ਆਪਣੇ ਆਪ ਹੀ ਓੜ ਪੋੜ ਕਰਨ ਲੱਗ ਪੈਂਦਾ ਕਿ ਮੈਨੂੰ ਤਾਂ ਫਲਾਣੇ ਨੇ ਦੱਸਿਆ ਸੀ ਕਿ ਤੂੰ ਇਹ ਕਰ, ਤੂੰ ਉਹ ਕਰ, ਅਤੇ ਫਿਰ ਡਾਕਟਰ ਕੋਲ ਜਾਣ ਦੀ ਬਜਾਏ ਕਦੀ ਕਦੀ ਫਿਰ ਘਰ ਬੈਠੇ ਨੁਕਸਾਨ ਵੀ ਪਹੁੰਚਾ ਲੈਂਦੇ ਨੇ
0: ਜੀ।
1: ਕੀ ਸਲਾਹ ਦਊਂਗੇ?
0: ਸੋ ਜਦੋਂ ਸਾਨੂੰ ਇਹ ਬੁਖਾਰ ਹੁੰਦਾ ਔਰ ਸਰੀਰ ਦੁਖਦਾ ਹੈ ਤਾਂ ਇਹ ਧਿਆਨ ਰੱਖਣਾ ਕਿ ਆਪਾਂ ਕਰੋਸਿਨ ਦੀ ਗੋਲੀ ਲੈਣੀ, ਪੈਰਾਸੀਟਾਮੋਲ ਲੈਣੀ ਹੈ, ਜਿਹੜਾ ਕਿ ਕਰੋਸਿਨ ਜਾਂ ਕੈਲਪੋਲ ਦੇ ਨਾਮ 'ਤੇ ਅਮੂਮਨ ਮਾਰਕੀਟ 'ਚ ਮਿਲਦੀ ਹੈ।
1: ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣੀ,
0: ਕਿਉਂਕਿ ਸਾਡੇ ਸਰੀਰ ਦੇ ਵਿੱਚ ਜਦੋਂ ਡੇਂਗੂ ਹੁੰਦਾ, ਮੈਂ ਤੁਹਾਨੂੰ ਦੱਸਿਆ, ਪਲੇਟਲੈਟਸ ਘੱਟਦੇ ਆ ਅਤੇ ਇਹ ਜਾ ਕੇ ਪਲੇਟਲੈਟਸ ਦੀ ਰਿਐਕਸ਼ਨ ਕਰਦੀ ਹੈ, ਬਲੀਡਿੰਗ ਡਿਸਆਰਡਰ ਹੋ ਸਕਦਾ ਆ, ਹੈ ਨਾ। ਅਤੇ ਬਲੀਡਿੰਗ ਹੋ ਮਤਲਬ ਅਸੀਂ ਇਹੀ ਚਾਹੁੰਦੇ ਹਾਂ ਕਿ ਬਲੀਡਿੰਗ ਡਿਸਆਰਡਰ ਨਾ ਹੋਵੇ ਤਾਂ ਕਿ ਉਹ ਡੇਂਗੂ ਹੈਮੋਰੈਜਿਕ ਫੀਵਰ ਨਾ ਬਣੇ
1: ਜੀ,
0: ਹੈ ਨਾ
1: ਜੀ।
0: ਅਤੇ ਇਸ ਕਰਕੇ ਸਾਨੂੰ ਜਿਹੜਾ ਧਿਆਨ ਰੱਖਣਾ ਉਹ ਹੈ ਕਿ ਡਿਸਪ੍ਰਿਨ ਐਸਪ੍ਰਿਨ ਨਹੀਂ ਲੈਣੀ ਔਰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ
1: ਜੀ। ਅਤੇ ਡਾਕਟਰ ਸਾਹਿਬ, ਇਹ ਆਮ ਬੁਖਾਰਾਂ ਨਾਲੋਂ ਭਿੰਨ ਹੁੰਦਾ, ਜਿੰਨੀ ਦੇਰ ਤੱਕ ਆਪਾਂ ਟੈਸਟ ਨਹੀਂ ਕਰਵਾਵਾਂਗੇ ਉਨੀ ਦੇਰ ਤੱਕ ਸਾਨੂੰ ਪਤਾ ਨਹੀਂ ਲੱਗੇਗਾ, ਇਸ ਲਈ ਡਾਕਟਰ ਕੋਲ ਜਾਣਾ ਬੇਹੱਦ ਜ਼ਰੂਰੀ ਹੈ,
0: ਬਹੁਤ ਜ਼ਰੂਰੀ
1: ਜੀ। ਅਤੇ ਡਾਕਟਰ ਸਾਹਿਬ, ਅੱਗੇ ਸਿਹਤ ਵਿਭਾਗ ਵੱਲੋਂ ਫਰਾਈਡੇ ਡਰਾਈ ਡੇ ਕਿਹਾ ਗਿਆ ਜੀ, ਅੱਜ ਕੱਲ੍ਹ ਵੀ ਉਹੀ ਹੈ ਜੀ?
0: ਬਿਲਕੁਲ,
1: ਥੋੜ੍ਹਾ ਇਸ ਬਾਰੇ ਜਾਣਕਾਰੀ ਦਿਓ।
0: ਸੋ ਸਾਡੀ ਟੀਮ ਜਿਹੜੀ ਹੈ, ਹੈਲਥ ਟੀਮ ਜਿਹੜੀ ਹੈ, ਐਵਰੀ ਫਰਾਈਡੇ ਡਰਾਈ ਡੇ ਦੇ ਰੂਪ ਦੇ ਵਿੱਚ ਮਨਾਉਂਦੀ ਹੈ।

0: ਜਿਹਦੇ ਵਿੱਚ ਟੀਮ, ਜਿਹੜੀ ਮੈਡੀਕਲ ਟੀਮ ਹੈ, ਹੈਲਥ ਟੀਮ, ਉਹਦੇ ਵਿੱਚ ਹੈਲਥ ਕੇਅਰ ਵਰਕਰਸ ਘਰ ਘਰ ਜਾ ਕੇ ਉਹਨਾਂ ਦੇ ਕੂਲਰਾਂ ਨੂੰ ਖਾਲੀ ਕਰਦੇ ਆ, ਜਿਹੜੇ ਬਾਹਰ ਉਹਦਾ
1: ਬਾਲਕੋਨੀਆਂ 'ਚ ਰੱਖੇ ਨੇ, ਘਰਾਂ ਦੇ ਬਾਹਰ ਰੱਖੇ ਨੇ,
0: ਗਮਲਿਆਂ ਦੇ ਜਿਹੜੇ ਥੱਲੇ ਤੁਸੀਂ ਪਲੇਟਸ ਰੱਖੀਆਂ ਹੁੰਦੀਆਂ ਉਹਨਾਂ ਨੂੰ, ਘਰਾਂ ਦੀ ਛੱਤਾਂ ਦੇ ਉੱਤੇ ਜੇ ਤੁਸੀਂ ਕੋਈ ਬਰਤਨ ਪਿਆ ਹੋਇਆ, ਤੁਸੀਂ ਦਾਣਾ ਪਾਣੀ ਪਾਉਂਦੇ ਹੈਗੇ ਹੋ ਪੰਛੀਆਂ ਨੂੰ, ਉਹ ਤੁਸੀਂ ਖਾਲੀ ਕਰਨਾ, ਇਹ ਤਾਂ ਰੋਜ਼ਾਨਾ ਦਾ ਕੰਮ ਹੋਣਾ ਚਾਹੀਦਾ। ਸੋ ਇਹ ਸਾਰੀ ਚੀਜ਼ਾਂ ਉਹ ਕਰਦੇ ਨੇ। ਅਤੇ ਉੱਪਰ ਘਰਾਂ ਦੇ ਉੱਪਰ ਜਿਹੜੀ ਛੱਤਾਂ 'ਤੇ ਤੁਸੀਂ ਟੈਂਕੀਆਂ ਰੱਖੀਆਂ ਉਹਨੂੰ ਵੀ ਤੁਸੀਂ ਢੱਕ ਕੇ ਰੱਖਣਾ, ਤਾਂ ਕਿ ਪਾਣੀ ਦੇ ਵਿੱਚ, ਸਾਫ਼ ਪਾਣੀ ਦੇ ਵਿੱਚ ਇਹ ਅੰਡਾ ਨਾ ਪਣਪੇ।
1: ਜੀ, ਅਤੇ ਡਾਕਟਰ ਸਾਹਿਬ, ਇਸ ਤੋਂ ਇਲਾਵਾ ਖੁਰਾਕ ਦਾ ਤੁਸੀਂ ਜ਼ਿਕਰ ਤਾਂ ਕਰ ਹੀ ਦਿੱਤਾ ਕਿ ਰੱਜ ਕੇ ਰੋਟੀ ਖਾਣੀ ਹੈ ਅਤੇ ਪਾਣੀ ਪੀਣਾ, ਬੈਲੈਂਸ ਡਾਇਟ ਇੱਕ ਵਾਰੀ ਜਾਣਕਾਰੀ ਦੇ ਦਿਓ, ਡੇਂਗੂ ਦੇ ਪੇਸ਼ੈਂਟ ਨੂੰ ਕਿਹੜੀ ਕਿਹੜੀ ਲੈਣੀ ਚਾਹੀਦੀ ਹੈ ਜੀ?
0: ਸੋ ਮੈਂ ਤੁਹਾਨੂੰ ਦੱਸਿਆ ਕਿ ਬੈਲੈਂਸ ਡਾਇਟ ਦੇ ਵਿੱਚ ਅਸੀਂ ਫਰੂਟਸ ਲਵਾਂਗੇ। ਪਪੀਤਾ ਬਹੁਤ ਅੱਛਾ ਹੈ, ਪਪਾਇਆ ਤੁਸੀਂ ਲੈ ਸਕਦੇ ਹੋ, ਤੁਸੀਂ ਚੁਕੰਦਰ ਲੈ ਸਕਦੇ ਹੋ, ਤੁਸੀਂ ਆਮਲਾ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਲਿਕੁਇਡ ਡਾਇਟ ਦੇ ਵਿੱਚ ਤੁਸੀਂ ਸੂਪ ਵਗੈਰਾ ਆਪਣੇ ਘਰ 'ਚ ਬਣਾ ਕੇ ਲੈ ਸਕਦੇ ਹੋ। ਖਾਣੇ ਦੇ ਵਿੱਚ ਤੁਸੀਂ ਘਰ ਦੀ ਬਣੀਆਂ ਸਾਰੀਆਂ ਚੀਜ਼ਾਂ ਖਾ ਸਕਦੇ ਹੋ, ਦੁੱਧ, ਦਹੀਂ, ਹਲਦੀ ਵਾਲਾ ਦੁੱਧ ਬਹੁਤ ਅੱਛਾ ਹੈ, ਉਹ ਤੁਸੀਂ ਲਓ, ਠੀਕ ਹੈ। ਇਹਨੂੰ ਅਸੀਂ ਬੈਲੈਂਸ ਡਾਇਟ ਕਹਿੰਦੇ ਹਾਂ। ਜੇ ਨਹੀਂ ਕੋਈ

0: ਦੇ ਵਿੱਚ ਅਸੀਂ ਫਰੂਟਸ ਲਵਾਂਗੇ। ਪਪੀਤਾ ਬਹੁਤ ਅੱਛਾ ਹੈ, ਪਪਾਇਆ ਤੁਸੀਂ ਲੈ ਸਕਦੇ ਹੋ, ਤੁਸੀਂ ਚੁਕੰਦਰ ਲੈ ਸਕਦੇ ਹੋ, ਤੁਸੀਂ ਆਮਲਾ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਲਿਕੁਇਡ ਡਾਈਟ ਦੇ ਵਿੱਚ ਤੁਸੀਂ ਸੂਪ ਵਗੈਰਾ ਆਪਣੇ ਘਰ 'ਚ ਬਣਾ ਕੇ ਲੈ ਸਕਦੇ ਹੋ। ਖਾਣੇ ਦੇ ਵਿੱਚ ਤੁਸੀਂ ਘਰ ਦੀ ਬਣੀਆਂ ਸਾਰੀਆਂ ਚੀਜ਼ਾਂ ਖਾ ਸਕਦੇ ਹੋ। ਦੁੱਧ, ਦਹੀਂ, ਹਲਦੀ ਵਾਲਾ ਦੁੱਧ ਬਹੁਤ ਅੱਛਾ ਹੈ, ਉਹ ਤੁਸੀਂ ਲਓ, ਠੀਕ ਹੈ। ਇਹਨੂੰ ਅਸੀਂ ਬੈਲੈਂਸ ਡਾਈਟ ਕਹਿੰਦੇ ਹਾਂ। ਜੇ ਨਹੀਂ ਕੋਈ ਕੁਛ ਵੀ ਜੀ ਕਰਦਾ ਨਾ, ਤੁਸੀਂ ਦੁੱਧ, ਠੰਡਾ ਦੁੱਧ ਵੀ ਲੈ ਸਕਦੇ ਹਾਂ। ਦਿਲ ਕੱਚਾ ਹੁੰਦਾ ਪਿਆ, ਜੀ ਨਹੀਂ ਕਰਦਾ ਪਿਆ, ਆਪਣੇ ਆਪ ਨੂੰ ਅਸੀਂ ਹਾਈਡਰੇਟ ਕਰਨਾ। ਸਭ ਤੋਂ ਇੰਪੋਰਟੈਂਟ ਨਿਸ਼ਾਨੀ ਹਾਈਡਰੇਸ਼ਨ ਦੀ ਕੀ ਹੈ ਕਿ ਤੁਹਾਨੂੰ ਵਾਸ਼ਰੂਮ, ਤੁਸੀਂ ਬਾਥਰੂਮ ਜਾ ਰਹੇ ਹੋ 3 ਤੋਂ 4 ਵਾਰੀ, ਸੋ ਖਤਰੇ ਦੀ ਘੰਟੀ ਤੋਂ ਬਾਹਰ ਹੋ। ਜੇ ਤੁਸੀਂ ਵਾਸ਼ਰੂਮ ਤਾਂ ਨਹੀਂ ਆ ਰਿਹਾ, ਪਿਸ਼ਾਬ ਨਹੀਂ ਆ ਰਿਹਾ, ਘੱਟ ਗਿਆ, ਸੋ ਇਹਦਾ ਮਤਲਬ ਤੁਹਾਡੇ ਅੰਦਰ ਪਾਣੀ ਦੀ ਕਮੀ ਹੈ। ਸੋ ਉਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਹੈਗਾ
1: ਜੀ। ਡਾਕਟਰ ਸਾਹਿਬ, ਕਈ ਵਾਰੀ ਸਾਨੂੰ ਪਤਾ ਲੱਗਦਾ ਕਿ ਡੇਂਗੂ ਤੋਂ ਪੀੜਤ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ, ਔਰ ਹੁੰਦਾ ਕੀ ਹੈ ਜੀ, ਕਹਿੰਦੇ ਨੇ ਕਿ ਉਸਦੇ ਸਰੀਰ ਵਿੱਚੋਂ ਆਪਣੇ ਆਪ ਬਲੀਡਿੰਗ ਹੋਣੀ ਸ਼ੁਰੂ ਹੋ ਗਈ ਸੀ, ਇਹ ਹਾਲਤ ਕਦੋਂ ਆਉਂਦੀ ਹੈ ਜੀ?
0: ਜਦੋਂ ਪਲੇਟਲੈਟਸ ਜਿਹੜੇ ਆ 20,000 ਤੋਂ, ਕਈ ਵਾਰੀ 10,000 ਤੋਂ ਵੀ ਘੱਟ ਜਾਂਦੇ ਨੇ, ਤੇ ਉਸ ਟਾਈਮ ਹੈਮਰੇਜਿਕ ਫੀਵਰ ਅਖਤਿਆਰ ਕਰਦਾ ਹੈ ਰੂਪ, ਔਰ ਉਸ ਟਾਈਮ ਫਿਰ ਬੰਦੇ ਦੀ ਅੰਦਰ ਇੰਟਰਨਲ ਬਲੀਡਿੰਗ ਡਿਸਆਰਡਰ ਹੋ ਜਾਂਦੀ ਹੈ, ਔਰਗਨ ਫੇਲੀਅਰ ਹੋ ਜਾਂਦੇ ਨੇ, ਬਲੀਡਿੰਗ ਹੋ ਜਾਂਦੀ ਹੈ, ਇਸ ਕਰਕੇ ਇਨਸਾਨ ਦੀ ਮੌਤ ਹੋ ਜਾਂਦੀ ਹੈ।
1: ਤੇ ਇਹ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਕੇਅਰਲੈਸ ਹੁੰਦੇ ਹਾਂ, ਜਦੋਂ ਅਸੀਂ ਆਪਣਾ ਧਿਆਨ ਨਹੀਂ ਰੱਖਦੇ।
0: ਸਭ ਤੋਂ ਇੰਪੋਰਟੈਂਟ, ਅਸੀਂ ਆਪਣਾ ਬਚਾਅ ਕਿੱਦਾਂ ਕਰ ਸਕਦੇ ਹਾਂ? ਮੱਛਰ ਦੇ ਕੱਟਣ ਤੋਂ ਹੀ ਅਸੀਂ ਇੱਥੋਂ ਕਰ ਸਕਦੇ ਹਾਂ। ਸੋ ਸਰਕਾਰ ਤਾਂ ਮੁਹਿੰਮ ਚਲਾ ਹੀ ਰਹੀ ਹੈ, ਫਰਾਈਡੇ ਡਰਾਈ ਡੇ। ਦੂਸਰਾ, ਸਾਨੂੰ ਆਪ ਜਾਗਰੂਕ ਹੋਣਾ ਚਾਹੀਦਾ ਹੈ, ਜਿੱਥੇ ਵੀ ਖੜਾ ਪਾਣੀ ਸਾਨੂੰ ਨਜ਼ਰ ਆਵੇ। ਸੋ ਗਮਲਿਆਂ ਦੇ ਜਿਹੜੀ ਟ੍ਰੇਆ ਹੈ, ਜਾਂ ਕਿਤੇ ਵੀ ਖੁੱਲ੍ਹਾ ਬਰਤਨ ਕੋਈ ਪਿਆ ਤੁਹਾਡੇ ਘਰ ਦੇ ਬਾਹਰ, ਅਤੇ ਵੈਸੇ ਵੀ ਹਰਿਆਲੀ 'ਤੇ ਮੱਛਰ ਬਹੁਤ ਹੁੰਦਾ ਹੈ, ਤੁਹਾਨੂੰ ਘਰਾਂ ਦੀ ਐਂਟਰੈਂਸ ਦੇ ਵਿੱਚ ਜਿੱਦਾਂ ਟਿਊਬ ਲਾਈਟ ਤੁਸੀਂ ਲਗਾਈ ਹੋਈ ਹੈ, ਜਾਂ ਕੁਛ ਵੀ ਹੈ, ਜਾਂ ਹਰਿਆਲੀ ਤੁਹਾਡੀ ਉੱਥੇ ਪਈ, ਉੱਥੇ ਮੱਛਰ ਤੁਹਾਨੂੰ ਦਿਨ ਵੇਲੇ ਨਜ਼ਰ ਆਉਂਦਾ ਹੈ, ਅਤੇ ਤੁਸੀਂ ਪੂਰੀ ਬਾਜ਼ੂ ਦੇ ਲੱਤਾਂ ਕਵਰ ਕੀਤੇ ਹੋਏ, ਫਿਰ ਤੁਸੀਂ ਇੱਦਾਂ ਤੁਸੀਂ ਜਾਓ, ਬੱਚੇ ਖੇਡਣ ਜਾਂਦੇ ਸ਼ਾਮੀ ਪਾਰਕ ਦੇ ਵਿੱਚ, ਤਾਂ ਉਸ ਟਾਈਮ 'ਤੇ ਬੂਟ ਜ਼ਰੂਰ ਪਾਏ ਹੋਣ। ਸੋ ਮਸਕੀਟੋ ਰਿਪੈਲੈਂਟ ਕਰੀਮਸ ਤੁਸੀਂ ਲਗਾ ਸਕਦੇ ਹੋ, ਤਾਂ ਕਿ ਮੱਛਰ ਤੁਹਾਨੂੰ ਨਾ ਕੱਟਣ
1: ਜੀ,
0: ਠੀਕ ਹੈ।
1: ਤੇ ਇਸ ਤੋਂ ਇਲਾਵਾ ਮੱਛਰਾਂ ਤੋਂ ਬਚਾਉਣ ਲਈ ਤੇਲ ਦਾ ਪ੍ਰਯੋਗ
0: ਕਰ ਸਕਦੇ ਹੋ, ਜਿਹੜਾ ਜਿੱਦਾਂ ਨਾਲੇ ਛੱਪੜ ਹੈਗੇ ਪਿੰਡਾਂ ਦੇ ਵਿੱਚ, ਉੱਥੇ ਤੁਸੀਂ ਮਿੱਟੀ ਦਾ ਤੇਲ ਪਾ ਸਕਦੇ ਹਾਂ, ਤਾਂ ਕਿ ਅੰਡਿਆਂ ਨੂੰ ਆਕਸੀਜਨ ਨਾ ਮਿਲੇ ਅਤੇ ਉਹ ਮੱਛਰ ਨਾ ਰੋ।
1: ਸੋ ਡਾਕਟਰ ਸ਼ੋਭਿਤਾ ਕੱਕੜ, ਤੁਸੀਂ ਸਾਡੇ ਸਟੂਡੀਓ 'ਚ ਆਏ, ਖਾਸ ਤੌਰ 'ਤੇ ਡੇਂਗੂ ਕਾਰਨ ਅਤੇ ਇਲਾਜ ਬਾਰੇ ਸਾਨੂੰ ਜਾਣਕਾਰੀ ਦਿੱਤੀ। ਸਟੂਡੀਓਜ਼ 'ਚ ਆਉਣ ਲਈ, ਜਾਣਕਾਰੀ ਦੇਣ ਲਈ ਅਸੀਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਾਂਗੇ ਜੀ।
0: ਤੁਹਾਡਾ ਬਹੁਤ ਬਹੁਤ ਧੰਨਵਾਦ
2: ਜੀ। ਇਹ ਸਨ ਡਾਕਟਰ ਸ਼ੋਭਿਤਾ ਕੱਕੜ, ਜਿਹੜੇ ਜਾਣਕਾਰੀ ਦੇ ਰਹੇ ਸੀ ਕਿ ਡੇਂਗੂ ਕਿਉਂ ਹੁੰਦਾ ਹੈ, ਉਹਦੇ ਕੀ ਕਾਰਨ ਨੇ, ਉਹਨਾਂ ਕਾਰਨਾਂ ਨੂੰ ਅਸੀਂ ਕਿਵੇਂ ਆਪਣੇ ਘਰ ਦੂਰ ਕਰ ਸਕਦੇ ਹਾਂ, ਅਤੇ ਨਾਲੇ ਉਹਦਾ ਇਲਾਜ ਕੀ ਹੈ। ਅਤੇ ਔਰ ਜਦੋਂ ਵੀ ਕੋਈ ਐਸੀ ਬਿਮਾਰੀ ਦਿਖੇ ਨਾ, ਜਲਦੀ ਤੋਂ ਜਲਦੀ ਡਾਕਟਰ ਕੋਲ ਪਹੁੰਚਣਾ ਬਹੁਤ ਜ਼ਰੂਰੀ ਹੈ। ਘਰ ਵਿੱਚ ਆਪਾਂ ਇੱਧਰ ਉੱਧਰ ਵਾਲੀਆਂ ਦਵਾਈਆਂ ਲੈ ਕੇ ਆਪਣੀ ਉਸ ਪ੍ਰੋਬਲਮ ਨੂੰ ਵਧਾ ਲੈਂਦੇ ਹਾਂ।
3: ਬਿਲਕੁਲ, ਔਰ ਦੇਖੋ, ਪ੍ਰੋਬਲਮ ਨੂੰ ਵਧਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਸਾਵਧਾਨੀ ਰੱਖੀਏ, ਕਿਉਂਕਿ ਸਾਵਧਾਨੀ ਦੇ ਵਿੱਚ ਹੀ ਬਚਾਵ ਹੈ। ਔਰ ਵੈਸੇ ਵੀ ਕੋਮਲ ਜੀ, ਦੇਖੋ ਨਾ, ਬਦਲਦਾ ਮੌਸਮ ਹੈ, ਨਾਲ ਤਿਉਹਾਰਾਂ ਦਾ ਇੱਕ ਮੌਸਮ ਅਸੀਂ ਕਹਿ ਸਕਦੇ ਹਾਂ, ਅਤੇ ਅਸੀਂ ਤਿਉਹਾਰ ਖੁਸ਼ੀ ਨਾਲ ਮਨਾਉਣੇ ਹੈ, ਸੋ ਆਪਣੀ ਸਿਹਤ ਦਾ ਧਿਆਨ ਰੱਖਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ।
2: ਅਤੇ ਕਿਉਂ ਨਾ ਫਿਰ ਇੱਕ ਗੀਤ ਵੀ ਸੁਣ ਲਿਆ ਜਾਏ।
3: ਬਿਲਕੁਲ ਜੀ।

0: ਯੂਨੀਵਰਸਿਟੀ ਦੇ ਚਪੜਾਸੀ ਨੇ ਜਦ ਪ੍ਰੋਫੈਸਰ ਇੰਦਰਾ ਸੂਰੀ ਨੂੰ ਚਿੱਠੀ ਲਿਆ ਕੇ ਦਿੱਤੀ ਤਾਂ ਉਹਦਾ ਪੀਰੀਅਡ ਲੱਗਣ ਵਾਲਾ ਸੀ। ਉਹਨੇ ਕਾਹਲ ਨਾਲ ਇਨਲੈਂਡ ਖੋਲ੍ਹਿਆ, ਪੜ੍ਹਿਆ, ਪਰਸ 'ਚ ਪਾਇਆ ਅਤੇ ਕਲਾਸਰੂਮ 'ਚ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਟੈਕਸ ਢਾਂਚੇ ਬਾਰੇ ਦੱਸਦਿਆਂ ਉਹਨੂੰ ਲੱਗਿਆ ਕਿ ਉਹ ਜਿਹੜੇ ਹਵਾਲੇ ਦੇ ਰਹੀ ਹੈ ਉਹ ਠੀਕ ਨਹੀਂ। ਉਹ ਦੋ ਲੇਖਕਾਂ ਦੇ ਹਵਾਲੇ ਇੱਕ ਦੂਜੇ ਦੇ ਨਾਂ ਲਾ ਰਹੀ ਹੈ। ਉਹਦਾ ਧਿਆਨ ਚਿੱਠੀ 'ਚ ਸੀ, ਜਿਹਨੂੰ ਪੜ੍ਹ ਕੇ ਪਤਾ ਨਹੀਂ ਸੀ ਲੱਗਾ ਕਿ ਕਿੰਨੇ ਲਿਖੀ ਹੈ। ਉਹਨੂੰ ਜਦੇ ਪ੍ਰੋਫੈਸਰ ਸਿੱਧੂ ਦੀ ਕੀਤੀ ਟਿੱਚਰ ਯਾਦ ਆ ਗਈ।
1: ਬਈ ਇਸ ਉਮਰ 'ਚ ਨਾ ਕੀ ਘਟਨਾਵਾਂ ਵੀ ਭੁੱਲਣ ਲੱਗ ਪੈਂਦੀਆਂ ਨੇ ਤੇ ਅਖੀਰ ਹੁੰਦਾ ਏ।

0: ਕਿ ਆਪਣੀ ਜ਼ਿੰਦਗੀ ਦੀ ਕੋਈ ਘਟਨਾ ਯਾਦ ਕਰਨ ਲਈ ਡਰੀ ਦੇਖਣੀ ਪੈਂਦੀ ਹੈ।
1: ਵਿਦਿਆਰਥੀਆਂ ਨੂੰ ਬਸ 2 ਮਿੰਟ ਆਖ ਕੇ ਉਹ ਕਮਰੇ 'ਚੋਂ ਚਲੀ ਗਈ। ਗਰਮੀ ਨਹੀਂ ਸੀ ਪਰ ਉਹਨੂੰ ਪਸੀਨਾ ਆ ਰਿਹਾ ਸੀ। ਉਹਨੇ ਬਿਨਾਂ ਪਿਆਸ ਪਾਣੀ ਪੀਤਾ, ਪਰਸ 'ਚੋਂ ਕੱਢ ਕੇ ਚਿੱਠੀ ਪੜ੍ਹੀ, ਮੁਸਕਰਾਈ ਅਤੇ ਚਿੱਠੀ ਪਰਸ ਵਿੱਚ ਰੱਖ ਕੇ ਫਿਰ ਕਲਾਸਰੂਮ ਵਿੱਚ ਚਲੀ ਗਈ। ਘਰ ਆ ਕੇ ਉਹਨੇ ਕੱਪੜੇ ਬਦਲੇ ਅਤੇ ਆਪਣੇ ਰੂਮ 'ਚ ਬਹਿ ਕੇ ਇੱਕ ਵਾਰ ਫਿਰ ਚਿੱਠੀ ਪੂਰੀ ਤਸੱਲੀ ਨਾਲ ਪੜ੍ਹੀ। ਸੋਚਦੀ ਰਹੀ,
2: ਇਹ ਲਿਖਣ ਵਾਲਾ ਭਲਾ ਕੌਣ ਹੋ ਸਕਦਾ ਹੈ।
1: ਚਿੱਠੀ ਡਾਇਰੀ 'ਚ ਰੱਖ ਕੇ ਸੋਚਦੀ ਸੋਚਦੀ ਉਹ ਖਾਣੇ ਦੀ ਤਿਆਰੀ ਕਰਨ ਲੱਗੀ। ਫਾਈਨਲ 'ਚ ਪੜ੍ਹਦੀ ਬੇਟੀ ਅਤੇ ਪ੍ਰੈਪ 'ਚ ਪੜ੍ਹਦਾ ਬੇਟਾ ਅਤੇ ਪਤੀ ਪ੍ਰੋਫੈਸਰ ਸੂਰੀ ਖਾਣੇ ਦੀ ਉਡੀਕ 'ਚ ਸਨ। ਬੇਟੇ ਕੋਲੋਂ ਰਾਇਤਾ ਡੁੱਲ ਗਿਆ ਤਾਂ ਪ੍ਰੋਫੈਸਰ ਸੂਰੀ ਖਿੱਚ ਗਏ। ਉਹਨਾਂ ਬੇਟੇ ਨੂੰ ਡਾਂਟਿਆ ਅਤੇ ਮਾਂ ਨੇ ਖਿੱਚ ਕੇ ਪਿਓ ਵੱਲ ਤੱਕਿਆ। ਪਿਓ ਨੇ ਨਜ਼ਰ ਨੀਵੀਂ ਕਰ ਲਈ। ਮਾਂ ਮੁਸਕੁਰਾਈ, ਬੋਲੀ,
2: ਬਸ ਇੰਨੇ 'ਚ ਟੈਂਪਰ ਲੂਜ਼। ਪਰਸੋਂ ਤੁਹਾਡੇ ਕੋਲੋਂ ਜਨਾਬ ਅਚਾਰ ਦਾ ਮਰਤਬਨ ਡਿੱਗ ਕੇ ਟੁੱਟ ਗਿਆ ਸੀ।
1: ਸੁਣ ਕੇ ਪਤੀ ਨੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਲਾ ਲਈ ਅਤੇ ਸਿਰ ਦੇ ਅੱਧ ਤੱਕ ਫੈਲੇ ਆਪਣੇ ਮੱਥੇ ਤੋਂ ਪਸੀਨਾ ਪੂੰਝਿਆ, ਰੁਮਾਲ ਰੱਖ ਕੇ ਪਤਨੀ ਵੱਲ ਤੱਕਿਆ ਪਰ ਬੋਲਿਆ ਕੁਛ ਨਹੀਂ। ਮੰਮੀ ਆਪਣੇ ਕਮਰੇ 'ਚ ਜਾ ਕੇ ਲੇਟ ਗਈ। ਉਹਨੇ ਡਾਇਰੀ ਚੁੱਕੀ ਸੀ ਕਿ ਬੇਟਾ ਆ ਗਿਆ ਅਤੇ ਪਿਕਚਰ ਦੇਖਣ ਦੀ ਜ਼ਿੱਦ ਕਰਨ ਲੱਗਾ। ਮੰਮੀ ਕੁਛ ਸੋਚ ਕੇ ਅੱਖਾਂ 'ਚ ਮੁਸਕੁਰਾਈ, ਫਿਰ ਕੁਛ ਸੋਚਣ ਦਾ ਬਹਾਨਾ ਕਰਦੀ ਬੋਲੀ,
2: ਚੰਗਾ ਜਾ, ਪਰ ਇੱਦਾਂ ਕਰ ਆਪਣੇ ਪਾਪਾ ਤੋਂ ਪੁੱਛ ਲਈ ਫੋਨ ਜੋ ਕੇ। ਖਿਆਲ ਰੱਖੀ ਉੱਥੇ ਕੋਈ ਫਜ਼ੂਲ ਚੀਜ਼ ਨਾ ਖਾਈ, ਨਾਲੇ ਸਿੱਧਾ ਘਰ ਆਵੀ, ਸਮਝਿਆ।
1: ਕੁਛ ਚਿਰ ਬਾਅਦ ਮਿਸਿਜ਼ ਸੂਰੀ ਬੈਡਰੂਮ ਵੱਲ ਗਈ। ਬੇਟੀ ਸੁੱਤੀ ਪਈ ਸੀ, ਪਤੀ ਦੇ ਰੂਮ ਵੱਲ ਗਈ। ਉਹ ਆਪਣੀਆਂ ਲੱਤਾਂ ਉੱਚੀ ਬਾਰੀ 'ਚ ਲੰਘੀ ਥਕਾਵਟ ਲਾ ਰਹੇ ਸਨ, ਐਨਕ ਲਾ ਕੇ ਇੱਕ ਪਾਸੇ ਰੱਖੀ ਹੋਈ ਸੀ। ਅੱਖਾਂ ਬੰਦ ਸਨ ਅਤੇ ਦੋਵੇਂ ਬਾਹਾਂ ਜੋੜ ਕੇ ਸੀਨੇ 'ਤੇ ਰੱਖੀਆਂ ਹੋਈਆਂ ਸਨ। ਉਹਨਾਂ ਦਾ ਚਿਹਰਾ ਤੱਕਦਿਆਂ ਮਿਸਿਜ਼ ਸੂਰੀ ਨੂੰ ਲੱਗਿਆ ਜਿਵੇਂ ਕੁਛ ਚਿਰ ਤੋਂ ਤੇਜ਼ੀ ਨਾਲ ਬੁੱਢੇ ਹੋ ਰਹੇ ਨੇ। ਉਹਨਾਂ ਦੀਆਂ ਅੱਖਾਂ ਦੇ ਹੇਠਾਂ ਦਾ ਮਾਸ ਸੁੱਜ ਗਿਆ ਏ, ਗਲ 'ਚ ਗਾਨੀਆਂ ਪੈ ਗਈਆਂ ਨੇ, ਚਿਹਰੇ 'ਤੇ ਥਾਂ ਕੁ ਥਾਂ ਵਲ ਪੈ ਰਹੇ ਨੇ, ਠੋਡੀ ਦੇ ਹੇਠਾਂ ਮਾਸ ਲਟਕਣ ਲੱਗ ਪਿਆ। ਪਤਨੀ ਪਿਛਾਂ ਹਟ ਕੇ ਡਰਾਇੰਗ ਰੂਮ 'ਚ ਚਲੀ ਗਈ। ਉਹਨੇ ਸੋਫਿਆਂ ਦੇ ਕਵਰ ਠੀਕ ਕੀਤੇ, ਕੁਸ਼ਨ ਤਰਤੀਬ ਨਾਲ ਰੱਖੇ, ਫਰਿੱਜ 'ਤੇ ਲੱਗੇ ਨਿੱਕੇ ਜਿਹੇ ਦਾਗ ਨੂੰ ਆਪਣੀ ਨਾਈਟੀ ਦੇ ਪੱਲੇ ਨਾਲ ਪੂੰਝਿਆ, ਚਾਰੇ ਪਾਸੇ ਨਜ਼ਰ ਮਾਰੀ ਅਤੇ ਡਰੈਸਿੰਗ ਟੇਬਲ ਅੱਗੇ ਪੈ ਗਈ। ਉਹਨੂੰ ਲੱਗਿਆ ਕਿ ਉਹਦੇ ਚਿਹਰੇ ਦਾ ਮਾਸ ਜ਼ਰਾ ਢਿੱਲਾ ਤਾਂ ਪੈ ਗਿਆ ਪਰ ਗੱਲਾਂ 'ਚ ਹਾਲੇ ਵੀ ਤਾਜ਼ਗੀ ਏ। ਉਹਨੇ ਆਪਣੇ ਦੋਵਾਂ ਹੱਥਾਂ ਨਾਲ ਆਪਣਾ ਚਿਹਰਾ ਮਲਿਆ, ਸ਼ੀਸ਼ੇ 'ਚ ਤੱਕਿਆ, ਉਹ ਲਾਲ ਹੋ ਗਿਆ ਸੀ, ਅੱਖਾਂ 'ਚ ਨਸ਼ਾ ਜਿਹਾ ਆ ਗਿਆ। ਉਹਨੇ ਅੰਗੂਠੇ 'ਤੇ ਇੱਕ ਉਂਗਲ ਨਾਲ ਆਪਣਾ ਨੱਕ ਹੋਰ ਤਿੱਖਾ ਕੀਤਾ, ਫਿਰ ਆਪਣੇ ਸਿਰ ਦੇ ਭੂਰੇ ਕੀਤੇ ਵਾਲਾਂ 'ਤੇ ਹੱਥ ਫੇਰੇ। ਉਹਨਾਂ ਵਾਲਾਂ ਦੀ ਖੂਬਸੂਰਤੀ ਦੀ ਤਾਰੀਫ ਉਸ ਚਿੱਠੀ 'ਚ ਲਿਖੀ ਸੀ। ਲਿਖਣ ਵਾਲਾ ਉਹਦੇ ਇਸ ਚਿਹਰੇ, ਨੱਕ, ਅੱਖਾਂ ਅਤੇ ਵਾਲਾਂ ਨੂੰ ਸਾਹਮਣੇ ਬਹਿ ਕੇ ਰੱਜ ਕੇ ਤੱਕਣ ਦੀ ਹਸਰਤ 'ਚ ਮਰਦਾ ਪਿਆ ਸੀ। ਖਲੋ ਕੇ ਉਹਨੇ ਆਪਣੇ ਸਾਰੇ ਜਿਸਮ ਨੂੰ ਵੇਖਿਆ ਅਤੇ ਜਵਾਨੀ ਦੇ ਅਹਿਸਾਸ ਵਿੱਚ ਗੁਆਚਣ ਲੱਗੀ। ਬੇਧਿਆਨੀ 'ਚ ਉਹਦੇ ਹੱਥ ਕੰਘੀ ਵੱਲ ਗਏ, ਉਹਨੇ ਵਾਲ ਸੁਆਰੇ, ਲੰਮੇ ਘਣੇ ਭੂਰੇ ਅਤੇ ਕਾਲੇ ਵਾਲਾਂ ਵਿਚਕਾਰ ਲਿਸ਼ਕਦਾ ਚਿਹਰਾ ਉਹਨੂੰ ਮੋਹ ਰਿਹਾ ਸੀ ਚਿੱਠੀ ਲਿਖਣ ਵਾਲੇ ਦੀ ਨਜ਼ਰ ਨਾਲ। ਉਹਨੇ ਹਲਕਾ ਜਿਹਾ ਮੇਕਅਪ ਕੀਤਾ ਅਤੇ ਉੱਠ ਕੇ ਆਪਣੇ ਕਮਰੇ 'ਚ ਚਲੀ ਗਈ। ਦੀਵਾਨ 'ਤੇ ਲੇਟਣ ਲੱਗੀ ਅਤੇ ਉਹਦੇ ਮੂੰਹ 'ਚੋਂ ਹੂੰ ਦੀ ਆਵਾਜ਼ ਨਿਕਲ ਗਈ। ਉਹਨੂੰ ਪ੍ਰੋਫੈਸਰ ਸਿੱਧੂ ਦੀ ਆਖੀ ਭੈੜੀ ਜਿਹੀ ਗੱਲ ਫਿਰ ਯਾਦ ਆ ਗਈ।
0: ਉਹ ਬਈ, ਜਦ ਸਾਡੇ ਮੂੰਹ 'ਚੋਂ ਅਚਾਨਕ ਰਾਮ, ਓਮ, ਵਾਹਿਗੁਰੂ ਨਿਕਲ ਲੱਗੇ, ਸਮਝੋ ਬੁਢੇਪਾ ਦਸਤਕ ਦੇ ਰਿਹਾ।
2: ਬਕਵਾਸ ਕਰਦਾ ਸਿੱਧੂ,
1: ਸੋਚ ਕੇ ਉਹਨੇ ਅੰਗਰੇਜ਼ੀ ਦਾ ਇੱਕ ਨਾਵਲ ਚੁੱਕਿਆ ਅਤੇ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗੀ, ਪਰ ਛੇਤੀ ਹੀ ਉਹਨੂੰ ਨੀਂਦ ਆ ਗਈ। ਗੇਟ ਦੀ ਬੈਲ ਨਾਲ ਜਦ ਉਹਦੀ ਅੱਖ ਖੁੱਲ੍ਹੀ ਤਾਂ ਪ੍ਰੋਫੈਸਰ ਸਿੱਧੂ ਨੇ ਦਰਵਾਜ਼ਾ ਖੜਕਾਇਆ।
0: ਉਹ ਬਈ, ਦਰਵਾਜ਼ਾ ਖੋਲੋ ਦਿੱਲੀ ਵਾਲੋ, ਉਹ ਕਿਆ ਦਿਨ ਦਿਹਾੜੇ ਸੋ ਗਏ।
1: ਮਿਸਿਜ਼ ਸੂਰੀ ਨੇ ਇਹ ਸੋਚ ਕੇ ਕਿ ਉਹਦੇ ਪਤੀ ਸੁੱਤੇ ਪਏ ਨੇ ਪ੍ਰੋਫੈਸਰ ਸਿੱਧੂ ਨੂੰ ਆਪਣੇ ਕਮਰੇ 'ਚ ਹੀ ਬਾ ਲਿਆ। ਸਿੱਧੂ ਨੇ ਲਤੀਫਾਬਾਜ਼ੀ ਸ਼ੁਰੂ ਕੀਤੀ ਤਾਂ ਮਿਸਿਜ਼ ਸੂਰੀ ਉਡੀਕੇ ਕਿ ਉਹ ਕਿਤੇ ਰੁਕੇ ਤਾਂ ਉਹ ਵੀ ਆਪਣੀ ਗੱਲ ਕਰੇ। ਉਹ ਪ੍ਰੋਫੈਸਰ ਸਿੱਧੂ ਨਾਲ ਕਦੇ ਉਹ ਗੱਲਾਂ ਵੀ ਕਰ ਲੈਂਦੀ ਸੀ ਜਿਹੜੀਆਂ ਉਹ ਆਪਣੇ ਪਤੀ ਨਾਲ ਨਹੀਂ ਸੀ ਕਰਦੀ ਜਾਂ ਕਰਨੀਆਂ ਨਹੀਂ ਸੀ ਹੁੰਦੀਆਂ। ਸਿੱਧੂ ਨਾਲ ਦੋ ਗੱਲਾਂ ਕਰਕੇ ਦਿਲ ਅਤੇ ਦਿਮਾਗ ਤਾਂ ਜ਼ਰੂਰ ਚੁਸਤ ਹੋ ਜਾਂਦਾ ਸੀ। ਸਿੱਧੂ ਨੇ ਫਟਾਫਟ ਉਹਨੂੰ ਦੋ ਚੁਟਕਲੇ ਸੁਣਾ ਦਿੱਤੇ ਜਿਹੜੇ ਉਹਨੇ ਕਿਤੇ ਪੜ੍ਹੇ ਸੁਣੇ ਜਾਂ ਰਾਹ 'ਚ ਆਉਂਦਿਆਂ ਘੜ ਲਏ ਸਨ। ਉਹ ਉਹਨਾਂ 'ਤੇ ਹੱਸੀ ਵੀ। ਹਾਸਾ ਰੁਕਿਆ ਤਾਂ ਉਹਨੇ ਉਹ ਚਿੱਠੀ ਕੱਢ ਕੇ ਸਿੱਧੂ ਅੱਗੇ ਰੱਖਦਿਆਂ ਆਖਿਆ,
2: ਇਹ ਦੇਖੋ ਤਾਂ ਭਲਾ ਕਿਹਦੀ ਸ਼ਰਾਰਤ ਹੈ।
0: ਬਈ, ਮੇਰੀ ਤਾਂ ਨਹੀਂ ਹੋ ਸਕਦੀ। ਉਹ ਬਈ, ਕਿਉਂਕਿ ਲਿਖਣ ਵਾਲੇ ਦਾ ਨਾਂ ਹੇਠਾਂ ਲਿਖਿਆ ਅਤੇ ਉਹਦਾ ਨਾਂ 4 ਅੱਖਰਾਂ ਨਾਲ ਬਣਦਾ, ਮੇਰਾ ਨਾਂ 5 ਅੱਖਰਾਂ ਨਾਲ ਬਣਦਾ, ਨਾਲੇ ਉਹ ਤੁਹਾਡਾ ਵਿਦਿਆਰਥੀ ਵੀ ਰਿਹਾ। ਇਹ ਮੇਰੇ ਨਸੀਬਾਂ 'ਚ ਕਿੱਥੇ ਹੈ। ਨਾਲੇ ਪੜ੍ਹੋ ਅਤੇ ਨਾਲੇ ਟੀਚਰ ਦੇ ਖੂਬਸੂਰਤ ਚਿਹਰੇ ਵੱਲ ਟਿਕ ਟਿਕੀ ਲਾ ਕੇ ਦੇਖਦੇ ਰਹੋ। ਖੈਰ ਬਈ, ਕਮਾਲ ਹੈ ਉਹਦੀ ਮੁਹੱਬਤ। ਉਹ 10 ਵਰ੍ਹਿਆਂ ਬਾਅਦ

0: ਉਹਦੀ ਕਲਪਨਾ ਉਹਨੂੰ ਚੁੱਕ ਚੁੱਕ ਕੇ ਬੈਂਕ ਰੋਡ ਵੱਲ ਲਿਜਾ ਰਹੀ ਸੀ। ਇਸ ਔਖੀ ਹਾਲਤ ਤੋਂ ਬਚਣ ਲਈ ਉਹਨੇ ਆਪਣੇ ਆਪ ਨੂੰ ਕਲਪਨਾ ਦੇ ਹਵਾਲੇ ਕਰ ਦਿੱਤਾ। ਇੰਝ ਕਰਨ ਨਾਲ ਜਾਗੋ ਮਿੱਟੀ 'ਚ ਉਹਨੂੰ ਮਿਲਣ ਪਛਾਣਨ ਅਤੇ ਪਛਾਣਨ ਦੀਆਂ ਤਸਵੀਰਾਂ ਜੀਆਂ ਬਣਨ ਮਿਟਣ ਲੱਗ ਪਈਆਂ ਅਤੇ ਉਹਨੂੰ ਨੀਂਦਰ ਆ ਗਈ। ਸਵੇਰੇ ਸਾਹਿਬ ਨੇ ਆਪੋ ਆਪਣੇ ਕਾਲਜ ਜਾਣਾ ਸੀ। ਰੁਝੇਵੇਂ 'ਚ ਮੈਡਮ ਨੂੰ ਉਹ ਚਿੱਠੀ ਨਾਲ ਲਿਜਾਣੀ ਭੁੱਲ ਗਈ। ਵਿਭਾਗ 'ਚ ਇੱਕ ਤਾਂ ਕਿਸੇ ਫੰਕਸ਼ਨ ਦੀ ਤਿਆਰੀ ਕਮੇਟੀ ਦੀ ਮੀਟਿੰਗ ਸੀ, ਦੂਜੇ ਵਿਭਾਗ ਦੇ ਮੁਖੀ ਨੇ ਅਕੈਡਮਿਕ ਕਮੇਟੀ ਦੇ ਇੱਕ ਮੈਂਬਰ ਦੀ ਸ਼ਿਕਾਇਤ 'ਤੇ ਇਨਕੁਆਇਰੀ ਸ਼ੁਰੂ ਕਰ ਦਿੱਤੀ। ਸਾਰਾ ਦਿਨ ਮੂਡ ਖਰਾਬ ਰਿਹਾ। ਮੈਡਮ ਘਰ ਆਈ, ਪਰਸ ਮੇਜ਼ 'ਤੇ ਸੁੱਟਿਆ। ਤਦ ਪਤਾ ਲੱਗਿਆ ਕਿ ਉਹ ਚਿੱਠੀ ਮੇਜ਼ ਉੱਤੇ ਰੱਖ ਕੇ ਚਲੀ ਗਈ ਸੀ। ਉਹਨੇ ਚਿੱਠੀ ਕਿਤਾਬ ਦੇ ਹੇਠਾਂ ਲੁਕੋ ਦਿੱਤੀ। ਕੱਪੜੇ ਬਦਲ ਕੇ ਬੈੱਡਰੂਮ ਵੱਲ ਗਈ ਤਾਂ ਦੇਖਿਆ ਪਤੀ ਲੇਟੇ ਹੋਏ ਨੇ। ਪੁੱਛਣ 'ਤੇ ਪਤਾ ਲੱਗਾ ਕਿ ਪਤੀ ਨੂੰ ਹਾਈ ਬਲੱਡ ਪ੍ਰੈਸ਼ਰ ਮਹਿਸੂਸ ਹੋਇਆ ਸੀ, ਉਹ ਛੇਤੀ ਆ ਗਏ ਸਨ। ਪਤਨੀ ਇੱਕਦਮ ਖਿੱਚ ਗਈ।
1: ਆਪਣੀ ਸਿਹਤ ਦਾ ਖਿਆਲ ਕਿਉਂ ਨਹੀਂ ਰੱਖਦੇ? ਟਿਊਸ਼ਨ ਛੱਡ ਕਿਉਂ ਨਹੀਂ ਦਿੰਦੇ?
0: ਪਤਨੀ ਨੇ ਉਸੇ ਵੇਲੇ ਦਵਾਈ ਕੱਢ ਕੇ ਖਵਾਈ ਅਤੇ ਆਰਾਮ ਕਰਨ ਦਾ ਮਸ਼ਵਰਾ ਦੇ ਕੇ ਆਪ ਵੀ ਨਾਲ ਲੇਟ ਗਈ।
1: ਸੌਂ ਜਾ ਹੁਣ, ਘੜੀ ਆਰਾਮ ਕਰੋ।
0: ਉਹਨੂੰ ਨਾਮ ਅਤੇ ਤਰੀਕਾਂ ਭੁੱਲਦੀਆਂ ਸਨ, ਹਵਾਲੇ ਭੁੱਲਣ ਲੱਗ ਪਏ ਸਨ। ਵਿਭਾਗ ਦੀਆਂ ਮੀਟਿੰਗਾਂ ਅਤੇ ਦੋਸਤਾਂ ਨੂੰ ਮਿਲਣ ਲਈ ਦਿੱਤੇ ਸਮੇਂ ਭੁੱਲ ਜਾਂਦੇ ਸਨ, ਪਰ ਉਹਨੂੰ ਚਿੱਠੀ ਵਿੱਚ ਮਿਲਣ ਦਾ ਸਮਾਂ ਨਹੀਂ ਸੀ ਭੁੱਲਿਆ। ਉਹ ਕਈ ਵਾਰ ਘੜੀ ਵੇਖ ਚੁੱਕੀ ਸੀ, ਪਰ ਹਾਲੇ 3 ਵਜੇ ਸਨ। ਉਹ ਕਮਰੇ 'ਚ ਟਹਿਲਣ ਲੱਗ ਪਈ। ਟਹਿਲਦੀ ਟਹਿਲਦੀ ਬੇਟੇ ਦੇ ਕਮਰੇ 'ਚ ਚਲੀ ਗਈ। ਉਹ ਆਪਣੇ ਦੋਸਤ ਨਾਲ ਗੱਪਾਂ ਮਾਰ ਰਿਹਾ ਸੀ। ਮੰਮੀ ਉਹਨਾਂ ਤੋਂ ਉਹਨਾਂ ਦੀ ਪੜ੍ਹਾਈ ਬਾਰੇ ਪੁੱਛਦੀ ਰਹੀ, ਫਿਰ ਉਹਨਾਂ ਨਾਲ ਕੈਰਮ ਬੋਰਡ ਖੇਡਣ ਲੱਗ ਪਈ ਅਤੇ ਚੋਰੀ ਚੋਰੀ ਘੜੀ ਵੇਖਦੀ ਰਹੀ। 4:30 ਵਜੇ ਉਹ ਉੱਠੀ, ਮੂੰਹ ਧੋਤਾ, ਕੱਪੜੇ ਬਦਲੇ, ਮੇਕਅਪ ਕੀਤਾ ਅਤੇ ਪਤੀ ਦੇ ਬੈੱਡ ਦੇ ਕੋਲ ਜਾ ਕੇ ਖਲੋ ਗਈ। ਮੁਸਕੁਰਾਈ ਤਾਂ ਪਤੀ ਨੇ ਪੁੱਛਿਆ,
2: ਕਿੱਥੋਂ ਦੀ ਤਿਆਰੀ ਹੈ?
1: ਤੁਸੀਂ ਠੀਕ ਹੋ ਨਾ? ਆਓ ਫਿਰ ਕਿਤੇ ਘੁੰਮ ਆਈਏ। ਸੱਚੀ ਮੈਂ ਤਾਂ ਤੰਗ ਆ ਗਈ ਹਾਂ ਇਸ ਜ਼ਿੰਦਗੀ ਤੋਂ। ਕੀ ਰੂਟੀਨ ਹੈ ਭਲਾ ਸਾਡੀ? ਉਂਝ ਜੇ ਤੁਸੀਂ ਆਰਾਮ ਕਰਨਾ ਤਾਂ ਮੈਂ ਇਕੱਲੀ ਜਾ ਆਉਂਦੀ ਹਾਂ।
0: ਇਹ ਆਖ ਕੇ ਉਹਨੇ ਪਤੀ ਦੇ ਖੜੇ ਗੋਡਿਆਂ 'ਤੇ ਮੂੰਹ ਰੱਖ ਦਿੱਤਾ। ਖਿਲਰੇ ਵਾਲ ਪਤੀ ਦੇ ਪੈਰਾਂ ਤੱਕ ਚਲੇ ਗਏ। ਉਹਨੇ ਪੁੱਛਿਆ,
2: ਅੱਛਾ ਵੈਸੇ ਫਿਰ ਜਾਣਾ ਕਿੱਧਰ ਹੈ?
1: ਪ੍ਰੋਫੈਸਰ ਕਲਾਸ਼ 'ਤੇ ਚੱਲਦੇ ਹਾਂ।
2: ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਚਲੋ ਫਿਰ ਤਿਆਰ ਹੋ ਜਾਓ।
0: ਪਤੀ ਦੀ ਗੱਲ ਸੁਣ ਕੇ ਉਹ ਫਿਰ ਡਰੈਸਿੰਗ ਟੇਬਲ 'ਤੇ ਚਲੀ ਗਈ। ਜਦ ਪਤੀ ਐਨਕ ਲਾ ਕੇ ਬਾਹਰ ਨਿਕਲਿਆ ਤਾਂ 5:00 'ਚ 13 ਮਿੰਟ ਰਹਿੰਦੇ ਸਨ। ਮੈਡਮ ਗੇਟ 'ਤੇ ਤਿਆਰ ਖੜੀ ਸੀ। ਉਹਨੇ ਆਪਣੇ ਕਾਲੇ ਭੂਰੇ ਵਾਲਾਂ ਨੂੰ ਮੋਢਿਆਂ ਤੱਕ ਖਿਲੇਰਿਆ ਹੋਇਆ ਸੀ। ਅੱਖਾਂ 'ਤੇ ਸ਼ਰਬਤੀ ਗੋਗਲਸ ਲਾਏ ਸਨ, ਜਿਨ੍ਹਾਂ ਦੇ ਨਾਲ ਅੱਖਾਂ ਦੇ ਹੇਠਾਂ ਮਾਸ ਨੂੰ ਪਈਆਂ ਝੁਰੜੀਆਂ ਲੁਕ ਗਈਆਂ ਸਨ। ਉਹ ਸਕੂਟਰ 'ਤੇ GT ਰੋਡ ਤੋਂ ਹੁੰਦੇ ਹੋਏ ਅੰਬੇਦਕਰ ਚੌਂਕ ਤੋਂ ਮੁੜੇ ਤਾਂ ਪਤੀ ਨੇ ਕਿਹਾ,
2: ਨਹੀਂ ਨਹੀਂ ਨਹੀਂ ਦੂਰ ਪੈਂਦਾ ਹੈ।
0: ਪਤਨੀ ਇੱਕਦਮ ਬੋਲ ਪਈ,
1: ਸ਼ਰਤ ਲਾ ਲਓ।
2: ਅੱਛਾ ਤੇ ਰਹੀ ਫਿਰ ਇੱਕ ਫਿਲਮ ਦੀ?
1: ਚੰਗਾ ਬਈ, ਇਹੀ ਸਹੀ।
2: ਠੀਕ ਹੈ,
0: ਆਖ ਕੇ ਪਤਨੀ ਨੇ ਪਤੀ ਦੀ ਪਿੱਠ 'ਤੇ ਮੁੱਕਾ ਮਾਰਿਆ। ਸਕੂਟਰ ਬੈਂਕ ਰੋਡ ਵੱਲ ਨੂੰ ਮੁੜ ਗਿਆ। ਪਤੀ ਨੇ ਰਸਤੇ ਨੂੰ ਲੰਬਾ ਦੱਸਣ ਲਈ ਸਕੂਟਰ ਹੌਲੀ ਚਲਾਇਆ। ਪਤਨੀ ਨੇ ਘੜੀ ਵੇਖੀ, ਪੂਰੇ 5:02 ਹੋਏ ਸੀ ਅਤੇ ਉਹਦੀ ਨਜ਼ਰ ਉਸ ਖੰਭੇ ਵੱਲ ਟਿੱਕੀ ਹੋਈ ਸੀ ਜਿਹਦੇ ਥੱਲੇ ਉਹਨੇ ਖਲੋਣ ਲਈ ਲਿਖਿਆ ਸੀ, ਪਰ ਉੱਥੇ ਕੋਈ ਨਹੀਂ ਸੀ। ਸਕੂਟਰ ਕੋਲੋਂ ਦੀ ਲੰਘ ਗਿਆ। ਪ੍ਰੋਫੈਸਰ ਕੈਲਾਸ਼ ਘਰ ਨਹੀਂ ਸੀ, ਚਿੰਦਰਾ ਵੱਜਿਆ ਹੋਇਆ ਸੀ। ਪਤੀ ਨੇ ਪਤਨੀ ਵੱਲ ਵੇਖਿਆ, ਉਹਦਾ ਮੂਡ ਇੱਕਦਮ ਖਰਾਬ ਹੋ ਗਿਆ ਸੀ। ਉਹਨੇ ਕੌੜੀ ਨਜ਼ਰ ਨਾਲ ਪਤੀ ਵੱਲ ਤੱਕਿਆ, ਆਖਿਆ,
1: ਆ ਹੁਣ ਆਪਾਂ ਘਰ ਹੀ ਚੱਲੀਏ, ਮੈਂ ਨਹੀਂ ਹੁਣ ਕਿਧਰੇ ਜਾਣਾ ਚਾਹੁੰਦੀ।
2: ਹੁਣ ਕਿਹੜੇ ਰਾਹ ਚੱਲੀਏ?
1: ਜਿਹੜੇ ਮਰਜ਼ੀ।
2: ਠੀਕ।
0: ਘਰ ਪਹੁੰਚੇ ਤਾਂ ਡਰਾਇੰਗ ਰੂਮ 'ਚ ਦੋਵੇਂ ਬੱਚੇ ਇਸ ਤਰ੍ਹਾਂ ਬੈਠੇ ਸਨ ਜਿਵੇਂ ਲੜਕੇ ਹਟੇ ਹੋਣ।
1: ਤੁਹਾਨੂੰ ਕੀ ਹੋ ਗਿਆ?
0: ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਕਿਸੇ ਦੀ ਗੇਂਦ ਨਾਲ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਹੈ। ਬਸ ਇੰਨੀ ਗੱਲ 'ਤੇ ਮੈਡਮ ਖੂਬ ਵਰੀ, ਪਹਿਲਾਂ ਬੱਚਿਆਂ 'ਤੇ, ਫਿਰ ਪਤੀ 'ਤੇ ਜਿਨ੍ਹਾਂ ਨੇ ਉਹ ਸਿਰ ਚੜਾ ਰੱਖੇ ਸਨ। ਪਤੀ ਕੁਰਸੀ 'ਤੇ ਬਹਿ ਗਿਆ, ਆਲੇ ਦੁਆਲੇ ਤੱਕਦਾ ਕੁਝ ਸੋਚਦਾ ਰਿਹਾ। ਆਖਿਰ ਹੌਸਲਾ ਕਰਕੇ ਉਹਨੇ ਮੇਜ਼ ਤੋਂ ਉਹ ਚਿੱਠੀ ਚੁੱਕ ਕੇ ਪੁੱਛਿਆ,
2: ਇਹ ਚਿੱਠੀ ਕਿਹਦੀ ਹੈ?
1: ਤੁਹਾਨੂੰ ਕੀ, ਤੁਸੀਂ ਕੌਣ ਹੁੰਦੇ ਹੋ ਪੁੱਛਣ ਵਾਲੇ?
0: ਪਤਨੀ ਦਾ ਖਿਆਲ ਸੀ ਕਿ ਹੁਣ ਪਤੀ ਭੜਕੇਗਾ, ਯੁੱਧ ਮਚੇਗਾ, ਪਰ ਪਤੀ ਸ਼ਾਂਤ ਰਿਹਾ। ਸਗੋਂ ਪਤਨੀ ਦੇ ਚਿਹਰੇ ਦੇ ਬਦਲਦੇ ਰੰਗ ਵੇਖ ਕੇ ਮੁਸਕਰਾਉਣ ਲੱਗ ਪਿਆ। ਪਤਨੀ ਬੁਖਲਾ ਗਈ, ਆਵਾਜ਼ ਨੂੰ ਸਖਤ ਕਰਕੇ ਬੋਲੀ,
1: ਤੁਸੀਂ ਹੱਸਦੇ ਕਿਉਂ? ਮੇਰਾ ਤਮਾਸ਼ਾ ਬਣਾਉਣਾ ਚਾਹੁੰਦੇ ਹੋ?
2: ਨਹੀਂ ਨਹੀਂ, ਮੈਂ ਨਹੀਂ ਬਈ, ਵੈਸੇ ਉਹ ਤਾਂ ਤੂੰ ਬਣ ਹੀ ਚੁੱਕੀ।
1: ਕੀ ਮਤਲਬ ਤੁਹਾਡਾ?
2: ਦਰਅਸਲ ਇਸ ਤਰ੍ਹਾਂ ਕਿ ਇਹ ਚਿੱਠੀ ਮੈਂ ਲਿਖੀ ਸੀ।
1: ਕਿਉਂ?
2: ਤੇਰਾ ਮੌਜੂ ਬਣਾਉਣ ਲਈ।
1: ਪਰ ਲਿਖਾਈ ਤਾਂ ਤੁਹਾਡੀ ਨਹੀਂ ਸੀ।
2: ਮੈਂ ਕਿਸੇ ਤੋਂ ਲਿਖਵਾਈ ਸੀ, ਐਡਰੈਸ ਤਾਂ ਮੈਂ ਹੀ ਲਿਖਿਆ ਸੀ।

0: ਗਾਲਾਂ ਐਵੇਂ ਦੇ ਜਿਹੜੇ ਗੀਤ ਨੇ ਨਾ ਉਹ ਸਾਨੂੰ ਪਿਛੋਕੜ ਦੇ ਨਾਲ ਜੋੜਦੇ ਨੇ
1: ਬਿਲਕੁਲ
0: ਅਤੇ ਸਾਡੇ ਬੱਚਿਆਂ ਨੂੰ ਨਵੀਂ ਇਹ ਤਾਜ਼ਗੀ ਦਿੰਦੇ ਨੇ ਅਤੇ ਨਾਲ ਇਹ ਵੀ ਦੱਸਦੇ ਨੇ ਕਿ ਇਹ ਜਿਹੜਾ ਗੀਤ ਸੰਗੀਤ ਸਾਡੇ ਪਿੱਛੋਂ ਦੀ ਆਇਆ ਹੋਇਆ ਉਹਦੇ ਨਾਲ ਜੁੜਨਾ ਉਸ ਤੋਂ ਕਈ ਕੁਛ ਸਿੱਖਣਾ ਅਤੇ ਉਸ ਦੇ ਵਿੱਚ ਅੱਗੇ ਵਧਣਾ ਇਹ ਵੀ ਬਹੁਤ ਜ਼ਰੂਰੀ ਹੈ।
1: ਵਾਕਿਆ ਜੀ, ਔਰ ਦੇਖੋ ਇਹ ਜਿਹੜੇ ਲੋਕ ਗੀਤ ਹੁੰਦੇ ਨੇ ਸਾਡੇ ਮਨ ਨੂੰ ਵੀ ਖੁਸ਼ ਕਰਦੇ ਹੁੰਦੇ ਨੇ ਨਾ, ਸਾਨੂੰ ਵਿਰਸੇ ਦੇ ਨਾਲ ਤਾਂ ਜੋੜਦੇ ਹੀ ਨੇ। ਅਤੇ ਅਸੀਂ ਵੀ ਹੁਣ ਸਰੋਤਿਆਂ ਨੂੰ ਇੱਕ ਜਾਣਕਾਰੀ ਦੇ ਨਾਲ ਜੋੜਨਾ ਹੈ, ਉਸ ਦੀ ਸਾਂਝ ਪਾਣੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਕਿਉਂਕਿ ਸਤੰਬਰ ਦਾ ਪੂਰਾ ਮਹੀਨਾ ਚੱਲ ਰਿਹਾ।
0: ਬਿਲਕੁਲ, ਪੂਰਾ ਸਤੰਬਰ ਦਾ ਮਹੀਨਾ ਪੋਸ਼ਣ ਮਾਹ ਤੋਂ ਜਿਹੜਾ ਹੈ ਜੋੜ ਕੇ ਲਿਆ ਗਿਆ ਹੈ। ਪੋਸ਼ਣ ਮਾਹ ਮੀਨਸ ਪੌਸ਼ਟਿਕ ਖਾਣਾ ਖਾਣਾ, ਕਿ ਸਾਡੇ ਬੱਚੇ ਜਿਹੜੇ ਨੇ ਉਹਨਾਂ 'ਚ ਪੋਸ਼ਣ ਦੀ ਕੋਈ ਕਮੀ ਨਾ ਰਹੇ, ਉਹਨਾਂ ਨੂੰ ਐਸਾ ਖਾਣਾ ਦਿੱਤਾ ਜਾਏ ਜਿਹੜਾ ਉਹਨਾਂ ਨੂੰ ਪੌਸ਼ਟਿਕ ਰਹੇ, ਉਹਨਾਂ ਦੀ ਸਿਹਤ ਬਣਾਏ, ਔਰ ਸਿਰਫ ਬੱਚਿਆਂ ਨੂੰ ਨਹੀਂ, ਘਰ ਦੇ ਪੂਰੇ ਪਰਿਵਾਰ ਨੂੰ, ਵੱਡਿਆਂ ਨੂੰ ਵੀ ਪੋਸ਼ਣ ਦੀ ਜ਼ਰੂਰਤ ਤਾਂ ਸਾਰਿਆਂ ਨੂੰ ਹੁੰਦੀ ਹੈ। ਅਤੇ ਬਾਹਰ ਦਾ ਜਿਹੜਾ ਖਾਣਾ ਹੈ, ਤਲਿਆ ਭੁੰਨਿਆ ਖਾਣਾ, ਖੱਟਾ ਮਿੱਠਾ ਜੋ ਅਸੀਂ ਬਾਹਰ ਦਾ ਖਾਂਦੇ ਹਾਂ, ਕਈ ਵਾਰੀ ਰੇੜੀਆਂ ਤੋਂ ਖੁੱਲ੍ਹਾ ਖਾਣਾ ਖਾ ਲੈਂਦੇ ਹਾਂ ਜਾਂ ਸਨੈਕਸ ਐਸੇ ਖਾ ਲੈਂਦੇ ਹਾਂ ਜਿਹੜੇ ਅੰਦਰ ਜਾ ਕੇ ਨੁਕਸਾਨ ਕਰਦੇ ਨੇ, ਮੈਦੇ ਨਾਲ ਪੂਰੇ ਬਣੇ ਹੁੰਦੇ ਨੇ, ਅਤੇ ਇਹ ਚੀਜ਼ਾਂ ਜਿਹੜੀਆਂ ਨੇ ਸਿਹਤ ਨੂੰ ਲੰਬੇ ਤੌਰ 'ਤੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਨੇ, ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਕਰਦੀਆਂ ਨੇ। ਅਤੇ ਬਿਹਤਰ ਐਵੇਂ ਕਿ ਉਹ ਖਾਣਾ ਖਾਇਆ ਜਾਏ ਜਿਹੜਾ ਸਰੀਰ ਨੂੰ ਪੋਸ਼ਣ ਦੇਵੇ, ਸਰੀਰ ਨੂੰ ਸਵਸਥ ਰੱਖੇ ਅਤੇ ਨਾਲ ਨਾਲ ਪਰਿਵਾਰ ਨੂੰ ਵੀ ਸਵਸਥ ਰੱਖੇ
1: ਜੀ। ਔਰ ਇਹੀ ਕਹਿਣਾ ਹੈ ਆਂਗਨਵਾੜੀ ਵਰਕਰਸ ਦਾ।
0: ਬਿਲਕੁਲ, ਅਤੇ ਆਂਗਨਵਾੜੀ ਵਰਕਰਸ ਦਾ ਕਹਿਣਾ ਤਾਂ ਹੈ ਹੀ ਹੈ, ਅਤੇ ਇਹ ਕਹਿਣਾ ਸਾਰੀਆਂ ਸਵਾਨੀਆਂ ਦਾ ਵੀ ਹੁੰਦਾ ਹੈ। ਅਤੇ ਜੇ ਬੱਚੇ ਨਹੀਂ ਪਸੰਦ ਕਰਦੇ ਨਾ, ਉਹਨਾਂ ਨੂੰ ਤਰੀਕਾ ਘੁਮਾ ਕੇ ਜਿਹੜੀਆਂ ਪੌਸ਼ਟਿਕ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਨੇ, ਇਹ ਸਾਡੀਆਂ ਸਵਾਨੀਆਂ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਕੋਈ ਚੀਜ਼ ਜਿਹੜੀ ਨਹੀਂ ਖਾਂਦੇ ਉਹ ਡਾਇਰੈਕਟ ਨਾ ਖਿਲਾ ਕੇ ਦੂਜੇ ਤਰੀਕੇ ਨਾਲ ਕਿਵੇਂ ਖਵਾਉਣੀ।
1: ਔਰ ਪੋਸ਼ਣ ਮਾਹ ਦੇ ਵਿੱਚ ਆਂਗਨਵਾੜੀ ਵਰਕਰਸ ਨੇ ਬਹੁਤ ਸਾਰਾ ਯੋਗਦਾਨ ਦਿੱਤਾ ਹੈ, ਔਰ ਨਾਲ ਦੇ ਨਾਲ ਹਮਾਰੀ ਆਂਗਨਵਾੜੀ ਹਮਾਰੀ ਜ਼ਿੰਮੇਵਾਰੀ, ਯਾਨੀ ਕਿ ਉਸਨੂੰ ਸਾਫ਼ ਸੁਥਰਾ ਰੱਖਣਾ ਵੀ ਸਾਡਾ ਸਭ ਦਾ ਫਰਜ਼ ਹੈ, ਸਵੱਛ ਰੱਖਣਾ ਔਰ ਹਾਈਜੀਨਿਕ ਰੱਖਣਾ।
0: ਬਿਲਕੁਲ, ਅਤੇ ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਘੜੀ ਦੀਆਂ ਸੂਈਆਂ ਕੁਛ ਇਸ਼ਾਰਾ ਕਰ ਰਹੀਆਂ ਨੇ, ਹੁਣ ਸਾਨੂੰ ਚੱਲਣਾ ਪਏਗਾ। ਅਤੇ ਮੈਨੂੰ ਕੋਮਲ ਨੂੰ,
1: ਮੈਨੂੰ ਜੋਤੀ ਨੂੰ ਦਿਓ ਜੀ ਇਜਾਜ਼ਤ।
0: ਨਮਸਕਾਰ।

0: ਸਤਵਚ ਕੇ 10 ਮਿੰਟ ਤੇ ਸਾਡੇ ਦਿੱਲੀ ਕੇਂਦਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਤੇ ਦੇਸ਼ ਸੇਵਾ ਪ੍ਰਸਾਰਿਤ ਕੀਤਾ ਜਾਵੇਗਾ। ਸਤਵਚ ਕੇ 45 ਮਿੰਟ ਤੇ ਸਮਾਚਾਰ ਦਰਸ਼ਨ ਤੇ ਸਤਵਚ ਕੇ 55 ਮਿੰਟ ਤੇ ਆਬਸ਼ਾਰ ਪ੍ਰੋਗਰਾਮ ਤਹਿਤ ਗਜ਼ਲਾਂ ਸਮਾਤ ਫਰਮਾਉਂਗੇ। ਰਾਤ 8 ਵਜੇ ਫਿਲਮ ਸੰਗੀਤ ਸਰੋਤ ਦੇ ਤਹਿਤ ਹਿੰਦੀ ਫਿਲਮੀ ਗੀਤ ਸੁਣੋਗੇ। 8:10 ਤੇ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਰਾਤ 8:30 ਵਜੇ ਪੰਜਾਬੀ ਖਬਰਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਵਾ 9 ਵਜੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ। 9:30 ਵਜੇ ਕੰਟਰੀ ਵਾਈਡ ਅਤੇ 9:45 ਵਜੇ ਰਾਤ ਦੇ ਇਨਸਾਈਟ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਪੇਸ਼ ਕੀਤਾ ਜਾਏਗਾ। ਬੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਇਹ ਵੀ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਰਾਤ 10 ਵਜੇ। ਮਿੰਟ ਤੇ ਕੁਝ ਹਿੰਦੀ ਗੀਤਾਂ ਦਾ ਆਨੰਦ ਮਾਣੋਗੇ ਤੇ ਰਾਤ 10:30 ਵਜੇ ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਰਾਤ 11:10 ਤੇ ਤੁਹਾਡੇ ਵਟਸਐਪ ਰਾਹੀਂ ਆਈਆਂ ਫਰਮਾਇਸ਼ਾਂ ਤੇ ਲਾਈਵ ਫੋਨ ਇਨ ਕਾਲਸ ਰਾਹੀਂ ਆਈਆਂ ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਏਗਾ ਪੰਜਾਬੀ ਗੀਤਾਂ ਦੀਆਂ ਨੂੰ। ਪ੍ਰੋਗਰਾਮ ਰਹੇਗਾ ਸੌਗਾਤ, ਸਮਾਂ ਰਹੇਗਾ ਰਾਤ 11:10। ਇਹ ਸੀ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ ਜਾਣਕਾਰੀ।
1: ਹੈਲੋ,
2: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧੀਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕ੍ਰਿਪਿਆ 9 ਦਬਾਏ।
3: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰੌਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਸਾਈਬਰ ਫਰੌਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
0: ਮੇਰੇ ਵੀ 343.6 ਮੀਟਰ ਜਾਂ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1:10 ਹੋਣ ਜਾਣ ਰਹੇ, ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਨੇ ਤਿਰੁਪਤੀ ਇਨਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਇੱਕ ਮਾਮਲੇ ਦੇ ਸਬੰਧ ਵਿੱਚ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਵਿੱਚ 26 ਥਾਵਾਂ 'ਤੇ ਤਲਾਸ਼ੀ ਸ਼ੁਰੂ ਕੀਤੀ ਹੈ। ਇਹ ਆਪਰੇਸ਼ਨ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੀਤਾ ਜਾ ਰਿਹਾ ਹੈ। ਡਾਇਰੈਕਟੋਰੇਟ ਨੇ ਕਿਹਾ ਹੈ ਕਿ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਸ਼ਾਮਲ ਨਿੱਜੀ ਕੰਪਨੀਆਂ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਹੋਰ ਸਹਿਯੋਗੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਏਜੰਸੀ ਮੁਤਾਬਕ ਤਿਰੁਪਤੀ ਇਨਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਇੱਕ ਪ੍ਰੋਜੈਕਟ ਨਾਲ ਸੰਬੰਧਿਤ 290 ਕਰੋੜ ਦੇ ਬੈਂਕ ਧੋਖਾਧੜੀ ਦੇ ਮਾਮਲੇ ਸ਼ਾਮਲ ਹੈ। ਈਡੀ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਅਤੇ ਪੰਜਾਬ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਫ਼ਤਰਾਂ ਵਿੱਚੋਂ ਇੱਕ ਸਮੇਂ ਨਿਰੀਖਣ ਵੀ ਕੀਤੇ। ਇਸ ਦਾ ਉਦੇਸ਼ ਗਮਾਡਾ ਨਾਲ ਜੁੜੀਆਂ ਦੋਸ਼ੀ ਸੰਸਥਾਵਾਂ ਇਲਜ਼ਾਮ ਸਬੂਤ ਇਕੱਠੇ ਕਰਨਾ ਸੀ। ਜਾਂਚ ਏਜੰਸੀ ਨੇ ਕਿਹਾ ਕਿ ਇੱਕ ਨਿੱਜੀ ਸਲਾਹਕਾਰ ਕੰਪਨੀ ਨੇ ਗਮਾਡਾ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਜ਼ਮੀਨ ਪ੍ਰਾਪਤੀ ਵਿੱਚ ਬੇਨਿਯਮੀਆਂ ਨੂੰ ਸਹੂਲਤ ਦਿੱਤੀ ਹੈ। ਰੇਡ ਹਾਲੇ ਵੀ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗਮਾਡਾ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਨੂੰ ਮੋਹਾਲੀ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਸਾਰੇ ਜਨਤਕ ਖੇਤਰਾਂ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਹੈ ਕਿ ਇਹ ਕਦਮ ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਅਤੇ 28-30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜੋ 26 ਅਤੇ 27 ਸਤੰਬਰ ਦੀਆਂ ਛੁੱਟੀਆਂ ਦੇ ਨਾਲ ਮੇਲ ਖਾਂਦੀ ਹੈ। ਇਸ ਨੇ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਐਤਵਾਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ, ਏਟੀਐਮ ਲਿੰਕ ਸ਼ਾਖਾਵਾਂ ਅਤੇ ਕਰੰਸੀ ਚੈਸਟਾਂ ਨੂੰ ਪੂਰੀ ਤਰ੍ਹਾਂ ਚਾਲੂ ਰਹਿਣ ਦੀ ਪ੍ਰਵਾਨਗੀ

0: ਦਿੱਤੀ ਹੈ। ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ AIG ਰਣਜੀਤ ਸਿੰਘ ਜਿਨ੍ਹਾਂ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਜੋ ਪਿਛਲੇ ਕਈ ਸਾਲਾਂ ਤੋਂ ਫਰਾਰ ਸਨ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਏ ਜਾਣ ਦੀ ਖ਼ਬਰ ਏ। ਉਨ੍ਹਾਂ ਖਿਲਾਫ਼ ਨਸ਼ਾ ਤਸਕਰੀ ਅਤੇ ਫਿਰੌਤੀ ਦੇ ਸ਼ੱਕੀ ਰੈਕਟ ਨਾਲ ਜੁੜੇ ਮਾਮਲੇ ਦਰਜ ਕੀਤੇ ਗਏ ਸਨ। ਇਸ ਬਾਰੇ ਹੋਰ ਵੇਰਵਿਆਂ ਦੀ ਉਡੀਕ ਏ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਬੈਂਕਾਂ ਨੂੰ UPI ਫੀਸਾਂ ਲਾਗੂ ਹੋਣ ਤੋਂ ਪਹਿਲਾਂ ATM ਭਰਨ ਲਈ ਕਿਹਾ ਗਿਆ ਹੈ। ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਇਸ ਦਾਅਵੇ ਨੂੰ ਜਾਅਲੀ ਕਰਾਰ ਦਿੱਤਾ ਹੈ। ਇਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਤੇ ਖਜ਼ਾਨਾ ਮੰਤਰਾਲੇ ਵੱਲੋਂ ਅਜਿਹੀਆਂ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਨੇ। PIB ਨੇ ਨਾਗਰਿਕਾਂ ਨੂੰ ਕੇਂਦਰ ਸਰਕਾਰ ਨਾਲ ਸੰਬੰਧਿਤ ਕਿਸੇ ਵੀ ਸ਼ੱਕੀ ਸਮੱਗਰੀ ਦੀ ਜਾਣਕਾਰੀ PIB ਦੀ ਤੱਥ ਜਾਂਚ ਇਕਾਈ ਨੂੰ ਦੇਣ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਰੈਵੇਨਿਊ ਪਟਵਾਰ ਯੂਨੀਅਨ ਸਿੱਖਿਆ ਖੇਤਰਾਂ ਦੀਆਂ 10 ਯੂਨੀਅਨ ਤੇ ਨਹਿਰੀ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ। ਪਟਵਾਰ ਯੂਨੀਅਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1000 ਤੋਂ ਵੱਧ ਮਾਲ ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਮਾਨ ਨੇ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਦਾ ਅਸਲ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਇਸੇ ਤਰ੍ਹਾਂ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਹਿਰੀ ਪਟਵਾਰ ਯੂਨੀਅਨ ਨਾਲ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਸੇਵਾ ਸੰਬੰਧੀ ਮੰਗਾਂ ਤੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਉਧਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਖੇਤਰ ਦੀਆਂ 10 ਯੂਨੀਅਨ ਦੇ ਨੁਮਾਇੰਦਿਆਂ ਨਾਲ ਅਤੇ ਬਿਜਲੀ ਵਿਭਾਗ ਦੇ ਥਰਮ ਪਲਾਂਟ ਕਰਮਚਾਰੀਆਂ ਸੰਘ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਮੇਲਾ ਅਤੇ ਕਿਸਾਨ ਸੰਵਾਦ ਕਰਾਇਆ ਗਿਆ। ਇਸ ਮੌਕੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਿਸਾਨ ਭਲਾਈ ਅਤੇ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਕੇਂਦਰੀ ਮੰਤਰੀ ਚੌਹਾਨ ਨੇ ਇਸ ਮੌਕੇ ਬੂਟੇ ਲਾ ਕੇ ਕਿਸਾਨ ਮੇਲੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਖੇਤੀਬਾੜੀ ਨੂੰ ਹੋਰ ਲਾਹੇਵੰਦ ਅਤੇ ਟਿਕਾਊ ਬਣਾਉਣ ਲਈ ਆਧੁਨਿਕ ਤਕਨਾਲੋਜੀ, ਖੋਜ, ਫਸਲ ਭਿੰਨਤਾ ਅਤੇ ਸਹਾਇਕ ਕਿੱਤਿਆਂ ਨੂੰ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਕਿਸਾਨਾਂ ਨਾਲ ਸਿੱਧਾ ਸੰਵਾਦ ਕਰਦਿਆਂ ਕੇਂਦਰੀ ਮੰਤਰੀ ਨੇ ਸਰੋਂ ਤੋਂ ਪੈਦਾ ਹੋਣ ਵਾਲੇ ਸ਼ਹਿਦ ਦੀ ਮੰਡੀਕਰਨ ਦੀ ਸਮੱਸਿਆ ਬਾਰੇ ਹੱਲ ਲੱਭਣ ਦੀ ਖੋਜ ਕਰਨ ਲਈ ਕਿਹਾ। ਉਨ੍ਹਾਂ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਯੋਗਤਾ ਵਧਾਉਣ, ਮੁੱਲ ਵਾਧਾ ਅਤੇ ਪ੍ਰੋਸੈਸਿੰਗ ਸੰਬੰਧੀ ਖੋਜ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਦੱਸੀ। ਉਨ੍ਹਾਂ ਏਕੀਕ੍ਰਿਤ ਖੇਤੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਦੇ ਵੱਖ ਵੱਖ ਸਰੋਤ ਵਿਕਸਿਤ ਕਰਨ ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਐਤਵਾਰ ਸਵੇਰੇ 11 ਵਜੇ ਆਕਾਸ਼ਵਾਣੀ ਤੇ ਪ੍ਰਸਾਰਿਤ ਹੋਣ ਵਾਲੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਦੇਸ਼ ਤੇ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ 138ਵਾਂ ਐਪੀਸੋਡ ਆਕਾਸ਼ਵਾਣੀ ਅਤੇ ਦੂਰਦਰਸ਼ਨ ਨੈਟਵਰਕ ਦੇ ਨਾਲ ਨਾਲ ਆਕਾਸ਼ਵਾਣੀ ਨਿਊਜ਼ ਵੈਬਸਾਈਟ ਅਤੇ ਨਿਊਜ਼ ਔਨ ਏਅਰ ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਹ ਪ੍ਰੋਗਰਾਮ ਆਕਾਸ਼ਵਾਣੀ ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ। ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਹ ਵੱਖ ਵੱਖ ਖੇਤਰੀ ਭਾਸ਼ਾ ਵਿੱਚ ਪ੍ਰਸਾਰਿਤ ਕੀਤਾ ਜਾਏਗਾ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @ AIR RNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਸੁਣੋਗੇ 1:40 ਤੇ। ਨਮਸਕਾਰ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ। HIV ਕਿਵੇਂ ਸੰਕਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨਹਿੱਤ ਵਿੱਚ ਜਾਰੀ।
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: 19 सितंबर तो 4 अक्टूबर तक रात 10 बजे तो 10:20 तक आकाशवाणी जलंधर दे वक वक चैनल्स दे FM रेनबो प्राइमरी चैनल DRM ते DTH चैनल्स दे इदे नाल नाल अपडेट्स जानोगे FM रेनबो चैनल ते 20 सितंबर तो 3 अक्टूबर तक एशियन खेडां दी पल पल दी खबर सिर्फ आकाशवाणी जलंधर ते
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
5: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
3: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
5: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
3: HIV
5: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
6: ਹਾਂਜੀ ਵੀਰੋ, ਇਸ ਅੰਤਰਾਲ ਤੋਂ ਬਾਅਦ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ ਅਨੁਰਾਧਾ ਪੌਡਵਾਲ ਤੇ ਅਮਿਤ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਲਿਆ, ਬਾਗੀ ਫਿਲਮ ਦੇ ਵਿੱਚੋਂ। ਇਸ ਗੀਤ ਦੇ ਬੋਲ ਲਿਖੇ ਸਮੀਰ ਨੇ ਤੇ ਤਰਜ਼ ਆਨੰਦ ਮਿਲਨ ਨੇ ਤਿਆਰ ਕੀਤੀ।

0: ਕਰੋੜ ਨਾਗਰਿਕਾਂ ਨੂੰ ਗਰੀਬੀ ਦੇ ਚੱਕਰ ਵਿੱਚੋਂ ਬਾਹਰ ਕੱਢਦੀਆਂ ਨੇ। ਉਨ੍ਹਾਂ ਕਿਹਾ ਕਿ ਰਾਜਨੀਤੀ, ਚੋਣਾਂ ਅਤੇ ਸ਼ਾਸਨ ਪ੍ਰਣਾਲੀਆਂ ਦਾ ਆਪਣਾ ਸਥਾਨ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਰਾਸ਼ਟਰ ਨਿਰਮਾਣ ਲਈ ਸਮਰਪਿਤ ਲੋਕ ਹਾਂ ਅਤੇ ਇਕ ਵਿਕਸਿਤ ਭਾਰਤ ਬਣਾਉਣ ਦੇ ਅਹਿਦ ਨਾਲ ਨਿਕਲੇ ਹਾਂ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ 2047 ਤੱਕ ਇਕ ਵਿਕਸਿਤ ਭਾਰਤ ਬਣਾਉਣ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਉਣਾ ਚਾਹੀਦਾ ਹੈ।
1: 2047 तक विकसित भारत के निर्माण में हमें युवा शक्ति की बहुत बड़ी भूमिका को एकदम से मजबूती के साथ आगे बढ़ाना है। आज की युवा पीढ़ी विकसित भारत की निर्माता भी है और यही पीढ़ी एक बड़ी लाभार्थी भी होगी। और इस दायित्व को निभाने के लिए भारत को जमीन पर जानना, समझना, देश की हर बारीकियों को अनुभव करना बहुत जरूरी है और इसमें सेवा संकल्प यात्रा निश्चित रूप से आपके जीवन में अहम भूमिका निभाने वाली।
0: गलबात दौरान सेवा यात्रियों ने प्रधानमंत्री नाल आपने अनुभव सांझे कीते। उन्होंने कहा कि उन्होंने मुहिम के हिस्से वजो बूटे लाए अते सफाई मुहिम चलाई। उन्होंने भी कहा कि यात्रा दौरान उन्होंने लोगों नाल गलबात कीती अते वख-वख सरकारी योजनावां दे लाभां बारे उन्हां दा उसारू प्रतिकरम प्राप्त कीता। भारत, ब्राजील, जर्मनी अते जापान दे विदेश मंत्रियों ने संयुक्त राष्ट्र सुरक्षा कौंसल दे जल्द सुधार दी लोड़ ते जोर दिता है। G4 विदेश मंत्रियों दी मीटिंग न्यूयॉर्क विच संयुक्त राष्ट्र महासभा दे 81वें सैशन दे मौके ते हुई। विदेश मंत्री डॉ एस जयशंकर, ब्राजील दे विदेश मंत्री माउरो वियेरा, जर्मनी दे विदेश मंत्री योहान डेविड वारेफुल अते जापान दे विदेश मंत्री मोटेगी तोशी मित्सू ने इस विच हिस्सा लिया। एक सांझे बयान विच मंत्रियों ने कहा कि स्थाई अते गैर स्थाई दोवां श्रेणियों विच सुरक्षा कौंसल दा पसार सुधार दा एक मुख्य हिस्सा है। उन्होंने कहा कि मौजूदा चुनौतीपूर्ण भूसियासी स्थिति नूं देखदे हुए सुरक्षा कौंसल विच सुधार पहलां नालों किते ज्यादा जरूरी हो गया है। G4 देशां ने अफ्रीका, एशिया प्रशांत अते लातिनी अमरीका अते कैरेबियन समेत घट अते बिना प्रतिनिधता वाले खेतरां अते समूहां दी वधेरे प्रतिनिधता दी लोड़ ते वी जोर दिता। मंत्रियों ने सुरक्षा कौंसल सुधार ते अंतर सरकारी गलबात विच ठोस प्रगति दी घाट ते चिंता प्रगट कीती। उन्हां कहा कि G4 होर सुधार पक्की समूहां नाल रल के एक सांझा मॉडल विकसित करेगा जो संयुक्त राष्ट्र दे बहुगिणती मैंबर देशां दे विचारां नूं दर्शाउंदा ते टैक्सट आधारित गलबात दी जल्द शुरुआत नूं तरजीह देगा। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਇਕ ਮਜ਼ਬੂਤ ਨੀਂਹ ਏ। ਅੱਜ ਵਿਸ਼ਵ ਸਮੁੰਦਰੀ ਦਿਵਸ ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ, ਨੀਤੀ ਸੁਧਾਰਾਂ ਅਤੇ ਸਮੁੰਦਰੀ ਜਹਾਜ਼ਾਂ ਲਈ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੀ ਏ। ਇਹ ਪਹਿਲਕਦਮੀ ਹੰਗਾਮੀ ਸਮੁੰਦਰੀ ਸੁਰੱਖਿਆ ਯੋਜਨਾ ਦੇ ਰੂਪ ਵਿਚ ਇਸ ਸਾਲ ਜੁਲਾਈ ਵਿਚ ਸ਼ੁਰੂ ਕੀਤੀ ਗਈ ਸੀ। ਵਿਸ਼ਵ ਸਮੁੰਦਰੀ ਦਿਵਸ ਹਰ ਸਾਲ ਸਤੰਬਰ ਦੇ ਆਖਰੀ ਵੀਰਵਾਰ ਨੂੰ ਦੁਨੀਆ ਭਰ ਵਿਚ ਸਮੁੰਦਰ ਨਾਲ ਜੁੜੇ ਕਾਰਜਾਂ ਅਤੇ ਸਨਅਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNewsJalandhar ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਇਕ ਬੱਸ ਵਿਚ ਅੱਗ ਲੱਗਣ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਬੁੱਧਵਾਰ ਦੇਰ ਰਾਤ ਗ੍ਰੇਟਰ ਨੋਇਡਾ ਵਿਚ ਯਮੁਨਾ ਐਕਸਪ੍ਰੈਸ ਵੇ ਤੇ ਸਲੀਪਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਇਸ ਦੁਖਦਾਈ ਹਾਦਸੇ ਵਿਚ ਘੱਟੋ ਘੱਟ 9 ਯਾਤਰੀ ਸੜ ਕੇ ਮਾਰੇ ਗਏ। ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਰਾਹਤ ਰਕਮ ਦਾ ਐਲਾਨ ਵੀ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ 2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਪੁਲਿਸ ਮੁਤਾਬਕ ਇਹ ਘਟਨਾ ਜੇਵਰ ਥਾਣਾ ਇਲਾਕੇ ਦੇ ਦਿਆਨ ਪੂਰਵ ਪਿੰਡ ਨੇੜੇ ਅੱਧੀ ਰਾਤ ਦੇ ਕਰੀਬ ਵਾਪਰੀ। ਗ੍ਰੇਟਰ ਨੋਇਡਾ ਦੇ DCP ਰਵੀ ਸ਼ੰਕਰ ਨੇ ਆਕਾਸ਼ਵਾਣੀ ਖ਼ਬਰਾਂ ਨੂੰ ਦਸਿਆ ਕਿ ਬਿਹਾਰ ਰਜਿਸਟਰਡ ਸਲੀਪਰ ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਮਹੋਬਾ ਜਾ ਰਹੀ ਸੀ ਅਤੇ ਕਥਿਤ ਤੌਰ ਤੇ ਇਸ ਵਿਚ ਕਰੀਬ 35 ਮੁਸਾਫਰ ਸਵਾਰ ਸਨ। ਦਿਆਨਤਪੁਰ ਪਿੰਡ ਨੇੜੇ ਬੱਸ ਨੂੰ ਅਚਾਨਕ ਅੱਗ ਲੱਗੀ ਜਿਸ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ। ਜੇਵਰ ਪੁਲਿਸ ਨੇ ਇਸ ਸਬੰਧ ਵਿਚ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਏ। ਗ੍ਰੇਟਰ ਨੋਇਡਾ ਦੇ ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਅੱਗ ਬੱਸ ਦੇ ਇੰਜਣ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਦੂਜੇ ਹਿੱਸਿਆਂ ਵਿਚ ਫੈਲ ਗਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ। ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਵੀ ਬੱਸ ਅੱਗ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਵੀ ਇਸ ਬੱਸ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਨੇ ਕੱਲ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਕੀਤਾ।

0: ਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਜਾਇਜ਼ਾ ਲਿਆ। ਉਧਮਪੁਰ ਸਥਿਤ ਉੱਤਰੀ ਕਮਾਂਡ ਸਦਰ ਮੁਕਾਮ ਵਿਖੇ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਉਨ੍ਹਾਂ ਨੂੰ ਮੁਹਿੰਮ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਮੀਟਿੰਗ ਦੌਰਾਨ ਬਹੁ ਖੇਤਰੀ ਕਾਰਜਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਤਿੰਨਾਂ ਸੇਵਾਵਾਂ ਵਿਚਕਾਰ ਤਾਲਮੇਲ ਤੇ ਵੀ ਚਰਚਾ ਕੀਤੀ ਗਈ। ਭਾਰਤ ਨੇ ਸਿਕਲ ਸੈੱਲ ਇਲਾਜ ਨੂੰ ਆਸਾਨ ਬਣਾਉਣ ਅਤੇ ਬਦਲਣ ਲਈ ਇਕ ਆਲਮੀ ਪਾਈਵਾਲੀ 1SCD ਦੀ ਸੇਮ ਐਜ਼ ਬਾਰਨਿੰਗ ਕੀਤੀ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਣ ਸਲੀਲਾ ਸ਼੍ਰੀਵਾਸਤਵ ਨੇ ਰਾਸ਼ਟਰੀ ਸਿਕਲ ਸੈੱਲ ਅਨੀਮੀਆ ਖਾਤਮਾ ਮੁਹਿੰਮ ਰਾਹੀਂ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਭਾਰਤ ਦੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ 2023 ਵਿਚ 2047 ਤੱਕ ਸਿਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਸੀ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਕਿ ਗਾਹਕਾਂ ਦੀ ਸਹੂਲਤ ਲਈ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ 28 ਤੋਂ 30 ਸਤੰਬਰ ਤੱਕ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਕਾਰਨ ਚੁੱਕਿਆ ਗਿਆ। ਭਾਰਤ ਦੀ ਮਰਦਾਂ ਦੀ ਟੀਮ ਆਪਣੇ ਆਖਰੀ ਗਰੁੱਪ ਏ ਮੈਚ ਵਿਚ ਚੀਨ ਨੂੰ 37-21 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿਚ ਕਬੱਡੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਇਹ ਗਰੁੱਪ ਪੜਾਅ ਵਿਚ ਭਾਰਤ ਦੀ ਲਗਾਤਾਰ 4ਵੀਂ ਜਿੱਤ ਏ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣੀ ਕੋਰੀਆ, ਜਾਪਾਨ ਅਤੇ ਬੰਗਲਾਦੇਸ਼ ਨੂੰ ਹਰਾਇਆ ਸੀ। ਕਬੱਡੀ 1990 ਤੋਂ ਏਸ਼ੀਆਈ ਖੇਡਾਂ ਦਾ ਹਿੱਸਾ ਰਹੀ ਏ ਅਤੇ ਭਾਰਤ ਦੀ ਮਰਦਾਂ ਦੀ ਟੀਮ ਨੇ ਸੋਨੇ ਦੇ 8 ਤਮਗਿਆਂ ਸਮੇਤ ਕੁੱਲ 9 ਤਮਗੇ ਜਿੱਤੇ ਨੇ। ਇਸ ਦੌਰਾਨ ਭਾਰਤ ਦੀ ਔਰਤਾਂ ਦੀ ਟੀਮ ਨੇ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ, ਈਰਾਨ ਨੂੰ 37-23 ਨਾਲ ਹਰਾਇਆ। ਔਰਤਾਂ ਦੀ ਟੀਮ ਦਾ ਅਗਲਾ ਮੁਕਾਬਲਾ ਜਾਪਾਨ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੇਵਾ ਜੀਵਨ ਦਾ ਮੁੱਖ ਉਦੇਸ਼ ਅਤੇ ਸੁਭਾਅ ਚ ਹੋਣੀ ਚਾਹੀਦੀ ਏ। ਭਾਰਤ ਸਮੇਤ G4 ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਲਦ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਮਜ਼ਬੂਤ ਨੀਂਹ ਏ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਵੱਲੋਂ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਲਿਆ ਗਿਆ ਜਾਇਜ਼ਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਕਾਸ਼ਵਾਣੀ ਹੈ ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। ਜਾਗਰ ਕੀਆ ਹੈ ਕਿ ਖਿਦਮਤ ਜ਼ਿੰਦਗੀ ਕਾ ਅਸਲ ਮਕਸਦ ਹੋਣਾ ਚਾਹੀਏ। ਉਨ੍ਹੋਂਨੇ ਕਿਹਾ ਕਿ ਸੇਵਾ ਪਰਮੋ ਧਰਮ ਰਹਿਨੁਮਾ ਉਸੂਲ ਹੋਣਾ ਚਾਹੀਏ। ਵਜ਼ੀਰ ਖਾਰਜਾ ਡਾਕਟਰ ਐਸ ਜੈਸ਼ੰਕਰ ਨੇ ਨਿਊਯਾਰਕ ਮੇ ਅਕਵਾਮ ਮੁਤਹਿਦਾ ਜਨਰਲ ਅਸੈਂਬਲੀ ਕੇ 81ਵੇਂ ਇਜਲਾਸ ਕੇ ਮੌਕੇ ਪਰ ਭਾਰਤ ਬਹਿਰੁਲ ਕਾਹਿਲ ਜਜ਼ਾਇਰ ਕੇ ਇਸ਼ਤਰਾਕ ਸੇ ਮੁਤਅਲਿਕ ਫੋਰਮ ਕੇ ਵਜ਼ਰਾਏ ਖਾਰਜਾ ਕੀ ਮੀਟਿੰਗ ਕੀ ਸਦਾਰਤ ਕੀ। ਹਕੂਮਤ ਨੇ ਕਿਹਾ ਹੈ ਕਿ ਭਾਰਤ ਮੋਬਾਈਲ ਫੋਨ ਕੀ ਕੁੱਲ ਘਰੇਲੂ ਮੰਗ ਕਾ ਤਕਰੀਬਨ 99.2% ਮੋਬਾਈਲ ਫੋਨ ਤਿਆਰ ਕਰ ਰਿਹਾ ਹੈ। ਆਜ ਮਗਰਬੀ ਬੰਗਾਲ, ਤੇਲੰਗਾਨਾ, ਛੱਤੀਸਗੜ੍ਹ, ਸਾਹਿਲੀ ਆਂਧਰ ਪ੍ਰਦੇਸ਼ ਔਰ ਓਡੀਸ਼ਾ ਮੇ ਬਹੁਤ ਸ਼ਦੀਦ ਬਾਰਿਸ਼ ਕੇ ਲੀਏ ਰੈੱਡ ਅਲਰਟ ਜਾਰੀ ਕੀਆ ਗਿਆ ਹੈ। ਔਰ ਦਿਫਾਈ ਚੈਂਪੀਅਨ ਭਾਰਤ ਗਰੁੱਪ ਏ ਕੇ ਆਖਰੀ ਮੁਕਾਬਲੇ ਮੇ ਚੀਨੀ ਤਾਈਪੇ ਕੋ ਹਰਾ ਕਰ ਮਰਦੋ ਕੀ ਕਬੱਡੀ ਕੇ ਸੈਮੀਫਾਈਨਲ ਮੇ ਪਹੁੰਚ ਗਿਆ ਹੈ। ਅਬ ਖਬਰੇ ਤਫਸੀਲ ਸੇ। ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਖਿਦਮਤ ਜ਼ਿੰਦਗੀ ਕਾ ਅਸਲ ਮਕਸਦ ਹੋਣਾ ਚਾਹੀਏ ਔਰ ਹਰ ਫਰਦ ਮੇ ਯੇ ਅਹਿਸਾਸ ਹੋਣਾ ਚਾਹੀਏ। ਉਨ੍ਹੋਂਨੇ ਕਿਹਾ ਕਿ ਸਿਆਸਤ ਮੇ ਭੀ ਖਿਦਮਤ ਹੀ ਰਹਿਨੁਮਾ ਉਸੂਲ ਹੋਣਾ ਚਾਹੀਏ, ਖਾ ਕੋਈ ਭੀ ਫਰਦ ਕਿਤਨੇ ਹੀ ਆਲਾ ਅਹੁਦੇ ਪਰ ਪਹੁੰਚ ਜਾਏ। ਜਨਾਬ ਮੋਦੀ ਨੇ ਵਡਨਗਰ ਸੇ ਵਾਰਾਣਸੀ ਤੱਕ ਸੇਵਾ ਯਾਤਰਾ ਕਰਨੇ ਵਾਲੇ ਅਫਰਾਦ ਕੇ ਸਾਥ ਵਰਚੁਅਲ ਵਸੀਲੇ ਸੇ ਗੁਫ਼ਤਗੂ ਕਰਤੇ ਹੋਏ ਯੇ ਬਾਤ ਕਹੀ। ਵਜ਼ੀਰ ਆਜ਼ਮ ਨੇ ਕਿਹਾ ਕਿ ਸੇਵਾ ਪਰਮੋ ਧਰਮ, ਖਿਦਮਤ ਆਲਾ ਤਰੀਨ ਫਰਜ਼ ਹੈ ਔਰ ਯੇ ਹਮੇਸ਼ਾ ਰਹਿਨੁਮਾ ਉਸੂਲ ਰਹਿਣਾ ਚਾਹੀਏ।
2: 2047 तक विकसित भारत के निर्माण में हमें युवा शक्ति की बहुत बड़ी भूमिका को एकदम से मजबूती के साथ आगे बढ़ाना है। आज की युवा पीढ़ी विकसित भारत की निर्माता भी है और यही पीढ़ी एक बड़ी लाभार्थी भी होगी। और इस दायित्व को निभाने के लिए भारत को जमीन पर जानना, समझना, देश की हर बारीकियों को अनुभव करना बहुत जरूरी है। और इसमें सेवा संकल्प यात्रा निश्चित रूप से आपके जीवन में अहम भूमिका निभाने वाली।
1: गुफ्तगू के दौरान सेवा यात्रियों ने वजीर आजम नरेंद्र मोदी के साथ अपने तजर्बात शेयर किए। इन लोगों ने बताया कि मुहिम के हिस्से के तौर पर उन्होंने पौधे लगाए और सफाई सुथराई की मुहिम में शामिल हुए। इन अफराद ने यह भी कहा कि सेवा यात्रा के दौरान उन्होंने आवाम से बात की और सरकार की मुख्तलिफ स्कीमों के फायदों के बारे में लोगों ने मुस्बत रद्द अमल का इजहार किया।

ਅੱਜ ਵੇਲੋ ਜਾਵੇਦ ਅਖਤਰ ਦੇ ਬੋਲਾਂ ਨੂੰ ਤੁਸੀਂ ਨੁਸਰਤ ਫਤਿਹ ਅਲੀ ਖਾਨ ਦੇ ਸੰਗੀਤ ਨਿਰਦੇਸ਼ਨ ਦੇ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸ਼੍ਰੇਆ ਘੋਸ਼ਾਲ ਤੇ ਅਭਿਜੀਤ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਦੇ ਬੋਲ ਲਿਖੇ ਜਾਵੇਦ ਅਖਤਰ ਨੇ ਤੇ ਸੰਗੀਤ ਨਿਰਦੇਸ਼ਨ ਵਿਸ਼ਾਲ ਸ਼ੇਖਰ ਦਾ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न हैं, तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: एक जरूरी सूचना, आकाशवाणी जलंधर दी खेतरी समाचार इकाई विच पंजाब दे 10

0: ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਰੰਗਲੀ ਧਰਤੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਪਾਲੀ ਤੇ ਦਵਾਲੀਆ ਦੇ ਗਾਏ ਲੋਕ ਗੀਤ ਸੁਣਦੇ ਹਾਂ। ਸਭ ਤੋਂ ਪਹਿਲਾਂ ਗੀਤ ਸੁਣਦੇ ਹਾਂ ਉਹਨਾਂ ਦੀ ਆਵਾਜ਼ ਦੇ ਵਿੱਚ ਗਾਇਆ, ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਈਆ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਰੰਗਲੀ ਧਰਤੀ ਪ੍ਰੋਗਰਾਮ ਸੁਣ ਰਹੇ ਹੋ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲੋਕ ਗਾਇਕ ਹਨ ਸਾਡੇ ਪਾਲੀ ਦੀਤ ਵਾਲੀਆ।

0: ਪਾਲੀ ਦੇਤਵਾਲੀਆ ਦੀਆਂ ਗਾਈਆਂ ਇਹਨਾਂ ਬੋਲੀਆਂ ਦੇ ਨਾਲ ਹੀ ਅੱਜ ਦਾ ਰੰਗਲੀ ਧਰਤੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਵੀਡੀਓ ਵੇਵ 343.6 MHz ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਤੁਹਾਡੀ ਸੇਵਾ ਵਿੱਚ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਖਿਆ ਦਿਓ ਨਮਸਕਾਰ।
1: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ 3 ਵੱਜ ਰਹੇ ਨੇ। ਲੋ ਸੁਣਦੇ ਹਾਂ ਹੁਣ ਤੱਕ ਦੇ ਮੁੱਖ ਸਮਾਚਾਰ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਚਿੱਠੀ ਜੋ ਕਿ ਸਾਨੂੰ ਆਈ ਹੈ ਚੰਡੀਗੜ੍ਹ ਤੋਂ। ਸ਼ਤੇਸ਼ ਅਨੇਜਾ, ਵਿਮਲ ਅਨੇਜਾ, ਸਾਧੂ ਸ਼ਹਿਰ ਤੋਂ ਆਈ ਹੈ ਸਾਨੂੰ ਚਿੱਠੀ। ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਰਾਜਸਥਾਨ, ਮੰਡੀ, ਗੋਲੂਵਾਲਾ ਤੋਂ ਆਈ ਹੈ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਅਗਲੀ ਚਿੱਠੀ ਆਈ ਹੈ ਸਾਨੂੰ ਸਾਡੇ ਕੋਲ ਸ਼੍ਰੀ ਗੰਗਾਨਗਰ ਤੋਂ, ਡਾਕਟਰ ਬਨਵਾਰੀ ਜੈਪਾਲ, ਬਿਮਲਾ, ਸੋਨੂ, ਮਮਤਾ, ਮੋਸ਼, ਦੀਕਸ਼ਾ, ਸੁਸ਼ਾਂਤ, ਵਿਕਰਮ, ਜੈਪਾਲ। ਡਵ ਵਾਲੀ ਤੋਂ ਆਈ ਹੈ ਸਾਨੂੰ ਚਿੱਠੀ ਦਰਸ਼ਨ ਲੋਟ, ਸ਼ਰਗੁਨ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ। ਟਾਹਲੀ ਵਾਲਾ ਜੱਟਾ ਤੋਂ ਆਈ ਹੈ ਸਾਨੂੰ ਚਿੱਠੀ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਰਵਿੰਦਰ, ਮਨਿੰਦਰ ਅਤੇ ਸੁਰਿੰਦਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਚ ਸਿਗਲਾ ਗੀਤ ਲਗਾਉਣ ਲੱਗੇ ਹਾਂ। ਜੱਸੀ ਸਿੱਧੂ ਦੀ ਆਵਾਜ਼ 'ਚ ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਆਈ ਹੈ ਰਾਜਪੁਰੇ ਤੋਂ। ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਧਰਮਵੀਰ ਸਿੰਘ ਅਤੇ ਜਗਸੀਰ ਸਿੰਘ। ਅਗਲੀ ਚਿੱਠੀ ਆਈ ਸਾਨੂੰ ਕੁੜਿਆਲਾ ਤੋਂ। ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ ਸਿੰਘ, ਗੁਰਸਿਮਰਨ ਕੌਰ, ਰਹਿਮਤ ਕੌਰ, ਬਲਤੇਜ ਸਿੰਘ, ਨਵੀ ਸਿੰਘ, ਭੋਲਾ ਸਵਾਂਗ, ਡਾਕਟਰ ਅਮਨਜੀਤ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰੂ ਤੇਸਵਰ ਸਿੰਘ ਅਤੇ ਬਲਤੇਜ ਸਿੰਘ। ਅਗਲੀ ਚਿੱਠੀ ਆਈ ਹੈ ਸਾਨੂੰ ਹੀਰਾਪੁਰ ਅਬੋਹਰ ਤੋਂ। ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ, ਗਿਆਨ। ਮਾਡਲ ਟਾਊਨ ਕਰਨਾਲ ਤੋਂ ਆਈ ਹੈ ਸਾਨੂੰ ਚਿੱਠੀ। ਸੁਧੀਰ, ਸੰਦੀਪ, ਸੁਨੀਤਾ, ਰਿਆਨ, ਜਗਮੋਹਨ, ਇਸ਼ਪ੍ਰੀਤ ਅਤੇ ਸੋਨੀਆ। ਲੁਧਿਆਣੇ ਤੋਂ ਆਈ ਹੈ ਸਾਨੂੰ ਚਿੱਠੀ। ਸ਼ਿਵਾਲੀ ਰਾਜ, ਅਵੀ, ਅਦਿੱਤਯ ਰਾਜ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅੰਬਾਲਾ ਤੋਂ ਆਈ ਹੈ ਸਾਨੂੰ ਚਿੱਠੀ। ਰਵੀ ਕੁਮਾਰ, ਰਾਹੁਲ, ਪ੍ਰਿਯੰਕਾ, ਨੂਰ, ਨਮਨ, ਸਿਮਰਤ, ਗੁਰੂਕੀਰਤ ਅਤੇ ਗੁਰਸ਼ਬਦ। ਇਹਨਾਂ ਸਾਰੇ ਪਸੰਦ 'ਚ ਸਿਗਲਾ ਗੀਤ ਲਗਾਉਣ ਲੱਗੇ ਹਾਂ। ਪ੍ਰਭ ਗਿੱਲ ਦੀ ਆਵਾਜ਼ 'ਚ ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰੇਟ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਹਿਰਾਮਪੁਰ ਤੋਂ ਫੌਜੀ ਮੱਖਣ ਸਿੰਘ, ਬੂਟਾ ਮਨੀ, ਕੁਲਵਿੰਦਰ ਕੌਰ, ਨੀਲਮ, ਜੋਤੀ, ਨੰਨੂ, ਡੱਬੂ, ਨਵਰਾਜ ਸਿੰਘ ਅਤੇ ਦਮਨਪ੍ਰੀਤ ਸਿੰਘ। ਅਗਲੀ ਚਿੱਠੀ ਆਈ ਹੈ ਸਾਨੂੰ ਨਕੇਰੀਆਂ ਤੋਂ, ਕਸ਼ਮੀਰ ਸਿੰਘ, ਸੁਖਜੀਤ ਸਿੰਘ, ਸੁੱਖਾ, ਅਨਮੋਲ, ਸਹਿਜਪ੍ਰੀਤ, ਖੁਸ਼ਪ੍ਰੀਤ, ਕਰਤਾਰ ਸਿੰਘ ਅਤੇ ਕਨਵਰਵਾਲ ਸਿੰਘ ਸੁੱਚਾ ਸਿੰਘ। ਜਮਸ਼ੇਦਪੁਰ ਤੋਂ ਆਈ ਹੈ ਸਾਨੂੰ ਚਿੱਠੀ, ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਪੱਪੀ ਭਾਟੀਆ ਅਤੇ ਨਵਨੀਤ ਭਾਟੀਆ।

ਅਗਲੀ ਚਿੱਠੀ ਆਈ ਹੈ ਸਾਨੂੰ ਪਟੇਲ ਨਗਰ ਮਲੋੜ ਤੋਂ, ਰਮੇਸ਼, ਗੀਤਾ ਰਾਣੀ, ਸ਼ਕੁੰਤਲਾ, ਗਗਨਦੀਪ, ਰੀਆ ਅਤੇ ਆਰਜੂ। SBS ਨਗਰ ਤੋਂ ਆਈ ਹੈ ਸਾਨੂੰ ਚਿੱਠੀ, ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ ਅਤੇ ਗੁਰਪ੍ਰੀਤ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਸੁਖਜਿੰਦਰ, ਸੁਖਸ਼ਿੰਦਰ ਸ਼ਿੰਦੇ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਆਈ ਹੈ ਚੱਕਲਾ ਬਜਾਜ ਮਾਨਾ ਸ਼ਹਿਰ ਤੋਂ। ਪੱਪੂ ਰਾਜ ਖੁਸ਼ਦਿਲ, ਸੰਗੀਤਾ ਰਾਣੀ ਖੁਸ਼ਦਿਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜੂ ਮਹਿਕ ਖੁਸ਼ਦਿਲ ਅਤੇ ਪੂਰਾ ਖੁਸ਼ਦਿਲ ਪਰਿਵਾਰ। ਅਗਲੀ ਚਿੱਠੀ ਆਈ ਹੈ ਸਾਨੂੰ ਫਾਜ਼ਿਲਕਾ ਤੋਂ, ਪਿੰਡ ਮੂਲਿਆਂ ਵਾਲੀ, ਵਿਨੋਦ ਕਾਟਪਾਲ, ਪ੍ਰਵੀਨ, ਹਨੀ, ਦੀਕਸ਼ਾ ਅਤੇ ਜਨਤ ਕਾਟਪਾਲ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਆਈ ਹੈ ਸਾਨੂੰ ਚਿੱਠੀ, ਵਿਨੋਦਪੁਰੀ, ਵੀਪੀਪੁਰੀ, ਅਸ਼ੋਕਪੁਰੀ, ਸੁਸ਼ੀਲ, ਆਰਐਸਪੁਰੀ, ਨੀਲਮਪੁਰੀ, ਬੀਕੇਪੁਰੀ, ਕੈਲਾਸ਼ ਅਤੇ ਰਮਾਪੁਰੀ। ਮੁਕਤਸਰ ਤੋਂ ਆਈ ਹੈ ਸਾਨੂੰ ਚਿੱਠੀ, ਬੱਬੂ ਸਿੰਘ ਦੀਮਾਨ, ਬਲਜਿੰਦਰ ਕੌਰ, ਰਵਨੀਤ ਅਤੇ ਨਿਸ਼ੂ। ਉੱਤਰ ਪ੍ਰਦੇਸ਼ ਤੋਂ ਆਈ ਹੈ ਸਾਨੂੰ ਚਿੱਠੀ, ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ। ਮੁਕਤਸਰ ਤੋਂ ਆਈ ਹੈ ਸਾਨੂੰ ਚਿੱਠੀ, ਪਾਲਗਿੱਲ, ਗੁਰਦਿਆਲਗਿੱਲ, ਸਾਧੂਗਿੱਲ, ਦਿਸ਼ਾ, ਦਰਸ਼ਨ, ਬਰਾੜ ਅਤੇ ਮਲਕੀਤ। ਇਹਨਾਂ ਸਾਰੇ ਦੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਸਰਬਜੀਤ ਚੀਮਾ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਅਗਲੀ ਚਿੱਠੀ ਚਲੋ ਜੀ ਪੜ੍ਹਦੇ ਹਾਂ, ਜੋ ਕਿ ਸਾਨੂੰ ਭੇਜੀ ਹੈ ਪਟੇਲ ਨਗਰ ਮਲੌਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਜਾਜੋਰੀਆ, ਬੇਬੀ ਆਰਜੂ ਜਾਜੋਰੀਆ। ਮੁਹੰਮਦਪੁਰ ਸੋਤਰ ਤੋਂ ਆਈ ਹੈ ਸਾਨੂੰ ਚਿੱਠੀ। ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ, ਕੌਸ਼ਲਿਆ, ਗੁਰਸ਼ਿੰਦਰ, ਬੱਬੂ, ਕੁਲਦੀਪ, ਕੀਰਤ, ਭੂਸ਼ਣ ਅਤੇ ਜਸ਼ਨ। ਕਰਨਾਲ ਤੋਂ ਆਈ ਹੈ ਸਾਨੂੰ ਚਿੱਠੀ। ਗਿਆਨ ਭੂਸ਼ਣ ਸ਼ਰਮਾ, ਸੋਮਨਾਥ, ਕਾਲੀਆ। ਅਗਲੀ ਚਿੱਠੀ ਆਈ ਹੈ ਸਾਨੂੰ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ, ਕਰੁਣਾ ਵਰਮਾ। ਮਲੌਟ ਤੋਂ ਆਈ ਹੈ ਸਾਨੂੰ ਚਿੱਠੀ, ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਸਿੰਘ। ਨਾਭੇ ਤੋਂ ਆਈ ਹੈ ਸਾਨੂੰ ਚਿੱਠੀ, ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਇਹਨਾਂ ਸਾਰੇ ਦੇ ਪਸੰਦ ਸੇ ਸਿਗਲਾ ਗੀਤ ਲਗਾਉਣ ਲੱਗੇ ਹਾਂ। ਸਰਬਜੀਤ ਚੀਮਾ ਦੀ ਵਾਚ, ਮਾਫ਼ ਕਰਨਾ, ਕਰਮਜੀਤ ਅਨਮੋਲ ਦੀ ਵਾਚ। ਆਹ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਅਗਲੀ ਚਿੱਠੀ ਜੋ ਕਿ ਸਾਡੇ ਕੋਲ ਆਈ ਹੈ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਗਲੀ ਚਿੱਠੀ ਹੈ ਸਾਡੇ ਕੋਲ ਫਰੀਦਕੋਟ ਪੱਕੀ ਖੁਰਦ ਤੋਂ, ਸਤਨਾਮ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਸ਼੍ਰੀ ਗੰਗਾਨਗਰ ਤੋਂ ਆਈ ਹੈ ਸਾਨੂੰ ਚਿੱਠੀ, ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਆਦਰਸ਼ ਨਗਰ ਮਲੋਟ ਤੋਂ ਆਈ ਹੈ ਸਾਨੂੰ ਚਿੱਠੀ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਭ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਜਮਸ਼ੇਦਪੁਰ ਤੋਂ ਆਈ ਹੈ ਸਾਨੂੰ ਚਿੱਠੀ, ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ। ਅਨਾਰਕਲੀ ਬਜਾਜ ਜਗੜਾਉਣ ਤੋਂ ਆਈ ਹੈ ਸਾਨੂੰ ਚਿੱਠੀ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਸੁੱਚਾ ਸਿੰਘ ਪਾਠਕ। ਫਜ਼ਿਲਕਾ ਤੋਂ ਆਈ ਹੈ ਸਾਨੂੰ ਚਿੱਠੀ, ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਆਲ ਵਰਮਾ ਫੈਮਲੀ। ਅਮਨਗੜ੍ਹ ਸਾਦੁਲ ਸ਼ਹਿਰ ਤੋਂ ਆਈ ਹੈ ਸਾਨੂੰ ਚਿੱਠੀ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਸੁਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਅਤੇ ਕੇ ਐੱਸ ਮਾਨ। ਇਹਨਾਂ ਸਾਰੇ ਦੇ ਪ੍ਰਸੰਸੇ ਸਿਗਲਾ ਗੀਤ ਲਗਾਉਣ ਲੱਗੇ ਹਾਂ ਕੰਠ ਕਲੇਰ ਦੀ ਆਵਾਜ਼ 'ਚ, ਆਓ ਸੁਣਦੇ ਹਾਂ

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਇਸ ਪਿਆਰ, ਆਪਣਾਪਨ ਅਤੇ ਮਿੱਠੀਆਂ ਯਾਦਾਂ ਨਾਲ ਅੱਜ ਦੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੋਂ ਲਈਏ ਇਜਾਜ਼ਤ। ਫਿਰ ਮਿਲਾਂਗੇ ਨਵੀਆਂ ਚਿੱਠੀਆਂ, ਨਵੀਆਂ ਯਾਦਾਂ ਅਤੇ ਨਵੇਂ ਜਜ਼ਬਾਤਾਂ ਨਾਲ। ਖੁਸ਼ ਰਹੋ, ਆਬਾਦ ਰਹੋ ਅਤੇ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜਦੇ ਰਹੋ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਪੰਜਾਬੀ ਫਿਲਮ ਸੰਗੀਤ ਤਹਿਤ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣਦੇ ਹਾਂ। ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਗੀਤ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਗਾਇਆ, ਭੰਗੜਾ ਫਿਲਮ ਦੇ ਵਿੱਚੋਂ ਸੁਣਦੇ ਹਾਂ।

ਕਹਿੰਦੇ ਨਦੀਆਂ ਦੇ ਪਾਣੀ ਹੁੰਦੀ ਪ੍ਰੀਤ ਨਾ ਪੁਰਾਣੀ ਮੁੱਖ ਦਿਖਲਾ ਜਾ ਚੋਰੀ ਚੋਰੀ ਆ ਜਾ ਚੋਰੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਡਾਕੂ ਸ਼ਮਸ਼ੇਰ ਸਿੰਘ ਇਸ ਫਿਲਮ ਦੇ ਵਿੱਚ ਲਿਆ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਨੇ।

ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਚੌਧਰੀ ਕਰਨੈਲ ਸਿੰਘ ਫਿਲਮ ਦੇ ਵਿੱਚ ਲਿਆ, ਇਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਤੇ ਸਾਥੀਆਂ ਨੇ।

ਉਹ ਮੈਨੂੰ ਪਿੰਡ ਦੇ ਮੁੰਡੇ ਚੰਨ ਕਹਿੰਦੇ ਹੈ, ਉਹ ਮੈਨੂੰ ਪਿੰਡ ਦੇ ਮੁੰਡੇ ਦੇ ਮੈਨੂੰ ਪਿੰਡ ਦੇ ਹੈ, ਉਹ ਮੈਨੂੰ ਪਿੰਡ ਦੇ ਮੁੰਡੇ ਚੰਨ ਕਹਿੰਦੇ, ਨੀ ਤੂੰ ਸਾਨੂੰ ਨਹੀਂ ਤੱਕਣਾ, ਨੀ ਤੂੰ ਸਾਨੂੰ ਨਹੀਂ ਤੱਕਣਾ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਸੁਣਦੇ ਹਾਂ ਦੇਸ਼ ਗਾਨ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋਰ ਮਰ ਲਈ ਹੁਣ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸੇਵਾ ਜੀਵਨ ਦਾ ਮੁੱਖ ਉਦੇਸ਼ ਤੇ ਹਰ ਇੱਕ ਵਿਅਕਤੀ ਦੇ ਸੁਭਾਅ 'ਚ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਘੁੱਡੀਆਂ ਨੇ ਹਾੜੀ ਦੀਆਂ ਫਸਲਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ। ਖਾਦਾਂ ਦੇ ਨਿਰਵਿਘਨ ਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਪੰਜਾਬ ਸਰਕਾਰ ਨੇ ਵਿਧਵਾ ਅਤੇ ਬੇਆਸਰਾ ਔਰਤਾਂ ਨੂੰ ਵਿੱਤੀ ਸਹਾਇਤਾ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ

0: 2026 ਤਾਈ ਦੌਰਾਨ ਕਰੀਬ 624 ਕਰੋੜ ਰੁਪਏ ਜਾਰੀ ਕੀਤੇ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ 'ਚ ਮੋਹਾਲੀ, ਲੁਧਿਆਣਾ, ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ 'ਚ 26 ਥਾਵਾਂ 'ਤੇ ਛਾਪੇਮਾਰੀ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੇਵਾ ਜੀਵਨ ਦਾ ਮੁੱਖ ਉਦੇਸ਼ ਹੋਣੀ ਚਾਹੀਦੀ ਹੈ ਤੇ ਇਹ ਹਰ ਇੱਕ ਵਿਅਕਤੀ ਦੇ ਸੁਭਾਅ 'ਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰਾਜਨੀਤੀ ਵਿੱਚ ਵੀ ਸੇਵਾ ਮਾਰਗ ਦਰਸ਼ਕ ਸਿਧਾਂਤ ਬਣੀ ਰਹਿਣੀ ਚਾਹੀਦੀ ਹੈ ਭਾਵੇਂ ਕੋਈ ਵੀ ਉੱਚੇ ਅਹੁਦੇ 'ਤੇ ਪਹੁੰਚ ਜਾਏ। ਸ਼੍ਰੀ ਮੋਦੀ ਨੇ ਇਹ ਗੱਲ ਵਡਨਗਰ ਤੋਂ ਵਾਰਾਣਸੀ ਤੱਕ ਯਾਤਰਾ 'ਤੇ ਜਾ ਰਹੇ ਸੇਵਾ ਯਾਤਰੀਆਂ ਨਾਲ ਇੱਕ ਵਰਚੁਅਲ ਗੱਲਬਾਤ ਦੌਰਾਨ ਕਹੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ,
1: सेवा यही मुख्य हमारा काम होना चाहिए और हम सेवा कर कर के ही सेवा का संदेश देंगे, शब्दों में नहीं देंगे। हमारे आचरण से लोगों को पता चले कि राजनीति में सत्ता कितनी ही क्यों न बड़ी हो जाए, लेकिन हमारा मार्ग सेवा का ही रहेगा। हम कभी भी सेवा के मार्ग से नहीं विचलित होंगे, कितने ही ऊंचे शिखर पर पहुंचेंगे, लेकिन सेवा परमो धर्म इस भाव को लेकर आगे बढ़ेंगे।
0: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਯਾਤਰਾ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਯਾਤਰਾ ਅੱਜ ਆਪਣੇ ਪੰਜਵੇਂ ਦਿਨ ਗੜਸ਼ੱਕਰ ਪਹੁੰਚੀ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਇਸ ਤੋਂ ਬਾਅਦ ਯਾਤਰਾ ਨੰਗਲ ਰਾਹੀਂ ਗੜਸ਼ੰਕਰ ਪਹੁੰਚੀ। ਇਸ ਮੌਕੇ ਸੰਬੋਧਨ ਕਰਦਿਆਂ ਜੈਰਾਮ ਠਾਕੁਰ ਨੇ ਕਿਹਾ ਕਿ ਪੰਜਾਬ 'ਚ ਨਸ਼ੇ ਦੀ ਸਮੱਸਿਆ ਚਿੰਤਾਜਨਕ ਹੈ।
2: निश्चित रूप से यही सबको राष्ट्र निर्माण की दिशा में आगे बढ़ाएगा, समाज को आगे बढ़ाएगा। जो पंजाब में जो नशे का प्रचलन बढ़ता जा रहा है, जो चिंता का विषय है, उससे हम सब बाहर निकले, नई जनरेशन, नई पीढ़ी उससे बाहर निकले, ये बहुत आवश्यकता है। जिस तरह से पंजाब खुशहाल राज्य के रूप में जाना जाता है, पहचाना जाता रहा है, उसी तरह से पंजाब आगे बढ़े।
0: ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਬੀਜੇਪੀ ਆਗੂ ਅਸ਼ਵਨੀ ਕੁਮਾਰ ਸ਼ਰਮਾ ਵੀ ਮੌਜੂਦ ਰਹੇ। ਉਧਰ ਅੰਮ੍ਰਿਤਸਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਲਾਹੌਰੀ ਗੇਟ ਸਥਿਤ ਬੀਜੇਪੀ ਦਫ਼ਤਰ ਤੋਂ ਸ਼ੁਰੂ ਹੋਈ ਅਤੇ ਹਾਲ ਗੇਟ ਵੱਲ ਰਵਾਨਾ ਹੋਈ। ਇਸ ਦੌਰਾਨ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਬੀਜੇਪੀ ਦੇ ਰਾਜ ਸਭਾ ਮੈਂਬਰ ਤੇ ਰਾਸ਼ਟਰੀ ਹੈੱਡਕੁਆਰਟਰ ਇੰਚਾਰਜ ਤਰਨ ਚੁੱਗ ਨੇ ਪੰਜਾਬ 'ਚ ਨਸ਼ਿਆਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਚੱਲ ਰਹੇ ਸਾਉਣੀ ਸੀਜ਼ਨ ਦੌਰਾਨ ਹੁਣ ਤੱਕ 16,227 ਫਸਲੀ ਰਹਿੰਦ ਖੂੰਹਦ ਪ੍ਰਬੰਧਨ ਮਸ਼ੀਨਰੀਆਂ ਖਰੀਦੀਆਂ ਨੇ। ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 10,000 ਤੋਂ ਵੱਧ CRM ਮਸ਼ੀਨਾਂ ਦੀ ਖਰੀਦ ਕਰਨ ਵਾਲੇ ਕਿਸਾਨਾਂ ਨੂੰ 183 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਹੈ। ਸ੍ਰੀ ਖੁੱਡਿਆ ਨੇ ਅੱਜ ਚੰਡੀਗੜ੍ਹ 'ਚ ਆਉਂਦੇ ਹਾੜੀ ਦੇ ਬਿਜਾਈ ਸੀਜ਼ਨ ਲਈ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਿਆਰਾ ਮਸ਼ੀਨਾਂ ਦੀ ਖਰੀਦ ਵਾਸਤੇ ਵਿਅਕਤੀਗਤ ਤੌਰ ਤੇ ਕਿਸਾਨਾਂ ਨੂੰ 50% ਤੇ ਕਸਟਮ ਹਾਇਰਿੰਗ ਸੈਂਟਰਾਂ, FPO ਸਹਿਕਾਰੀ ਸਭਾਵਾਂ ਤੇ ਗ੍ਰਾਮ ਪੰਚਾਇਤਾਂ ਨੂੰ 80% ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਬਣਾਈ ਰੱਖਣ ਤੇ DAP ਤੇ ਜ਼ਿਆਦਾ ਨਿਰਭਰਤਾ ਘਟਾਉਣ ਲਈ ਬਦਲਵੀਆਂ ਫਸਲਾਂ ਦੀ ਵਰਤੋਂ ਕਰਕੇ ਸੰਤੁਲਿਤ ਪੌਸ਼ਟਿਕ ਪ੍ਰਬੰਧਨ ਅਪਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਖਾਦਾਂ ਦੀ ਸਮੇਂ ਸਿਰ ਤੇ ਸੁਚਾਰੂ ਉਪਲਬਧਤਾ ਤੇ ਖਾਦਾਂ ਨਾਲ ਟੈਗਿੰਗ ਦੇ ਅਭਿਆਸ ਨੂੰ ਸਖ਼ਤੀ ਨਾਲ ਰੋਕਣ ਦੇ ਨਿਰਦੇਸ਼ ਦਿੱਤੇ। ਪੰਜਾਬ ਸਰਕਾਰ ਨੇ ਵਿਧਵਾ ਤੇ ਬੇਆਸਰਾ ਔਰਤਾਂ ਨੂੰ ਵਿੱਤੀ ਸਹਾਇਤਾ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ ਦੌਰਾਨ ਹੁਣ ਤੱਕ ਕਰੀਬ 624 ਕਰੋੜ ਰੁਪਏ ਜਾਰੀ ਕੀਤੇ ਨੇ, ਜਿਸ ਨਾਲ 7 ਲੱਖ ਤੋਂ ਵੱਧ ਔਰਤਾਂ ਨੂੰ ਵਿੱਤੀ ਸਹਾਇਤਾ ਦਾ ਫਾਇਦਾ ਮਿਲਿਆ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸੇ ਵਿੱਤੀ ਸਾਲ ਲਈ ਇਸ ਯੋਜਨਾ ਵਾਸਤੇ 1200 ਕਰੋੜ ਰੁਪਏ ਤੋਂ ਵੱਧ ਦਾ ਬਜਟ ਉਪਬੰਧ ਕੀਤਾ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋ ਰਹੇ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਤੇ ਇਸ ਸਿਲਸਿਲਾ ਅੱਜ ਵੀ ਜਾਰੀ ਹੈ। ਸੇਵਾ ਅਤੇ ਸੁਸ਼ਾਸਨ ਦੀ ਇਸੇ ਦੂਰਅੰਦੇਸ਼ੀ ਸੋਚ ਤੋਂ ਪ੍ਰੇਰਿਤ ਹੋ ਕੇ ਸਾਲ 2047 ਤੱਕ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਬਦਲਾਅ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਕਾਰੋਬਾਰ ਕਰਨ 'ਚ ਆਸਾਨੀ ਪਹਿਲਕਦਮੀ ਰਾਹੀਂ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
3: 2014 ਵਿੱਚ ਭਾਰਤ ਕਾਰੋਬਾਰ ਕਰਨ ਦੀ ਸੌਖ ਦੇ ਮਾਮਲੇ ਵਿੱਚ ਦੁਨੀਆ ਵਿੱਚ ਨੇਪਾਲ ਅਤੇ ਪਾਕਿਸਤਾਨ ਤੋਂ ਵੀ ਹੇਠ

0: ਹਾਂ 142ਵੇਂ ਸਥਾਨ ਤੇ ਸੀ। ਇਹ ਉਹ ਸਮਾਂ ਸੀ ਜਦੋਂ ਇੱਕ ਕੰਪਨੀ ਨੂੰ ਰਜਿਸਟਰ ਕਰਨ ਦੀ ਪ੍ਰਕਿਰਿਆ 1 ਮਹੀਨਾ ਪਰ ਚੱਲਦੀ ਸੀ। ਕਈ ਰਾਜਾਂ ਨੂੰ ਪਾਰ ਕਰਨ ਵਾਲੇ ਸਮਾਨ ਨਾਲ ਭਰੇ ਇੱਕ ਟਰੱਕ ਨੂੰ ਲੰਬੀਆਂ ਕਤਾਰਾਂ ਕਾਰਨ ਲੰਬੇ ਇੰਤਜ਼ਾਰ ਤੋਂ ਇਲਾਵਾ ਕਈ ਤਰ੍ਹਾਂ ਦੇ ਟੈਕਸ ਅਦਾ ਕਰਨੇ ਪੈਂਦੇ ਸਨ ਅਤੇ ਇਹ ਪ੍ਰਕਿਰਿਆ ਪਿਛਲੇ ਕਈ ਦਹਾਕਿਆਂ ਤੋਂ ਜਾਰੀ ਸੀ। ਕੇਂਦਰ ਵਿੱਚ ਮੌਜੂਦਾ ਸਰਕਾਰ ਬਣਨ ਤੋਂ ਬਾਅਦ ਵਸਤੂਆਂ ਅਤੇ ਸੇਵਾਵਾਂ ਟੈਕਸ ਯਾਨੀ GST ਲਾਗੂ ਕੀਤਾ ਗਿਆ, ਜਿਸ ਨੇ ਟੈਕਸ ਸੀਮਾਵਾਂ ਨੂੰ ਹਟਾ ਦਿੱਤਾ ਅਤੇ ਹਰੇਕ ਖੇਪ ਨੂੰ ਇੱਕ ਪ੍ਰਣਾਲੀ ਤੇ ਪਾ ਦਿੱਤਾ। ਸਮਰਪਿਤ ਮਾਲ ਗਲਿਆਰੇ, ਨਵੇਂ ਐਕਸਪ੍ਰੈਸਵੇ ਅਤੇ ਬਿਹਤਰ ਸੜਕਾਂ ਨੇ ਸਮਾਂ ਘਟਾਇਆ ਅਤੇ ਟੈਕਸ ਕਾਊਂਟਰ ਤੇ ਕਾਗਜ਼ੀ ਕਾਰਵਾਈ ਦੀ ਥਾਂ ਡਿਜੀਟਲ ਕਲੀਅਰੈਂਸ ਨੇ ਲੈ ਲਈ। ਇਨਸੋਲਵੈਂਸੀ ਅਤੇ ਦਿਵਾਲੀਆਪਨ ਕੋਡ ਨੇ ਪੂੰਜੀ ਨੂੰ ਇੱਕ ਅਸਫਲ ਉੱਦਮ ਤੋਂ ਬਾਹਰ ਨਿਕਲਣ ਦਾ ਰਸਤਾ ਦਿੱਤਾ। ਜਨ ਵਿਸ਼ਵਾਸ ਨੇ ਛੋਟੀਆਂ ਗਲਤੀਆਂ ਨੂੰ ਅਪਰਾਧ ਤੋਂ ਮੁਕਤ ਕਰ ਦਿੱਤਾ ਅਤੇ ਕੰਪਨੀ ਕਾਨੂੰਨ ਨੂੰ ਸਰਲ ਬਣਾਇਆ ਗਿਆ। 6 ਸਾਲਾਂ ਦੇ ਅਰਸੇ ਨਾਲ 2014 ਤੋਂ 2020 ਤੱਕ ਭਾਰਤ ਕਾਰੋਬਾਰ ਦੀ ਸੌਖ ਦੇ ਇਸ ਮਾਮਲੇ ਵਿੱਚ ਦੁਨੀਆ ਵਿੱਚ 63ਵੇਂ ਸਥਾਨ ਤੇ ਪਹੁੰਚ ਗਿਆ। ਇਹ ਕਿਸੇ ਵੀ ਵੱਡੀ ਅਰਥ ਵਿਵਸਥਾ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਡੇ ਸੁਧਾਰਾਂ ਵਿੱਚੋਂ ਇੱਕ ਸੀ, ਜਿਸ ਕਾਰਨ ਨਿਵੇਸ਼ ਹੋਰ ਵਧਿਆ। ਇਸ ਦੇ ਨਾਲ ਹੀ ਭਾਰਤ ਨੇ ਲਾਲ ਫੀਤਾਸ਼ਾਹੀ ਨੂੰ ਨਕੇਲ ਪਾਈ ਅਤੇ ਨਵੇਂ ਕਾਰੋਬਾਰਾਂ ਦੀ ਹੋਰ ਆਮਦ ਲਈ ਉਹਨਾਂ ਦਾ ਸਵਾਗਤ ਕੀਤਾ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਤਿਰੂਪਤੀ ਇਨਫਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਇੱਕ ਮਾਮਲੇ 'ਚ ਮੋਹਾਲੀ, ਲੁਧਿਆਣਾ, ਚੰਡੀਗੜ੍ਹ, ਪੰਚਕੁਲਾ ਅਤੇ ਦਿੱਲੀ 'ਚ 26 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਆਪਰੇਸ਼ਨ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੀਤਾ ਜਾ ਰਿਹਾ। ਡਾਇਰੈਕਟੋਰੇਟ ਨੇ ਕਿਹਾ ਕਿ ਬੈਂਕ ਧੋਖਾਧੜੀ ਦੇ ਮਾਮਲੇ 'ਚ ਸ਼ਾਮਲ ਨਿੱਜੀ ਕੰਪਨੀਆਂ ਦੇ ਪ੍ਰਮੋਟਰਾਂ, ਡਾਇਰੈਕਟੋਰੇਟ ਅਤੇ ਹੋਰ ਸਹਿਯੋਗੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਏਜੰਸੀ ਮੁਤਾਬਕ ਤਿਰੂਪਤੀ ਇਨਫਰਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਇੱਕ ਪ੍ਰੋਜੈਕਟ ਨਾਲ ਸੰਬੰਧਿਤ 290 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ 'ਚ ਸ਼ਾਮਲ ਹੈ। ED ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਅਤੇ ਪੰਜਾਬ ਸਰਕਾਰ ਦੇ ਆਵਾਸ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਫ਼ਤਰਾਂ 'ਚ ਇੱਕੋ ਸਮੇਂ ਨਿਰੀਖਣ ਵੀ ਕੀਤੇ। ਜਾਂਚ ਏਜੰਸੀ ਨੇ ਕਿਹਾ ਕਿ ਇੱਕ ਨਿੱਜੀ ਸਲਾਹਕਾਰ ਕੰਪਨੀ ਨੇ ਗਮਾਡਾ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਜ਼ਮੀਨ ਪ੍ਰਾਪਤੀ 'ਚ ਬੇਨੀਮੀਆਂ ਨੂੰ ਸੁਵਿਧਾ ਦਿੱਤੀ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗਮਾਡਾ ਸਮੇਤ ਕਈ ਥਾਵਾਂ 'ਤੇ ED ਦੀ ਕਾਰਵਾਈ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਬਦਲਾਖੋਰੀ ਨਾਲ ਕੀਤੀ ਜਾ ਰਹੀ ਕਾਰਵਾਈ ਦੱਸਣ ਵਾਲੇ ਆਮ ਆਦਮੀ ਪਾਰਟੀ ਦੇ ਬਿਆਨਾਂ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਾਂਚ ਏਜੰਸੀ ਦੀ ਕਾਰਵਾਈ ਤੋਂ ਘਬਰਾਈ ਆਮ ਆਦਮੀ ਪਾਰਟੀ ਹੁਣ ਸਿਆਸੀ ਬਹਾਨੇ ਲੱਭ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਫਦ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਲੱਗੇ ਇਲਜ਼ਾਮਾਂ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਲਈ ਇੱਕ ਮੰਗ ਪੱਤਰ ਦਿੰਦਿਆਂ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਮੁਤਾਬਕ ਵਫਦ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਦੇਸ਼ ਤੋਂ ਆਈ ਇੱਕ ਔਰਤ ਨਾਲ ਕਥਿਤ ਤੌਰ ਤੇ ਜਬਰ ਜਨਾਹ ਦੇ ਲੱਗੇ ਇਲਜ਼ਾਮ ਸਬੰਧੀ ਗੰਭੀਰ ਚਰਚਾ ਚੱਲ ਰਹੀ ਹੈ। ਇਹ ਪੂਰਾ ਘਟਨਾਕ੍ਰਮ ਤੇ ਸਬੰਧੀ ਮੀਡੀਆ ਰਿਪੋਰਟਾਂ ਕਈ ਗੰਭੀਰ ਸਵਾਲ ਖੜੇ ਕਰਦੀਆਂ ਨੇ, ਜਿਨ੍ਹਾਂ ਦੀ ਉੱਚ ਪੱਧਰੀ ਜਾਂਚ ਜ਼ਰੂਰੀ ਹੈ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਕਿ ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ, ਜੋ 26 ਤੇ 27 ਸਤੰਬਰ ਦੀਆਂ ਛੁੱਟੀਆਂ ਨਾਲ ਮੇਲ ਖਾਂਦੀ ਹੈ। ਇਸ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਐਤਵਾਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ, ATM ਲਿੰਕ ਸ਼ਾਖਾਵਾਂ ਤੇ ਕਰੰਸੀ ਚੈਸਟਾਂ ਨੂੰ ਪੂਰੀ ਤਰ੍ਹਾਂ ਚਾਲੂ ਰਹਿਣ ਦੀ ਪ੍ਰਵਾਨਗੀ ਵੀ ਦਿੱਤੀ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸੇਵਾ ਜੀਵਨ ਦਾ ਮੁੱਖ ਉਦੇਸ਼ ਤੇ ਹਰ ਇੱਕ ਵਿਅਕਤੀ ਦੀ ਸੁਭਾਅ 'ਚ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਹਾੜੀ ਦੀਆਂ ਫਸਲਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ। ਪੰਜਾਬ ਸਰਕਾਰ ਨੇ ਵਿਧਵਾ ਤੇ ਬੇਆਸਰਾ ਔਰਤਾਂ ਨੂੰ ਵਿੱਤੀ ਸਹਾਇਤਾ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਕਰੀਬ 624 ਕਰੋੜ ਰੁਪਏ ਜਾਰੀ ਕੀਤੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤੀ 8:30 ਤੇ। ਨਮਸਕਾਰ। ਮੀਡੀਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਸਪੌਂਸਰ ਪ੍ਰੋਗਰਾਮ ਕਿਸਾਨ ਵਾਣੀ।

0: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
1: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
0: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
1: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
0: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
1: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ, ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।
2: ਨਮਸਕਾਰ, ਸਤਿ ਸ੍ਰੀ ਅਕਾਲ, ਜੈ ਹਿੰਦ ਕਿਸਾਨ ਵੀਰੋ। ਆਕਾਸ਼ਵਾਣੀ ਦੇ ਉੱਪਰ ਮੈਂ ਹਾਂ ਤੁਹਾਡੀ ਆਪਣੀ ਜਸਪ੍ਰੀਤ।

ਖੇਤੀ ਸੰਦੇਸ਼ ਵੀ ਪੜ੍ਹ ਕੇ ਸੁਣਾਉਂਦੇ ਹਾਂ ਤੇ ਉਮੀਦ ਹੈ ਕਿ ਅੱਜ ਦਾ ਸਾਡਾ ਇਹ ਪ੍ਰੋਗਰਾਮ ਜਿਹੜਾ ਉਹ ਵੀ ਤੁਹਾਡੇ ਲਈ ਜ਼ਰੂਰ ਲਾਹੇਵੰਦ ਹੋਵੇਗਾ ਤੇ ਲਓ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

ਉਤਪਾਦ ਬਣਾ ਕੇ ਵੇਚਣ ਵਾਲੇ ਪੱਖ ਵਿੱਚ ਇੱਕ ਮੈਂ ਹੋਰ ਚੀਜ਼ ਸਾਂਝਾ ਕਰਨਾ ਚਾਹਾਂਗੀ ਜਿਹਦੇ 'ਚ ਕੰਮ ਆ ਜਾਂਦਾ ਹੈ ਵੈਲਿਊ ਐਡੀਸ਼ਨ ਦਾ। ਗੱਲ ਆ ਜਾਂਦੀ ਹੈ ਵੈਲਿਊ ਐਡੀਸ਼ਨ ਕਿਵੇਂ ਕੀਤੀ ਜਾਵੇ, ਅਤੇ ਵੱਖ ਵੱਖ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਦੁੱਧ ਤੋਂ ਦਹੀਂ ਬਣਾਉਣਾ, ਪਨੀਰ ਬਣਾਉਣਾ, ਖੋਆ ਬਣਾਉਣਾ, ਇਹ ਸਾਰੇ ਹੀ ਉਤਪਾਦ ਵੈਲਿਊ ਐਡੀਸ਼ਨ ਦਾ ਇੱਕ ਬਹੁਤ ਹੀ ਵੱਡਾ ਅਤੇ ਵਧੀਆ ਐਗਜ਼ਾਮਪਲ ਹਨ। ਇਹਨਾਂ ਰਾਹੀਂ ਕੱਚੇ ਦੁੱਧ ਦਾ ਜਿਹੜਾ ਰੇਟ ਹੈ, ਜਿਹੜਾ ਉਹਦਾ ਵੈਲਿਊ ਹੈ, ਉਹਦੇ ਵਿੱਚ ਕਾਫੀ ਹੱਦ ਤੱਕ ਮੁਨਾਫਾ ਕੀਤਾ ਜਾ ਸਕਦਾ ਹੈ, ਉਹਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਅਤੇ ਜਿੱਥੇ ਜਿਹੜਾ 50 ਰੁਪਏ ਵਾਲਾ ਦੁੱਧ ਕੱਚੇ ਦੁੱਧ ਦੇ ਰੂਪ ਵਿੱਚ 60 ਰੁਪਏ ਤੱਕ ਹੀ ਵੇਚਿਆ ਜਾ ਸਕਦਾ ਹੈ, ਜਦੋਂ ਅਸੀਂ ਉਸਨੂੰ ਇੱਕ ਉਤਪਾਦ ਦਾ ਰੂਪ ਦੇ ਦਿੰਦੇ ਹਾਂ, ਇੱਕ ਘਿਓ ਦਾ, ਇੱਕ ਦਹੀਂ ਦਾ ਜਾਂ ਪਨੀਰ ਦਾ ਰੂਪ ਦੇ ਦਿੰਦੇ ਹਾਂ, ਤਾਂ ਉਹਦਾ ਜਿਹੜਾ ਮੁੱਲ ਹੈ ਉਹ ਕਿਤੇ 2 ਗੁਣਾ ਜਾਂ 4 ਗੁਣਾ ਤੋਂ ਵੱਧ ਕੇ ਕਾਫੀ ਜ਼ਿਆਦਾ ਜਿਹੜਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਜੇ ਦੇਖੀਏ ਕਿ ਵੈਲਿਊ ਐਡੀਸ਼ਨ ਦਾ ਹੋਰ ਕੀ ਮਹੱਤਵਪੂਰਨ ਜਿਹੜਾ ਰੋਲ ਹੈ ਸਾਡੀ ਜ਼ਿੰਦਗੀ ਵਿੱਚ, ਤਾਂ ਮੈਂ ਇੱਕ ਐਗਜ਼ਾਮਪਲ ਰਾਹੀਂ ਆਪਣੀਆਂ ਭੈਣਾਂ ਨੂੰ ਦੱਸਣਾ ਚਾਹਾਂਗੀ ਕਿ ਜੇਕਰ ਉਹ ਸਿੰਪਲ 1 ਲੀਟਰ ਦੁੱਧ ਦੇ ਹੀ ਹਿਸਾਬ ਲਗਾਉਣ, ਤਾਂ 1 ਲੀਟਰ ਦੁੱਧ ਵੱਧ ਤੋਂ ਵੱਧ 60 ਰੁਪਏ ਜਾਂ 70 ਰੁਪਏ ਹੀ ਵੇਚਿਆ ਜਾ ਸਕਦਾ ਹੈ। ਲੇਕਿਨ ਜੇਕਰ ਇਹੀ ਉਤਪਾਦ ਥੋੜ੍ਹੀ ਜਿਹੀ ਟੈਕਨੀਕਲ ਨੌਲੇਜ ਤੋਂ ਬਾਅਦ ਪਨੀਰ ਬਣਾਉਣ ਦੇ ਕੰਮ ਵਿੱਚ ਲਿਆਇਆ ਜਾਵੇ, ਜਾਂ ਦਹੀਂ ਬਣਾਉਣ ਦੇ ਕੰਮ ਵਿੱਚ ਲਿਆਇਆ ਜਾਵੇ, ਜਾਂ ਫਲੇਵਰਡ ਮਿਲਕ ਜਾਂ ਹੋਰ ਬਹੁਤ ਤਰ੍ਹਾਂ ਦੇ ਉਤਪਾਦ ਤਰ੍ਹਾਂ ਦੇ ਦੁੱਧ ਨਾਲ ਬਣਾਏ ਜਾ ਸਕਦੇ ਹਨ, ਜੇਕਰ ਇਹਨਾਂ ਉਤਪਾਦਾਂ ਦਾ ਨਿਰਮਾਣ ਕੀਤਾ ਜਾਵੇ, ਅਤੇ ਜਿਹੜਾ ਤੁਹਾਡੀ ਲਾਗਤ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਹੀ ਐਡੀਸ਼ਨਲ ਕੋਸਟ ਪੈਂਦੀ ਹੈ, ਲੇਕਿਨ ਜਿਹੜਾ ਮੁਨਾਫਾ ਹੈ ਉਹ ਕਿਤੇ ਬਹੁਤ ਵਧੇਰਾ ਵੱਧ ਜਾਂਦਾ ਹੈ। ਅਤੇ ਅੱਜ ਸਿਰਫ ਮਿਲਕ ਪ੍ਰੋਡਕਸ਼ਨ ਦੀ ਲੋੜ ਨਹੀਂ, ਸਾਨੂੰ ਲੋੜ ਹੈ ਇਹੋ ਜਿਹੀ ਸੋਚ ਦੀ ਕਿ ਮਿਲਕ ਨੂੰ ਕਿਵੇਂ ਮਾਰਕੀਟ ਵਿੱਚ ਵੱਖ ਵੱਖ ਤਰ੍ਹਾਂ ਦੇ ਉਤਪਾਦਾਂ ਦੇ ਵਿੱਚ, ਕਿਵੇਂ ਵੱਖ ਵੱਖ ਤਰ੍ਹਾਂ ਦੇ ਵੈਲਿਊ ਐਡੀਸ਼ਨ ਉਤਪਾਦਾਂ ਦੇ ਵਿੱਚ ਅਸੀਂ ਵੇਚ ਸਕਦੇ ਹਾਂ, ਅਤੇ ਕਿਵੇਂ ਅਸੀਂ ਭੈਣਾਂ ਦਾ ਜਾਂ ਕਿਸਾਨ ਵੀਰਾਂ ਦਾ ਮੁਨਾਫਾ ਜਿਹੜਾ ਹੈ ਇਨਕਰੀਜ਼ ਕਰ ਸਕਦੇ ਹਾਂ। ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਕਈ ਵਾਰੀ ਜੇ ਅਸੀਂ ਪਿੰਡ 'ਚ ਕਈ ਵਾਰੀ ਜਾਂਦੇ ਹਾਂ ਅਤੇ ਭੈਣਾਂ ਨਾਲ ਗੱਲ ਕਰਦੇ ਹਾਂ, ਅਤੇ ਸਭ ਤੋਂ ਵੱਡਾ ਜਿਹੜੀ ਸਾਡੀ ਭੈਣਾਂ ਦਾ ਡਰ ਹੁੰਦਾ ਹੈ ਉਹ ਹੁੰਦਾ ਕਿ ਕਿਵੇਂ ਅਸੀਂ ਪ੍ਰੈਕਟੀਕਲੀ ਇਸ ਚੀਜ਼ ਨੂੰ ਸਿਰੇ ਲਗਾਈਏ, ਅਸੀਂ ਕਿਵੇਂ ਪ੍ਰੋਡਕਟ ਬਣਾਈਏ। ਅਤੇ ਕਦੇ ਵੀ ਸਾਡਾ ਜਿਹੜਾ ਕਹਿਣ ਦਾ ਮੰਤਵ ਹੁੰਦਾ ਉਹ ਇਹ ਨਹੀਂ ਹੁੰਦਾ ਕਿ ਅਸੀਂ ਪਹਿਲੇ ਹੀ ਦਿਨ ਇੱਕ ਵੱਡਾ ਸਾਰਾ ਪਲਾਂਟ ਬਣਾ ਲਈਏ, ਇੱਕ ਵੱਡੀ ਸਾਰੀ ਪ੍ਰੋਸੈਸਿੰਗ ਯੂਨਿਟ ਬਣਾ ਲਈਏ ਜਿਹਦੇ ਵਿੱਚ ਬਹੁਤ ਸਾਰਾ ਖਰਚਾ ਤੁਹਾਨੂੰ ਪ੍ਰਤੀਤ ਹੋਵੇ। ਸਾਡਾ ਕਹਿਣ ਦਾ ਮੰਤਵ ਹੁੰਦਾ ਹੈ ਕਿ ਅਸੀਂ ਛੋਟੇ ਹੀ ਪੱਧਰ 'ਤੇ ਕਿਵੇਂ ਵੱਖ ਵੱਖ ਪਦਾਰਥ ਬਣਾ ਕੇ ਉਹਨਾਂ ਤੋਂ ਮੁਨਾਫਾ ਕਮਾ ਸਕਦੇ ਹਾਂ, ਜਿਵੇਂ ਕਿ ਸਾਰੀ ਹੀ ਮੇਰੀਆਂ ਭੈਣਾਂ ਰੋਜ਼ ਹੀ ਦੁੱਧ ਤੋਂ ਦਹੀਂ ਬਣਾਉਂਦੀਆਂ ਹੋਣਗੀਆਂ, ਪਨੀਰ ਬਣਾਉਂਦੀਆਂ ਹੋਣਗੀਆਂ, ਲੇਕਿਨ ਸਿਰਫ ਉਸ ਨੂੰ ਇੱਕ ਸੁਚਾਰੂ ਰੂਪ ਵਿੱਚ ਬਣਾਉਣਾ, ਉਸ ਨੂੰ ਦੇਖਣਾ ਕਿ ਕਿਸ ਤਾਪਮਾਨ 'ਤੇ ਸਿਟਰਿਕ ਐਸਿਡ ਪਾਉਣਾ ਹੈ, ਕਿਸ ਤਾਪਮਾਨ 'ਤੇ ਦਹੀਂ ਨੂੰ ਜਾਗ ਲਗਾਉਣਾ ਹੈ, ਇਹ ਛੋਟੀਆਂ ਛੋਟੀਆਂ ਗੱਲਾਂ ਜੇਕਰ ਉਹ ਟ੍ਰੇਨਿੰਗ ਦੌਰਾਨ ਸਿੱਖ ਲੈਣ, ਜੇਕਰ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿਹੋ ਜਿਹਾ ਇੱਕ ਸੁਚਾਰੂ ਉਤਪਾਦ ਬਣਾਇਆ ਜਾ ਸਕਦਾ ਹੈ, ਤਾਂ ਉਸ ਬਣਾਇਆ ਗਿਆ ਉਤਪਾਦ ਬਹੁਤ ਹੀ ਵਧੇਰੇ ਜਿਹੜਾ ਹੈ ਇੱਕ ਵਧੀਆ ਪ੍ਰੋਡਕਟ ਦਾ ਵੀ ਰੂਪ ਲੈ ਲੈਂਦਾ ਹੈ, ਅਤੇ ਉਸਦਾ ਜਿਹੜਾ ਮੁਨਾਫਾ ਹੈ ਉਹ ਕਿਤੇ ਵਧੇਰੇ ਵੱਧ ਜਾਂਦਾ ਹੈ। ਫਿਰ ਦੂਜਾ ਜਿਹੜਾ ਮੇਰੀ ਭੈਣਾਂ ਦੇ ਵਿੱਚ ਇੱਕ ਡਰ ਛੋਟਾ ਜਿਹਾ ਹੁੰਦਾ ਹੈ ਕਿ ਕੀ ਅਸੀਂ ਇਹ ਬਿਜ਼ਨਸ, ਡੇਅਰੀ ਉਤਪਾਦ ਦਾ ਬਿਜ਼ਨਸ, ਐਂਟਰਪ੍ਰੀਨਿਓਰਸ਼ਿਪ ਦਾ ਬਿਜ਼ਨਸ ਇਕੱਲੇ ਕਰ ਸਕਦੀਆਂ ਹਨ ਜਾਂ ਇਸ ਨੂੰ ਇੱਕ ਵਧੀਆ ਗਰੁੱਪ ਦੇ ਰਾਹੀਂ ਕੀਤਾ ਜਾ ਸਕਦਾ ਹੈ। ਅਤੇ ਮੈਂ ਹਮੇਸ਼ਾ ਹੀ ਉਹਨਾਂ ਨੂੰ ਇਹ ਸੁਝਾਅ ਦਿੰਦੀ ਹਾਂ ਕਿ ਇਹ ਦੋਵੇਂ ਹੀ ਜਿਹੜੀ ਪੋਸੀਬਿਲਿਟੀਜ਼ ਨੇ ਜਾਂ ਸੰਭਾਵਨਾਵਾਂ ਨੇ ਉਹ ਪੋਸੀਬਲ ਨੇ। ਜੇਕਰ ਕਿਸੇ ਪਰਿਵਾਰ ਦੇ ਸਾਰੇ ਹੀ ਜੀ ਦੁੱਧ ਦੇ ਕਿੱਤੇ ਵਿੱਚ ਲੱਗੇ ਹੋਏ ਹੋਣ ਤਾਂ ਇਹ ਆਰਾਮ ਨਾਲ ਕੀਤਾ ਜਾ ਸਕਦਾ ਹੈ, ਪਰ ਜੇ ਕਿਤੇ ਇਹੋ ਜਿਹੀ ਔਂਕੜਾਂ ਦਿਸ ਰਹੀਆਂ ਹੋਣ ਕਿ ਸਾਰੇ ਜੀ ਡੇਅਰੀ ਦੇ ਕਿੱਤੇ ਵਿੱਚ ਨਹੀਂ ਲੱਗੇ ਹੋਏ, ਹਸਬੈਂਡ ਦਾ ਕਿਤੇ ਹੋਰ ਰੁਝਾਵ ਹੈ, ਤਾਂ ਇਸ ਨੂੰ ਵੀ ਦੇਖਿਆ ਜਾ ਸਕਦਾ ਹੈ ਪੋਜ਼ੀਟਿਵ ਤਰੀਕੇ ਨਾਲ ਕਿ 10 ਤੋਂ 12 ਜਨਾਨੀਆਂ, ਔਰਤਾਂ ਜਿਹੜੀਆਂ ਪਿੰਡ ਦੀਆਂ ਹੋਣ, ਉਹ ਇਕੱਠਾ ਇੱਕ ਗਰੁੱਪ ਬਣਾ ਸਕਦੀਆਂ ਹਨ, ਜਿਵੇਂ ਕਿ ਸਾਡੇ ਕੋਲ ਬਹੁਤ ਹੀ ਐਗਜ਼ਾਮਪਲ ਵਧੀਆ ਨੇ ਸੈਲਫ ਹੈਲਪ ਗਰੁੱਪ ਦੇ ਜਾਂ ਡੇਅਰੀ ਕੋਆਪਰੇਟਿਵਸ ਦੇ ਜਾਂ ਫਾਰਮਰ ਪ੍ਰੋਡਿਊਸਰ ਔਰਗਨਾਈਜੇਸ਼ਨ ਦੇ, ਜਿਹਦੇ ਵਿੱਚ ਬਹੁਤ ਹੀ ਮਹਿਲਾਵਾਂ ਨੇ, ਜਿਹੜੀ ਔਰਤਾਂ ਨੇ, ਉਹ ਆਪਣਾ ਗਰੁੱਪ ਬਣਾ ਕੇ ਆਪਣਾ ਆਪਣਾ ਕੰਮ ਵੰਡ ਲੈਂਦੀਆਂ ਹਨ, ਆਪਣੇ ਆਪਣੇ ਇੰਟਰਸਟ ਦਾ ਕੰਮ ਲੈ ਲੈਂਦੀਆਂ ਹਨ। ਫੋਰ ਐਗਜ਼ਾਮਪਲ, ਜੇਕਰ ਉਹਦੇ 'ਚ 10 ਮਹਿਲਾਵਾਂ ਨੇ, 10 ਔਰਤਾਂ ਨੇ, ਤਾਂ ਇੱਕ ਜਿਹੜੀ ਭੈਣ ਹੈ ਉਹ ਦੁੱਧ ਕਲੈਕਸ਼ਨ ਦਾ ਕੰਮ ਕਰ ਸਕਦੀ ਹੈ, ਦੂਜੀ ਭੈਣ ਉਸਦੀ ਪ੍ਰੋਸੈਸਿੰਗ ਬਾਰੇ ਦੇਖ ਸਕਦੀ ਹੈ, ਅਤੇ ਤੀਜੀ ਉਸਦੀ ਪੈਕੇਜਿੰਗ ਜਾਂ ਬ੍ਰੈਂਡਿੰਗ ਬਾਰੇ ਦੇਖ ਸਕਦੀ ਹੈ, ਜਿਹਦਾ ਥੋੜ੍ਹਾ ਮੈਥ ਠੀਕ ਹੋਵੇ ਉਹ ਅਕਾਊਂਟਿੰਗ ਅਤੇ ਕੋਸਟਿੰਗ ਦਾ ਕੰਮ ਫੜ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਇਹ ਸਾਰਾ ਹੀ ਕੰਮ ਵੰਡਿਆ ਜਾ ਸਕਦਾ ਹੈ, ਅਤੇ ਦੁੱਧ ਦੇ ਕਿੱਤੇ ਨੂੰ ਇੱਕ ਔਰਗਨਾਈਜ਼ਡ ਰੂਪ ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਸਵਾਲ ਜਿਹੜਾ ਮੇਰੀ ਭੈਣਾਂ ਦਾ ਅਕਸਰ ਆ ਜਾਂਦਾ ਹੈ ਮੇਰੇ ਕੋਲ, ਕਿ ਉਹ ਮੈਨੂੰ ਪੁੱਛਦੀਆਂ ਹਨ ਕਿ ਯੂਨੀ

ਇੰਡਸਟਰੀ ਉਹਨਾਂ ਦੀ ਇਸ ਪੱਖੋਂ ਕਿੱਥੇ ਅਤੇ ਕਿਹੜੇ ਕਿਹੜੇ ਪਾਸਿਓਂ ਹੈਲਪ ਕਰ ਸਕਦੀ ਹੈ। ਅਤੇ ਮੇਰਾ ਹਮੇਸ਼ਾ ਹੀ ਉਹਨਾਂ ਨੂੰ ਦੱਸਿਆ ਜਾਣ ਵਾਲਾ ਜਿਹੜਾ ਆਂਸਰ ਹੁੰਦਾ ਉਹ ਇਹੀ ਹੁੰਦਾ ਕਿ ਅਸੀਂ ਸਿਰਫ ਕਲਾਸਰੂਮ ਟੀਚਿੰਗ ਤੱਕ ਹੀ ਲਿਮਿਟਡ ਨਹੀਂ ਹੈ, ਸਾਡਾ ਸਿਰਫ ਸਕੋਪ ਇਹੀ ਨਹੀਂ ਹੈਗਾ ਕਿ ਜਿਹੜੇ ਸਾਡੇ ਕੋਲ ਬੀਟੈਕ ਵਾਲੇ ਜਾਂ ਐਮਟੈਕ ਵਾਲੇ ਬੱਚੇ ਆ ਰਹੇ ਹਨ ਕਿ ਅਸੀਂ ਸਿਰਫ ਉਹਨਾਂ ਨੂੰ ਪੜ੍ਹਾਈਏ। ਇਸ ਤੋਂ ਇਲਾਵਾ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਮੈਂਡੇਟ, ਇੱਕ ਬਹੁਤ ਵੱਡਾ ਟੀਚਾ ਇਹ ਵੀ ਹੈ ਕਿ ਕਿਵੇਂ ਅਸੀਂ ਆਪਣੇ ਕਿਸਾਨ ਵੀਰਾਂ ਨੂੰ, ਕਿਸਾਨ ਭੈਣਾਂ ਨੂੰ ਉਹਨਾਂ ਦੀ ਆਈਆਂ ਜਿਹੜੀ ਔਂਕੜਾਂ ਉਹ ਫੇਸ ਕਰਦੇ ਨੇ ਡੇਅਰੀ ਦੇ ਕਿੱਤੇ ਵਿੱਚ ਜਾਂ ਮੱਛੀ ਪਾਲਣ ਦੇ ਕਿੱਤੇ ਵਿੱਚ, ਜਿੱਥੇ ਵੀ ਉਹ ਆਪਣਾ ਹੱਥ ਪਾ ਰਹੇ ਨੇ, ਉਹਨਾਂ ਦੀ ਆਈਆਂ ਔਂਕੜਾਂ ਨੂੰ ਕਿਵੇਂ ਉਸਨੂੰ ਦੂਰ ਕੀਤਾ ਜਾ ਸਕਦਾ ਹੈ। ਅਤੇ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਟੀਚਾ ਜਿਹੜਾ ਹੈਗਾ ਉਹ ਕਿਸਾਨ ਵੀਰਾਂ ਅਤੇ ਭੈਣਾਂ ਲਈ ਇਹ ਹੈਗਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਟ੍ਰੇਨਿੰਗ ਦਿੰਦੇ ਹਾਂ। ਸਭ ਤੋਂ ਪਹਿਲਾਂ ਮੈਂ ਟ੍ਰੇਨਿੰਗ ਦੇ ਉੱਪਰ ਥੋੜ੍ਹੀ ਜਾਣਕਾਰੀ ਦੇਣਾ ਚਾਹਾਂਗੀ ਕਿ ਜਿਹੜੀ ਵੀ ਸਾਡੀ ਯੂਨੀਵਰਸਿਟੀ ਦੀ ਟ੍ਰੇਨਿੰਗਸ ਹੈ ਉਹ ਸਭ ਤੋਂ ਪਹਿਲਾਂ ਅਸੀਂ ਬੇਸਿਕ ਟ੍ਰੇਨਿੰਗ ਦਿੰਦੇ ਹਾਂ ਆਪਣੀ ਭੈਣਾਂ ਨੂੰ ਜਾਂ ਵੀਰਾਂ ਨੂੰ, ਅਤੇ ਉਹਦੇ ਵਿੱਚ 5 ਦਿਨਾਂ ਦੀ ਟ੍ਰੇਨਿੰਗ ਦਾ ਉਪਰਾਲਾ ਹੈ ਜਿਹਦੇ ਵਿੱਚ 15 ਤੋਂ 16 ਤਰ੍ਹਾਂ ਦੇ ਦੁੱਧ ਦੇ ਉਤਪਾਦ ਬਣਾਉਣੇ, ਕਿਸ ਤਰ੍ਹਾਂ ਉਸ ਦੁੱਧ ਉਤਪਾਦ ਨੂੰ ਬਣਾਉਣਾ ਹੈ, ਕਿਸ ਤਰ੍ਹਾਂ ਉਸਦੀ ਸ਼ੈਲਫ ਲਾਈਫ ਨੂੰ ਵਧਾਇਆ ਜਾ ਸਕਦਾ ਹੈ, ਕਿਹੜੀ ਮੈਥਡੋਲੋਜੀ ਅਡੋਪਟ ਕਰਨੀ ਹੈ, ਇਹ ਸਾਰੇ ਹੀ ਪੱਖੋਂ ਅਸੀਂ ਆਪਣੇ ਟ੍ਰੇਨਿੰਗਸ ਨੂੰ ਪੂਰੀ ਤਰ੍ਹਾਂ ਜਿਹੜੀ ਟ੍ਰੇਨਿੰਗ ਦੇ ਪੱਖ ਹੈ ਉਸ ਸਿਖਾਉਂਦੇ ਹਾਂ। ਅਤੇ ਉਸਦੇ ਨਾਲ ਨਾਲ ਹੀ ਕਿਹੜੇ ਕਿਹੜੇ ਪੱਖੋਂ ਉਹਨਾਂ ਨੂੰ ਦਿੱਕਤਾਂ ਜਾਂ ਔਂਕੜਾਂ ਆ ਸਕਦੀਆਂ ਹਨ ਉਹਨਾਂ ਨੂੰ ਪਹਿਲਾਂ ਹੀ ਅਗਾਹ ਕਰਕੇ ਉਸ ਚੀਜ਼ ਤੋਂ ਕਿਵੇਂ ਉਸ ਚੀਜ਼ ਤੋਂ ਬਚਿਆ ਜਾ ਸਕਦਾ ਉਹ ਵੀ ਦੱਸਿਆ ਜਾਂਦਾ ਹੈ। ਇਸ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਸਿਰਫ ਪ੍ਰੋਡਕਟ ਬਣਾਉਣਾ, ਸਿਰਫ ਉਤਪਾਦ ਬਣਾਉਣਾ ਹੀ ਇੱਕ ਐਂਡ ਸੋਲਿਊਸ਼ਨ ਨਹੀਂ ਹੈਗਾ, ਉਹ ਪ੍ਰੋਡਕਟ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਵਧੀਆ ਹੋਣੀ ਚਾਹੀਦੀ ਹੈ, ਕਿਉਂਕਿ ਜੇਕਰ ਇੱਕ ਵਧੀਆ ਕੁਆਲਿਟੀ ਦਾ ਪ੍ਰੋਡਕਟ ਤੁਸੀਂ ਬਾਜ਼ਾਰ 'ਚ ਵੇਚੋਗੇ ਤਾਂ ਹੀ ਮੁੜ ਕੇ ਤੁਹਾਡੇ ਕੋਲ ਜਿਹੜਾ ਕਸਟਮਰ ਹੈ ਜਾਂ ਗਾਹਕ ਹੈ ਮੁੜ ਕੇ ਤੁਹਾਡੇ ਕੋਲ ਆਏਗਾ। ਉਸ ਦੇ ਨਾਲ ਇਹ ਜ਼ਰੂਰੀ ਹੋ ਜਾਂਦਾ ਕਿ ਤੁਹਾਡੀ ਜਿਹੜੀ ਪੈਕੇਜਿੰਗ ਕੀਤੀ ਜਾ ਰਹੀ ਹੈ, ਉਸ ਉਤਪਾਦ ਦੀ ਪੈਕੇਜਿੰਗ ਹੈ, ਉਸ ਲਈ ਕਿਹੜਾ ਪੈਕੇਜਿੰਗ ਮਟੀਰੀਅਲ ਸਾਨੂੰ ਜਿਹੜਾ ਹੈ ਜ਼ਰੂਰੀ ਹੈ, ਉਸਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ, ਅਤੇ ਕਿਹੜੇ ਤਾਪਮਾਨ 'ਤੇ ਉਸ ਪ੍ਰੋਡਕਟ ਨੂੰ ਰੱਖਿਆ ਜਾਵੇ, ਇਹ ਸਾਰੀਆਂ ਹੀ ਗੱਲਾਂ ਦਾ ਧਿਆਨ ਜਿਹੜਾ ਦੇਣਾ ਹੈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਅਸੀਂ ਉਹਨਾਂ ਨੂੰ ਇਹ ਵੀ ਸਿਖਾਉਂਦੇ ਹਾਂ ਕਿ ਪ੍ਰੋਡਕਟ ਤਾਂ ਬਣਾ ਲਿਆ, ਹੁਣ ਪ੍ਰੋਡਕਟ ਨੂੰ ਬਣਾ ਕੇ ਉਸਨੂੰ ਵੇਚਣਾ ਕਿਵੇਂ ਹੈ, ਉਸਦੀ ਮਾਰਕੀਟਿੰਗ ਕਿਵੇਂ ਕਰਨੀ ਹੈ, ਕਿਵੇਂ ਉਸ 20 ਰੁਪਏ ਦੇ ਪ੍ਰੋਡਕਟ ਨੂੰ 100 ਰੁਪਏ ਦਾ ਪ੍ਰੋਡਕਟ ਬਣਾ ਕੇ ਵੇਚਣਾ ਹੈ। ਇਸ ਦੇ ਪਿੱਛੇ ਤੁਹਾਡੇ ਮਾਰਕੀਟਿੰਗ ਸਕਿੱਲਸ ਵੀ ਵਧੀਆ ਹੋਣੇ ਚਾਹੀਦੇ ਹਨ, ਅਤੇ ਸਾਰੀ ਹੀ ਗੱਲਾਂ ਦਾ ਜਿਹੜਾ ਨਿਚੋੜ ਹੈ ਉਹ 4 ਜਾਂ 5 ਚੀਜ਼ਾਂ ਦੇ ਉੱਪਰ ਆ ਜਾਂਦਾ ਹੈ। ਪਹਿਲਾ ਜਿਹੜਾ ਅਸੀਂ ਕਹਿੰਦੇ ਹਾਂ ਕਲੀਨ ਮਿਲਕ ਪ੍ਰੋਡਕਸ਼ਨ, ਜਿਹੜਾ ਤੁਸੀਂ ਸਵੇਰੇ ਦੁੱਧ ਚੋ ਕੇ ਲੈ ਕੇ ਆ ਰਹੇ ਹੋ ਉਹ ਸਭ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ, ਕਿਉਂਕਿ ਇੱਕ ਸਾਫ਼ ਸੁਥਰੇ ਦੁੱਧ ਤੋਂ ਹੀ ਅਸੀਂ ਇੱਕ ਸਾਫ਼ ਸੁਥਰਾ ਉਤਪਾਦ ਬਣਾ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹਾਈਜੀਨ ਦੀ। ਹੁਣ ਇਹ ਵਾਲੀ ਹਾਈਜੀਨ ਜਿਹੜੀ ਸਾਫ਼ ਸੁਥਰਾਪਨ ਹੈ, ਇਹ ਦੋਵੇਂ ਹੀ ਜਾਨਵਰਾਂ ਦਾ ਵੀ ਅਤੇ ਜਿਹੜੇ ਜਾਨਵਰਾਂ ਨੂੰ ਚੋ ਰਹੇ ਨੇ, ਜਿਹੜੇ ਪਸ਼ੂਆਂ ਦੇ ਨਾਲ ਕੋਂਟੈਕਟ 'ਚ ਆ ਰਹੇ ਨੇ, ਉਹਨਾਂ ਦਾ ਹਾਈਜੀਨ, ਉਹਨਾਂ ਦਾ ਸੈਨੀਟਰੀ ਕੰਡੀਸ਼ਨਸ ਬਹੁਤ ਹੀ ਜ਼ਰੂਰੀ ਹੁੰਦੀਆਂ ਹਨ, ਉਹਦਾ ਵੀ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ। ਉਸ ਤੋਂ ਬਾਅਦ ਸਾਡੀ ਗੱਲ ਆ ਜਾਂਦੀ ਹੈ ਦੁੱਧ ਨੂੰ ਬਣਾਉਣ, ਦੁੱਧ ਉਤਪਾਦ ਨੂੰ ਬਣਾਉਣ ਦੇ ਤਰੀਕੇ ਬਾਰੇ। ਹੁਣ ਪਨੀਰ ਬਣਾਉਣਾ ਬਹੁਤ ਹੀ ਸੌਖਾ ਹੈ, ਲੇਕਿਨ ਇੱਕ ਟੈਕਨੀਕਲ ਪਨੀਰ ਨੂੰ ਬਣਾਉਣ ਦੀ ਸਿਖਲਾਈ ਹੋਣਾ ਬਹੁਤ ਜ਼ਰੂਰੀ ਹੈ। ਦੁੱਧ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ, ਸਿਟਰਿਕ ਐਸਿਡ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ, ਜਦੋਂ ਪਨੀਰ ਬਣ ਜਾਵੇ ਉਸਨੂੰ ਕਿਸ ਤਾਪਮਾਨ 'ਤੇ ਰੱਖਣਾ ਚਾਹੀਦਾ ਹੈ, ਕਿਹੜਾ ਪੈਕੇਜਿੰਗ ਮਟੀਰੀਅਲ ਉਹਦੇ ਲਈ ਬਹੁਤ ਹੀ ਲਾਹੇਵੰਦ ਹੈ ਜਿਸ ਦੇ ਨਾਲ ਉਸਦੀ ਸ਼ੈਲਫ ਲਾਈਫ ਵਿੱਚ ਵਾਧਾ ਕੀਤਾ ਜਾ ਸਕੇ, ਇਸ ਦੇ ਨਾਲ ਹੀ ਉਸ ਪੈਕੇਜਿੰਗ ਮਟੀਰੀਅਲ ਦੇ ਉੱਪਰ ਕੀ ਲਿਖਿਆ ਹੋਣਾ ਚਾਹੀਦਾ ਹੈ, ਕੀ ਲੇਬਲਿੰਗ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਗਵਰਨਮੈਂਟ ਦੀ ਰੈਗੂਲੇਸ਼ਨਸ ਦੇ ਅਕੋਰਡਿੰਗਲੀ, FSSAI ਦੀ ਰੈਗੂਲੇਸ਼ਨਸ ਦੇ ਅਕੋਰਡਿੰਗਲੀ ਉਹਦੇ ਉੱਪਰ ਕੁਛ ਖਾਸ ਜਾਣਕਾਰੀ ਹੋਣਾ ਕਿ ਉਸਦੇ ਵਿੱਚ ਫੈਟ ਕਿੰਨਾ ਹੈ, ਪ੍ਰੋਟੀਨ ਕਿੰਨਾ ਹੈ, ਕਿੰਨੀ ਉਸ ਪ੍ਰੋਡਕਟ ਦੀ ਬੁਨਿਆਦ ਹੈ, ਇਹ ਸਾਰੀਆਂ ਗੱਲਾਂ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਤੇ ਲਾਸਟ 'ਚ ਕੰਮ ਆ ਜਾਂਦਾ ਹੈਂਡ ਹੋਲਡਿੰਗ ਦਾ। ਅਤੇ ਹੈਂਡ ਹੋਲਡਿੰਗ ਵਾਲੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਯੂਨੀਵਰਸਿਟੀ ਹਮੇਸ਼ਾ ਹੀ ਆਪਣੇ ਟ੍ਰੇਨਿੰਗਸ ਦੀ, ਹਮੇਸ਼ਾ ਹੀ ਆਪਣੇ ਕਿਸਾਨ ਵੀਰ ਜਾਂ ਭੈਣਾਂ ਦੀ ਅਗਵਾਈ ਲਈ ਖੜੀ ਹੁੰਦੀ ਹੈ, ਕਿੱਥੇ ਕਿਤੇ ਉਹਨਾਂ ਨੂੰ ਜਿਹੜੀ ਔਂਕੜਾਂ ਆ ਰਹੀਆਂ ਨੇ ਉਸਦਾ ਸਮਾਧਾਨ ਤਾਂ ਦਿੰਦੀਆਂ ਹੀ ਹੈ, ਇਸ ਦੇ ਨਾਲ ਹੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਖੜਾ ਹੁੰਦੀ ਹੈ। ਜੇ ਅਸੀਂ ਉਸ ਤੋਂ ਅੱਗੇ ਗੱਲ ਕਰੀਏ ਕਿ ਕਿਹੜੀ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਭੈਣਾਂ ਨੂੰ ਜਾਂ ਵੀਰਾਂ ਨੂੰ ਆ ਸਕਦੀਆਂ ਨੇ, ਤਾਂ ਅਸੀਂ ਗੱਲ ਕਰਾਂਗੇ ਥੋੜ੍ਹੀ ਜਿਹੀ ਟੈਕਨੀਕਲ ਨੌਲੇਜ ਬਾਰੇ। ਜਿੱਦਾਂ ਮੈਂ ਹੁਣੇ ਕਹਿ ਕੇ ਹਟੀ ਹਾਂ ਕਿ ਪ੍ਰੋਡਕਟ ਬਣਾਉਣਾ ਕੋਈ ਔਖੀ ਗੱਲ ਨਹੀਂ ਹੈਗੀ, ਸ਼ਾਇਦ ਮੇਰੀ ਭੈਣਾਂ ਸਾਰੀਆਂ ਹੀ ਦੁੱਧ ਤੋਂ ਦਹੀਂ ਜਾਂ ਪਨੀਰ ਜਾਂ ਕੁਛ ਹੋਰ ਪਦਾਰਥ ਬਣਾਉਂਦੀਆਂ ਹੋਣਗੀਆਂ, ਲੇਕਿਨ ਉਹ ਉਤਪਾਦ ਹਰ ਵਾਰ ਵੱਖਰਾ ਕਿਉਂ ਬਣਦਾ ਹੈ, ਉਹਦਾ ਰੀਜ਼ਨ ਇਹੀ ਹੁੰਦਾ ਹੈ ਕਿਉਂਕਿ ਅਸੀਂ ਬੇਸਿਕ ਮੈਥੋਡੋਲੋਜੀ

0: ਬਚਾਈ ਲਈ ਕੀਤੀ ਗਈ ਹੈ। ਇਹ ਇੱਕ ਜ਼ਿਆਦਾ ਝਾੜ ਦੇਣ ਵਾਲੀ ਗੈਰ ਕਨੋਲਾ ਕਿਸਮ ਹੈ। ਵੱਖ-ਵੱਖ ਇਲਾਕਿਆਂ ਵਿੱਚ ਇਸ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਨੇ ਇਹ ਸਾਬਿਤ ਕੀਤਾ ਕਿ ਪੰਜਾਬ ਰਾਇਆ 813 ਪੰਜਾਬ ਦੇ ਝੋਨਾ, ਸਰੋਂ ਫਸਲੀ ਚੱਕਰ ਲਈ ਢੁਕਵੀਂ ਕਿਸਮ ਹੈ। ਕਈ ਸਾਲਾਂ ਤੱਕ ਕੀਤੇ ਗਏ ਖੋਜ ਤਜਰਬਿਆਂ ਦੌਰਾਨ ਪੰਜਾਬ ਰਾਇਆ 813 ਨੇ ਔਸਤ 9.1 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ। ਇਸ ਕਿਸਮ ਵਿੱਚ ਵੱਧ ਝਾੜ ਲਗਭਗ 40% ਤੇਲ ਦੀ ਮਾਤਰਾ ਅਤੇ ਪ੍ਰਤੀ ਏਕੜ ਵੱਧ ਤੇਲ ਝਾੜ ਹੋਣ ਕਾਰਨ ਇਹ ਕਿਸਮ ਕਿਸਾਨਾਂ ਲਈ ਖਾਸ ਤੌਰ ਉੱਤੇ ਫਾਇਦੇਮੰਦ ਹੈ। ਦੇਸ਼ ਵਿੱਚ ਖਾਣ ਵਾਲੇ ਤੇਲ ਦੀ ਘਰੇਲੂ ਪੈਦਾਵਾਰ ਵਧਾਉਣ ਦੀ ਲੋੜ ਨੂੰ ਦੇਖਦੇ ਹੋਏ ਇਹ ਕਿਸਮ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਪੰਜਾਬ ਵਿੱਚ ਸਰੋਂ ਦੀ ਸਮੇਂ ਸਿਰ ਬਿਜਾਈ ਵੱਧ ਝਾੜ ਲੈਣ ਲਈ ਬਹੁਤ ਮਹੱਤਵਪੂਰਨ ਹੈ। ਪੰਜਾਬ ਰਾਇਆ 813 ਲਗਭਗ 150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਪੱਕਣ ਦੀ ਮਿਆਦ 147 ਤੋਂ 152 ਦਿਨ ਤੱਕ ਰਹਿੰਦੀ ਹੈ। ਇਸ ਦੇ 1000 ਬੀਜਾਂ ਦਾ ਭਾਰ ਲਗਭਗ 4.8 ਗ੍ਰਾਮ ਹੈ। ਇਸ ਕਾਰਨ ਕਿਸਾਨ ਇਸ ਕਿਸਮ ਨੂੰ ਝੋਨਾ, ਸਰੋਂ ਫਸਲੀ ਚੱਕਰ ਵਿੱਚ ਆਸਾਨੀ ਨਾਲ ਸ਼ਾਮਲ ਕਰ ਸਕਦੇ ਹਨ। ਝੋਨੇ ਦੀ ਰਹਿੰਦ ਖੂੰਦ ਦੀ ਸਹੀ ਸੰਭਾਲ ਕਰਨ ਉਪਰੰਤ ਪੰਜਾਬ ਰਾਇਆ 813 ਦੀ ਕਾਸ਼ਤ ਸਮੇਂ ਸਿਰ ਕੀਤੀ ਜਾ ਸਕਦੀ ਹੈ। ਇਸ ਕਿਸਮ ਦਾ ਕੱਦ ਲੰਮਾ ਹੈ। ਬੂਟੇ ਦੀ ਔਸਤ ਉਚਾਈ ਲਗਭਗ 204 ਸੈਂਟੀਮੀਟਰ ਹੈ। ਇਸ ਦਾ ਮੁੱਖ ਤਣਾ ਲੰਮਾ ਹੁੰਦਾ ਹੈ ਅਤੇ ਮੁੱਖ ਤਣੇ ਉੱਤੇ ਵਧੇਰੇ ਫਲੀਆਂ ਲੱਗਦੀਆਂ ਹਨ। ਤੇ ਹੁਣ ਵੇਲਾ ਹੋ ਗਿਆ ਹੈ ਜੀ।
1: ਹੁਣ ਤੁਸੀਂ ਸੁਣ ਰਹੇ ਸੀ ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਜ਼ੁਦਾ।

ਹੁਣ ਤੁਸੀਂ ਸੁਣ ਰਹੇ ਸੀ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:10 ਹੋ ਰਹੇ ਨੇ ਹੁਣ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। ਉਦੋਂ ਤੱਕ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: YouTube चैनल न्यूज ऑन AIR ऑफिशियल पर भी सुन सकते हैं। इस कार्यक्रम के संबंध में अपनी प्रतिक्रिया आप हमें ईमेल या व्हाट्सएप के माध्यम से भेज सकते हैं। ईमेल का पता है airnsdtalks@gmail.com और व्हाट्सएप नंबर है 9289094044।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਮਾਚਾਰ ਦਰਸ਼ਨ।
2: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਨਸ਼ਾ ਮੁਕਤ ਪੰਜਾਬ ਯਾਤਰਾ, ਸੇਵਾ ਸੰਕਲਪ, ਕੌਮੀ ਪੋਸ਼ਣ ਮਹੀਨਾ ਅਤੇ ਰਾਸ਼ਟਰੀ ਆਯੁਰਵੈਦਿਕ ਦਿਹਾੜੇ ਜਿਹੇ ਵਿਸ਼ਿਆਂ ਬਾਰੇ ਮਾਹਰਾਂ, ਡਾਕਟਰਾਂ ਤੇ ਲੋਕਾਂ ਨਾਲ ਕੀਤੀ ਗੱਲਬਾਤ। ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੂਬੇ ਭਰ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਸ਼ਾ ਮੁਕਤ ਪੰਜਾਬ ਯਾਤਰਾ ਦੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ ਤੇ ਇਲਾਕਾ ਨਿਵਾਸੀਆਂ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ,
3: ਨਿਸ਼ਚਿਤ ਰੂਪ ਚ ਹਮ ਸਭ ਕੋ ਰਾਸ਼ਟਰ ਨਿਰਮਾਣ ਕੀ ਦਿਸ਼ਾ ਮੈਂ ਆਗੇ ਬਢਾਏਗਾ, ਸਮਾਜ ਕੋ ਆਗੇ ਬਢਾਏਗਾ। ਜੋ ਪੰਜਾਬ ਮੈਂ नशे का प्रचलन बढ़ता जा रहा जो चिंता का विषय है, उससे हम सब बाहर निकले, नई जनरेशन नई पीढ़ी उससे बाहर निकले, ये बहुत आवश्यकता है। जिस तरह से पंजाब खुशहाल राज्य के रूप में जाना जाता है, पहचाना जाता रहा है, उसी तरह से पंजाब आगे बढ़े।
2: उधर गुरदासपुर विच पहुंचे नशा मुक्त यात्रा बारे बीजेपी संसदीय कमेटी दे मेंबर ते कौमी घट गिनतियां बारे कमीशन दे साबका चेयरमैन इकबाल सिंह लालपुरा दा आखना है,
4: पंजाब तो शुरू कर रहे हैं क्योंकि एक गुरुआं दी पीरां दी धरती, महाराजा रणजीत सिंह दी धरती, इत्थे सब तो ज्यादा नशा हो रहा है। भारतीय जनता पार्टी कोई संकल्प लैंदी है ते ओ पूरा कीता जांदा है।
2: इस यात्रा बारे वखो वख जिलों तो लोगों का की आखना है, आओ सुनते हैं।
5: अश्विनी फुटेला, पंजाब दी नौजवानी नूं खत्म करन दी जो साजिश चल रही है उन्नू लोकां विच लिजा के जागरूकता लियाउण दी लोड़ है। इह काम कल्ला सरकारां नहीं कर सकदियां, इहदे नाल लोकां दे विच जिन्नी देर जागरूकता पैदा नहीं हुंदी, लोक जागरूक नहीं हुंदे, इस बीमारी नूं रोकिया नहीं जा सकदा। इस दे नाल मैं समझदा लोकां च वी जागरूकता आएगी, साडी नौजवानी जो पीढ़ी है ओहदा भविख सुरक्षित होएगा और नौजवानी नूं बचाया जाएगा।
6: घर दे विच नशे दा जिहड़ा गंद फैल चुका है, ओह गंद नूं खतम दे करन वास्ते असीं पंजाब दी युवा पीढ़ी नूं बचाउण वास्ते उहनां नूं नशा नहीं चाहिदा, उहनां नूं दिशा चाहीदी है, उहनां नूं नशा नहीं चाहिदा, उहनां नूं रोजगार चाहीदा, उहनां नूं नशा नहीं चाहिदा, उहनां नूं खेड दे मैदान चाहीदे है। इस करके इस नाल तुसीं वी सहयोग करो।
7: जां तां हुण बहुत वधिया हलारा मिल रहा, प्यार मिल रहा, बहुत संगत नूं देख रहे, जो बहुत ज्यादा लोकां सुआव आ। लोकी कह रहे कि सिर्फ भाजपा सरकार ही इह नशे नूं बुराइयां नूं गैस्ट्रां नूं बंद ਕਰ ਸਕਦੀ। ਬਹੁਤ ਵਧੀਆ ਲੋਕ ਪਿਆਰ ਦੇ ਰਹੇ, ਵੇਖੋ ਜੀ ਠਾਠਾ ਮਾਰਦਾ ਕੱਖ ਆ ਰਿਹਾ ਸਾਡੇ ਮਗਰ ਮਗਰ। ਦੇਖੋ,
8: ਗੁਰੂ ਨਾਨਕ ਕਾਲਜ ਮੁਕਤਸਰ ਤੋਂ ਮੈਂ ਡਾਕਟਰ ਨੀਤਾ ਗੋਇਲ ਇੱਕ ਅਧਿਆਪਕ ਅਤੇ ਮਾਂ ਹੋਣ ਦੇ ਨਾਤੇ ਬੋਲ ਰਹੀ ਹਾਂ। ਸਭ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਹਰ ਰਸਤਾ ਬੰਦ ਕੀਤਾ ਜਾਵੇ, ਨਸ਼ਾ ਰੱਖਣ ਅਤੇ ਵੇਚਣ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਨਾਲ ਨਾਲ ਜਿਹੜੇ ਨੌਜਵਾਨ ਅਤੇ ਬੱਚੇ ਨਸ਼ਿਆਂ ਦੇ ਜਾਲ ਵਿੱਚ ਫਸ ਚੁੱਕੇ ਹਨ, ਉਹਨਾਂ ਦੇ ਨਸ਼ੇ ਛੁਡਾਉਣ ਲਈ ਅਤੇ ਉਹਨਾਂ ਨੂੰ ਜ਼ਿੰਦਗੀ ਵੱਲ ਵਾਪਸ ਲੈ ਕੇ ਆਉਣ ਲਈ ਠੋਸ ਯਤਨ ਕੀਤੇ ਜਾਣ।
9: ਪਾਰਸ ਕਸ਼ਪ, ਆਓ ਮਿਲ ਕੇ ਇਸ ਨਸ਼ਾ ਮੁਕਤੀ ਅਭਿਆਨ ਦੇ ਨਾਲ ਜੁੜੀਏ ਔਰ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕੰਮ ਕਰੀਏ ਤਾਂ ਕਿ ਆਉਣ ਵਾਲਾ ਜਿਹੜਾ ਪੰਜਾਬ ਹੈ ਉਹ ਸਵਾਸਥੇ ਪ੍ਰਤੀ ਸੁਚੇਤ ਹੋਵੇ, ਨੌਜਵਾਨੀ ਹਰੀ ਭਰੀ ਹੋਵੇ, ਨੌਜਵਾਨੀ ਰੋਜ਼ਗਾਰ ਵੱਲ ਲੱਗੇ। ਇਹਦੇ ਸੁਪਨੇ ਨੂੰ ਸਾਕਾਰ ਕਰਨ ਲਈ ਭਾਜਪਾ ਤੁਹਾਡੇ ਵਿਚਕਾਰ ਹੈ।
10: ਭਗਵਾਨ ਦਾਸ ਗੁਪਤਾ, ਪੈਰਾ ਲੀਗਲ ਵਲੰਟੀਅਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ। ਸਾਡੀ ਜਿਹੜੀ ਨੌਜਵਾਨੀ ਆ ਕੁਛ ਵਿਦੇਸ਼ਾਂ ਵਿੱਚ ਚਲੀ ਗਈ, ਕੁਛ ਨਸ਼ਿਆਂ ਦੀ ਮਾਰ ਹੇਠ ਹੈ, ਸੋ ਇਸ ਨਾਲ ਸਾਡਾ ਜਿਹੜਾ ਹੈ ਸਾਡਾ ਪੰਜਾਬ ਦਾ ਭਵਿੱਖ ਜਿਹੜਾ ਹੈ ਉਹ ਬਹੁਤ ਨੁਕਸਾਨਿਆ ਜਾ ਰਿਹਾ। ਸੋ ਇਹ ਬਹੁਤ ਇੱਕ ਅੱਛਾ ਕਦਮ ਹੈ ਔਰ ਇਹਦਾ ਕਿਸਾਨਾਂ ਨੇ ਵੀ ਭਰਮਾ ਜਿਹੜਾ ਹੈ ਹੁੰਗਾਰਾ ਦਿੱਤਾ ਹੈ ਔਰ ਆਮ ਪਬਲਿਕ ਨੇ, ਆਵਾਮ ਨੇ ਵੀ, ਸਾਰੇ ਮੁਲਾਜ਼ਮਾਂ ਨੇ ਵੀ ਇਹਦਾ ਜਿਹੜਾ ਭਰਮੀ ਇਹਦੀ ਸ਼ਲਾਘਾ ਕੀਤੀ ਹੈ।
11: ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕਜੁੱਟ ਹੋਈਏ। ਨਸ਼ਾ ਸਿਰਫ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰਦਾ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਸੰਕਲਪ ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ, ਨੌਜਵਾਨਾਂ ਨੂੰ ਖੇਡਾਂ ਵਿੱਚ ਰਚਨਾਤਮਕ ਗਤੀਵਿਧੀਆਂ ਨਾਲ ਜੁੜਨ ਅਤੇ ਨਸ਼ਿਆਂ

0: ਤੇ ਮਾੜੇ ਪ੍ਰਭਾਵਾਂ ਬਾਰੇ ਸਮਾਜ ਨੂੰ ਜਾਗਰੂਕ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਵਿੱਚ 25 ਸਾਲ ਪੂਰੇ ਹੋ ਰਹੇ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਇਸੇ ਤਹਿਤ ਲੋਕਾਂ ਦੀ ਬਿਹਤਰੀ ਲਈ ਵੱਖੋ ਵੱਖ ਯੋਜਨਾਵਾਂ ਬਾਰੇ ਮੋਹਾਲੀ ਤੋਂ ਸੁਰਜੀਤ ਸਿੰਘ ਦਾ ਕੀ ਆਖਣਾ ਹੈ, ਆਓ ਸੁਣਦੇ ਹਾਂ।
2: ਸੁਰਜੀਤ ਸਿੰਘ, ਪਿੰਡ ਚੋਟਾ ਕਲਾਂ, ਤਹਿਸੀਲ ਖਹਿਰਾ, ਡਿਸਟ੍ਰਿਕਟ ਮੋਹਾਲੀ ਤੋਂ ਜੀ। ਵਿਕਸਿਤ ਭਾਰਤ 1947 ਦੇ ਨਾਲ ਜੋ ਭਾਰਤ ਦੇ ਵਿੱਚ ਆਪਾਂ ਕਿਸਾਨਾਂ ਦੇ ਔਰ ਪਿੰਡਾਂ ਦੇ ਵਿੱਚ ਹਰ ਹਰ ਪ੍ਰਕਾਰ ਦੀ ਜਿਹੜੀ ਸੈਂਟਰ ਦੀ ਸਹਾਇਤਾ ਉਹ ਜਾ ਰਹੀ ਹੈ, ਜਿਵੇਂ ਆਵਾਸ ਯੋਜਨਾ, ਕੱਚੇ ਘਰ ਪੱਕੇ, ਟੋਇਲਟਾਂ ਦੇ ਸਾਰੇ ਪੈਸੇ ਸਰਕਾਰ ਸੈਂਟਰ ਵੱਲੋਂ ਦਿੱਤੇ ਜਾ ਰਹੇ ਗਰੀਬਾਂ ਨੂੰ ਫ੍ਰੀ। ਭਾਰਤ ਦੇ ਸੱਚੀਆਂ ਨੂੰ ਛੁੰਦਾ ਹੋਇਆ ਬੁਲੰਦੀਆਂ ਦੇ ਪਹੁੰਚੂਗਾ ਸਿਖਰ ਤੇ।
1: ਸਤੰਬਰ ਦਾ ਮਹੀਨਾ ਰਾਸ਼ਟਰੀ ਪੋਸ਼ਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਕੁਪੋਸ਼ਣ ਨੂੰ ਖਤਮ ਕਰਨਾ ਤੇ ਬੱਚਿਆਂ, ਗਰਭਵਤੀ ਔਰਤਾਂ ਤੇ ਨਵ ਜਨਮੇ ਬੱਚਿਆਂ ਦੀਆਂ ਮਾਵਾਂ 'ਚ ਸਹੀ ਪੋਸ਼ਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸੇ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਡਾਕਟਰਾਂ ਤੇ ਆਂਗਨਵਾੜੀ ਮੁਲਾਜ਼ਮਾਂ ਨੇ ਦੱਸਿਆ।
3: ਮੈਂ ਡਾਕਟਰ ਸੀਮਾ ਗਰਗ, ਜ਼ਿਲ੍ਹਾ ਟੀਕਾਕਰਨ ਅਫਸਰ ਹੁਸ਼ਿਆਰਪੁਰ। ਅਸੀਂ ਬੱਚੇ, ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਬਾਰੇ ਜ਼ਿਆਦਾ ਧਿਆਨ ਦਿੰਦੇ ਹਾਂ। ਬੱਚੇ ਨੂੰ ਜੰਮਦੇ ਟਾਈਮ ਤੋਂ ਹੀ ਪਹਿਲੇ 1 ਘੰਟੇ ਦੇ ਵਿੱਚ ਮਾਂ ਦਾ ਦੁੱਧ ਦੇਣਾ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ ਤੇ 6 ਮਹੀਨੇ ਤੋਂ ਬਾਅਦ ਉਹਨੂੰ ਹੌਲੀ ਹੌਲੀ ਚੰਗੀ ਤਰ੍ਹਾਂ ਫੇਸ ਕੇ ਠੋਸ ਆਹਾਰ ਦੇਣਾ ਸ਼ੁਰੂ ਕਰਨਾ ਹੈ। ਜਿੱਥੋਂ ਤੱਕ ਗਰਭਵਤੀ ਔਰਤਾਂ ਦਾ ਜਾਂ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਔਰਤਾਂ ਦਾ ਸਵਾਲ ਹੈ, ਉਹਨਾਂ ਦੋਨਾਂ ਨੂੰ ਹੀ ਆਇਰਨ ਦੀ ਗੋਲੀ ਤੇ ਕੈਲਸ਼ੀਅਮ ਦੀ ਗੋਲੀ ਜ਼ਰੂਰ ਲੈਣੀ ਚਾਹੀਦੀ ਹੈ। ਨਾਲ ਤਾਜ਼ੇ ਲੋਕਲ ਮਿਲਣ ਵਾਲੇ ਫਲ, ਸਬਜ਼ੀ, ਹਰੀ ਪੱਤੇਦਾਰ ਸਬਜ਼ੀ ਲੈਣੀ ਚਾਹੀਦੀ ਹੈ।
4: ਮੈਂ ਆਸ਼ਾ, ਆਂਗਨਵਾੜੀ ਵਰਕਰ, ਪਠਾਨਕੋਟ। ਅਸੀਂ ਸਤੰਬਰ ਮਹੀਨੇ ਵਿੱਚ ਰਾਸ਼ਟਰੀ ਪੋਸ਼ਣ ਮਾਹ ਮਨਾ ਰਹੇ ਹਾਂ। ਇਸ ਦੇ ਤਹਿਤ ਅਸੀਂ ਆਂਗਨਵਾੜੀ ਵਿੱਚ ਦੇ ਰਹੀਆਂ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਇਸ ਦੇ ਵਿੱਚ ਬੱਚਿਆਂ ਦੀਆਂ ਮਾਵਾਂ ਨੂੰ ਜਾਗਰੂਕ ਕਰਦੇ ਹਾਂ ਕਿ ਇਸ ਤਰ੍ਹਾਂ ਉਹ ਅੱਛੀ ਖੁਰਾਕ ਖੁਰਾ ਕੇ ਆਪਣੇ ਬੱਚਿਆਂ ਨੂੰ ਵਧੀਆ ਵਾਤਾਵਰਨ ਪ੍ਰਦਾਨ ਕਰ ਸਕਦੀਆਂ ਹਨ, ਜਿਵੇਂ ਕਿ ਮਿਲਟਸ ਬੇਸ ਡਾਇਟ, ਮੋਟੇ ਅਨਾਜ ਦੀ ਮਹੱਤਤਾ, ਕਿਚਨ ਗਾਰਡਨਿੰਗ ਬਾਰੇ ਜਾਗਰੂਕ ਕਰਦੇ ਹਾਂ। ਮਾਵਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਸਾਫ਼ ਸਫਾਈ ਅਤੇ ਕਿਵੇਂ ਤੁਸੀਂ ਘਰੇਲੂ ਚੀਜ਼ਾਂ ਵਰਤ ਕੇ ਆਪਣੇ ਬੱਚੇ ਨੂੰ ਵਧੀਆ ਖੁਰਾਕ ਤੁਸੀਂ ਪ੍ਰਦਾਨ ਕਰ ਸਕਦੇ ਹੋ।
5: ਪਿੰਡ ਬਟਮਾਜਰੇ ਸੇ, ਮੇਰਾ ਬੱਚਾ ਯਹਾਂ ਪੜ੍ਹਦਾ ਹੈ ਆਂਗਨਵਾੜੀ ਮੇ, ਔਰ ਅੱਛੀ ਪੜ੍ਹਾਈ ਲਿਖਾਈ, ਅੱਛੀ ਜੀ ਪੋਸ਼ਣ ਮਾਹ ਚੱਲ ਰਿਹਾ, ਖਾਣਾ ਪੀਣਾ ਅੱਛਾ ਦਿੰਦੇ, ਦਾਲ ਖਿਚੜੀ ਔਰ ਅਨ੍ਯ ਚੀਜ਼ਾਂ, ਕਾਫੀ ਫਲ ਫਰੂਟ ਵੀ
4: ਆਂਗਨਵਾੜੀ ਵਿੱਚ ਦੇ ਰਹੀਆਂ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਇਸ ਦੇ ਵਿੱਚ ਬੱਚਿਆਂ ਦੀਆਂ ਮਾਵਾਂ ਨੂੰ ਜਾਗਰੂਕ ਕਰਦੇ ਹਾਂ ਕਿ ਇਸ ਤਰ੍ਹਾਂ ਉਹ ਅੱਛੀ ਖੁਰਾਕ ਖੁਰਾ ਕੇ ਆਪਣੇ ਬੱਚਿਆਂ ਨੂੰ ਵਧੀਆ ਵਾਤਾਵਰਨ ਪ੍ਰਦਾਨ ਕਰ ਸਕਦੀਆਂ ਹਨ, ਜਿਵੇਂ ਕਿ ਮਿਲਟਸ ਬੇਸ ਡਾਇਟ, ਮੋਟੇ ਅਨਾਜ ਦੀ ਮਹੱਤਤਾ, ਕਿਚਨ ਗਾਰਡਨਿੰਗ ਬਾਰੇ ਜਾਗਰੂਕ ਕਰਦੇ ਹਾਂ। ਮਾਵਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਸਾਫ਼ ਸਫਾਈ ਅਤੇ ਕਿਵੇਂ ਤੁਸੀਂ ਘਰੇਲੂ ਚੀਜ਼ਾਂ ਵਰਤ ਕੇ ਆਪਣੇ ਬੱਚੇ ਨੂੰ ਵਧੀਆ ਖੁਰਾਕ ਤੁਸੀਂ ਪ੍ਰਦਾਨ ਕਰ ਸਕਦੇ ਹੋ।
5: ਪਿੰਡ ਬਟਮਾਜਰੇ ਸੇ, ਮੇਰਾ ਬੱਚਾ ਯਹਾਂ ਪੜ੍ਹਦਾ ਹੈ ਆਂਗਨਵਾੜੀ ਮੇ, ਔਰ ਅੱਛੀ ਪੜ੍ਹਾਈ ਲਿਖਾਈ, ਅੱਛੀ ਜੀ ਪੋਸ਼ਣ ਮਾਹ ਚੱਲ ਰਿਹਾ, ਖਾਣਾ ਪੀਣਾ ਅੱਛਾ ਦਿੰਦੇ, ਦਾਲ ਖਿਚੜੀ ਔਰ ਅਨ੍ਯ ਚੀਜ਼ਾਂ, ਕਾਫੀ ਫਲ ਫਰੂਟ ਵੀ
6: ਇਸ ਵਿੱਚ ਗਰਭਵਤੀ ਔਰਤਾਂ, ਨਰਸਿੰਗ ਮਾਵਾਂ ਔਰ 6 ਤੋਂ 3 ਸਾਲ ਦੇ ਬੱਚਿਆਂ ਦੀਆਂ ਮਾਵਾਂ ਭਾਗ ਲੈਂਦੀਆਂ ਹਨ। ਇਸ ਵਿੱਚ ਅਸੀਂ ਗਰਭਵਤੀ ਔਰਤਾਂ ਨੂੰ ਕੁਪੋਸ਼ਣ ਅਤੇ ਅਨੀਮੀਆ ਤੋਂ ਬਚਣ ਲਈ IFA ਦੀਆਂ ਕੈਲਸ਼ੀਅਮ ਦੀਆਂ ਗੋਲੀਆਂ ਖਾਣ ਦੀ ਸਲਾਹ ਦਿੰਦੇ ਹਾਂ। ਗੋਲੀ ਨੂੰ ਖਾਲੀ ਪੇਟ ਨਾ ਖਾਣ ਦੀ ਸਲਾਹ ਦਿੰਦੇ ਹਾਂ।
1: ਆਕਾਸ਼ਵਾਣੀ ਜਲੰਧਰ ਨਾਲ ਗੱਲਬਾਤ ਕਰਦਿਆਂ ਦੱਸਿਆ।
7: ਜੀ, ਮੇਰਾ ਨਾਮ ਡਾਕਟਰ ਜੋਤੀ ਬੱਬਰ ਹੈ, ਮੈਂ ਡਿਸਟ੍ਰਿਕਟ ਆਯੁਰਵੇਦਿਕ ਯੂਨਾਨੀ ਆਫਿਸਰ ਮੋਹਾਲੀ ਹੂੰ, ਪੋਸਟਿਡ ਹੂੰ। ਸਿਹਤਮੰਦ ਭਵਿੱਖ ਨੂੰ ਅਸੀਂ ਕਿਸ ਤਰ੍ਹਾਂ ਅਸੀਂ ਸੰਭਾਲ ਕੇ ਰੱਖ ਸਕਦੇ ਹਾਂ, ਉਹਦੇ ਲਈ ਆਯੁਰਵੇਦਾ ਦਾ ਥੀਮ ਰੱਖਿਆ ਗਿਆ ਸੀਗਾ ਨੈਸ਼ਨਲ ਆਯੁਰਵੇਦਾ ਡੇ ਤੇ। ਨੈਸ਼ਨਲ ਆਯੁਰਵੇਦਾ ਡੇ ਦਿਵਸ ਮਨਾਇਆ ਗਿਆ, ਜਿਸ ਵਿੱਚ ਅਸੀਂ 3 ਮੈਡੀਕਲ ਕੈਂਪ ਲਗਾਏ ਗਏ ਅਲੱਗ ਅਲੱਗ ਦਿਨਾਂ ਵਿੱਚ, ਵਾਕੇਥੋਨ ਕੀਤੀ ਗਈ, ਲੈਕਚਰ ਸੈਮੀਨਾਰ ਕੀਤੇ ਗਏ ਤੇ ਡਾਕਟਰਸ ਵੱਲੋਂ ਵੀ ਆਯੁਰਵੇਦਾ, ਲੋਕਾਂ ਨੂੰ ਆਯੁਰਵੇਦਾ ਲਈ ਪ੍ਰੇਰਿਤ ਕਰਨ ਲਈ ਉਹਨਾਂ ਨੂੰ ਗਾਈਡ ਕੀਤਾ ਗਿਆ ਕਿ ਆਪਣੇ ਦਿਨ ਚਰਿਆ, ਰਿਤੂ ਚਰਿਆ ਦੇ ਹਿਸਾਬ ਦੇ ਨਾਲ ਆਪਣੀ ਜੀਵਨ ਸ਼ੈਲੀ ਨੂੰ ਆਪਣਾ ਸੰਭਾਲ ਕੇ ਰੱਖਣ ਤਾਂ ਕਿ ਤੁਹਾਡਾ ਸਿਹਤਮੰਦ ਭਵਿੱਖ ਅੱਗੇ ਰਹੇ।
8: ਮੈਂ ਡਾਕਟਰ ਪੰਕਜ ਬਤੌਰ ਆਯੁਰਵੇਦਿਕ ਮੈਡੀਕਲ ਅਫਸਰ ਸਿਵਲ ਹਸਪਤਾਲ ਪਠਾਨਕੋਟ ਵਿਖੇ ਕੰਮ ਕਰ ਰਿਹਾ ਹਾਂ। ਪਿਛਲੇ ਕੱਲ ਅਸੀਂ ਆਯੁਰਵੇਦਾ ਦੇ GAD ਭੋਆ ਵਿਖੇ ਮਨਾਇਆ, ਜਿਸ ਦੇ ਵਿੱਚ ਹੋਮਿਓਪੈਥਿਕ ਤੇ ਆਯੁਰਵੈਦਿਕ ਦਾ ਓਪੀਡੀ ਕੈਂਪ ਲਗਾਇਆ ਗਿਆ ਸੀ। ਇਸ ਕੈਂਪ ਦੇ ਵਿੱਚ ਲੋਕਾਂ ਨੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਪ੍ਰਾਪਤ ਕੀਤੀਆਂ। ਇਸ ਦੇ ਨਾਲ ਲੋਕਾਂ ਨੂੰ ਆਯੁਰਵੈਦਿਕ ਚਿਕਿਤਸਾ ਪੱਧਤੀ ਬਾਰੇ

ਆਬਸ਼ਾਰ ਪ੍ਰੋਗਰਾਮ ਚ ਸੁਣ ਰਹੇ ਸੀ ਤੁਸੀਂ ਜਗਜੀਤ ਸਿੰਘ ਤੇ ਚਿੱਤਰਾ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗਜ਼ਲ ਜਬ ਕਭੀ ਤੇਰਾ ਨਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸੁਖਵਿੰਦਰ ਸਿੰਘ ਤੇ ਰਿਚਾ ਸ਼ਰਮਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਰਿਚਾ ਸ਼ਰਮਾ ਤੇ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਸੁਣ ਰਹੇ ਸੀ ਮਾਹੀ ਵੇ। ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਅਰਿਜੀਤ ਸਿੰਘ ਨੇ ਤੇ ਗੀਤ ਦੇ ਬੋਲ ਨੇ ਸਜਨੀ।

0: ਹੁਣ ਤੁਸੀਂ ਸੁਣ ਰਹੇ ਸੀ ਅਰਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇੱਕ ਗੀਤ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਇਸ ਪ੍ਰੋਗਰਾਮ ਦਾ ਪ੍ਰਸਾਰਣ ਸਾਡੇ ਆਕਾਸ਼ਵਾਣੀ ਪਟਿਆਲਾ, ਬਠਿੰਡਾ ਤੇ ਲੁਧਿਆਣਾ ਤੋਂ ਵੀ ਨਾਲ ਦੀ ਨਾਲ ਪ੍ਰਸਾਰਿਤ ਕੀਤਾ ਜਾਏਗਾ।

ਭਾਰਤ ਦੇ ਸੰਵਿਧਾਨਿਕ ਇਤਿਹਾਸ ਵਿੱਚ 5 ਅਗਸਤ 2019 ਇੱਕ ਮਹੱਤਵਪੂਰਨ ਤਾਰੀਖ ਵਜੋਂ ਦਰਜ ਹੈ। ਇਸ ਦਿਨ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਸੰਵਿਧਾਨਿਕ ਵਿਵਸਥਾਵਾਂ ਵਿੱਚ ਵੱਡਾ ਬਦਲਾਅ ਕੀਤਾ ਅਤੇ ਧਾਰਾ 370 ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਪ੍ਰਭਾਵਹੀਣ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ 2019 ਰਾਹੀਂ ਪੁਰਾਣੇ ਰਾਜਾਂ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਨਰਗਠਨ ਕੀਤਾ ਗਿਆ। ਅੱਜ ਦੇ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਵਿੱਚ ਅਸੀਂ ਸਮਝਾਂਗੇ ਕਿ ਧਾਰਾ 370 ਕੀ ਸੀ, 2019 ਵਿੱਚ ਕੀ ਬਦਲਿਆ, ਇਸ ਦੇ ਪਿੱਛੇ ਸਰਕਾਰ ਵੱਲੋਂ ਦਿੱਤੇ ਗਏ ਤਰਕ ਕੀ ਸਨ ਤੇ ਜੰਮੂ ਕਸ਼ਮੀਰ ਵਿੱਚ ਵਿਕਾਸ, ਨਿਵੇਸ਼, ਸੈਰ ਸਪਾਟਾ ਅਧਿਕਾਰਾਂ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਕੀ ਤਬਦੀਲੀਆਂ ਦਰਜ ਕੀਤੀਆਂ ਗਈਆਂ ਹਨ। ਭਾਰਤੀ ਸੰਵਿਧਾਨ ਵਿੱਚ ਧਾਰਾ 370 ਜੰਮੂ ਕਸ਼ਮੀਰ ਲਈ ਵਿਸ਼ੇਸ਼ ਸੰਵਿਧਾਨਿਕ ਵਿਵਸਥਾ ਨਾਲ ਸੰਬੰਧਿਤ ਸੀ। ਇਸ ਦੇ ਤਹਿਤ ਭਾਰਤ ਦੇ ਸੰਵਿਧਾਨ ਦੀਆਂ ਸਾਰੀਆਂ ਵਿਵਸਥਾਵਾਂ ਜੰਮੂ ਕਸ਼ਮੀਰ ਵਿੱਚ ਆਪਣੇ ਆਪ ਲਾਗੂ ਨਹੀਂ ਹੁੰਦੀਆਂ ਸਨ। ਧਾਰਾ 370 ਦੇ ਕਾਰਨ ਜੰਮੂ ਕਸ਼ਮੀਰ ਦਾ ਆਪਣਾ ਸੰਵਿਧਾਨ ਵੀ ਸੀ। ਭਾਰਤੀ ਸੰਵਿਧਾਨ ਦੀਆਂ ਕਈ ਵਿਵਸਥਾਵਾਂ ਉੱਥੇ ਵੱਖਰੇ ਢੰਗ ਨਾਲ ਲਾਗੂ ਹੁੰਦੀਆਂ ਸਨ। 5 ਅਗਸਤ 2019 ਨੂੰ ਕੀ ਹੋਇਆ? 5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਸੰਵਿਧਾਨਕ ਹੁਕਮ ਜਾਰੀ ਕਰਕੇ ਜੰਮੂ ਕਸ਼ਮੀਰ ਉੱਤੇ ਭਾਰਤੀ ਸੰਵਿਧਾਨ ਦੀ ਲਾਗੂਤਾ ਵਿੱਚ ਵੱਡਾ ਬਦਲਾਅ ਕੀਤਾ। ਇਸ ਤੋਂ ਬਾਅਦ ਸੰਸਦ ਨੇ ਧਾਰਾ 370 ਨਾਲ ਸੰਬੰਧਿਤ ਪ੍ਰਸਤਾਵ ਪਾਸ ਕੀਤਾ ਅਤੇ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ 2019 ਨੂੰ ਮਨਜ਼ੂਰੀ ਦਿੱਤੀ। ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਹਿੱਸਾ ਇਹ ਸੀ ਕਿ ਪੁਰਾਣੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ, ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼, ਲੱਦਾਖ ਬਿਨਾਂ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼। ਇਹ ਪੁਨਰਗਠਨ 31 ਅਕਤੂਬਰ 2019 ਤੋਂ ਪ੍ਰਭਾਵੀ ਹੋਇਆ। ਇਸ ਤਰ੍ਹਾਂ 5 ਅਗਸਤ ਦਾ ਫੈਸਲਾ ਕੇਵਲ ਧਾਰਾ 370 ਨਾਲ ਜੁੜਿਆ ਸੰਵਿਧਾਨਕ ਬਦਲਾਅ ਨਹੀਂ ਸੀ, ਸਗੋਂ ਇਸ ਦੇ ਨਾਲ ਪ੍ਰਸ਼ਾਸਨਿਕ ਪੁਨਰਗਠਨ ਵੀ ਕੀਤਾ ਗਿਆ। ਇਹ 70 ਸਾਲ ਦੀ ਭੁੱਲ ਦੀ ਸੁਧਾਰ ਸੀ। ਡਾ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਿਸ ਲਈ ਬਲੀਦਾਨ ਦਿੱਤਾ ਸੀ ਉਸ ਸੁਪਨੇ ਨੂੰ ਪੀਐਮ ਮੋਦੀ ਜੀ ਨੇ ਪੂਰਾ ਕੀਤਾ। ਇਹ ਤੁਸ਼ਟੀਕਰਨ ਦਾ ਅੰਤ ਅਤੇ ਰਾਸ਼ਟਰਵਾਦ ਦੀ ਜਿੱਤ ਸੀ। ਪ੍ਰਧਾਨ ਮੰਤਰੀ ਨਰਿੰਦਰ

0: ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਧਾਰਾ 370 ਨੂੰ ਪ੍ਰਭਾਵਹੀਣ ਕਰਨ ਨੂੰ ਜੰਮੂ ਕਸ਼ਮੀਰ ਦੇ ਭਾਰਤ ਨਾਲ ਪੂਰਨ ਸੰਵਿਧਾਨਕ ਏਕੀਕਰਨ ਸਮਾਨ ਅਧਿਕਾਰਾਂ ਅਤੇ ਵਿਕਾਸ ਨਾਲ ਜੋੜਿਆ। ਸਰਕਾਰ ਵੱਲੋਂ ਦਿੱਤਾ ਗਿਆ ਮੁੱਖ ਤਰਕ ਇਹ ਸੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਦੇ ਹੋਰ ਹਿੱਸਿਆਂ ਦੇ ਨਾਗਰਿਕਾਂ ਵਾਂਗ ਕੇਂਦਰੀ ਕਾਨੂੰਨਾਂ ਅਤੇ ਕਲਿਆਣਕਾਰੀ ਯੋਜਨਾਵਾਂ ਦੇ ਸਮਾਨ ਲਾਭ ਮਿਲਣੇ ਚਾਹੀਦੇ ਨੇ। ਸਰਕਾਰੀ ਦਸਤਾਵੇਜ਼ਾਂ ਵਿੱਚ ਵੀ ਇਹ ਦਰਸਾਇਆ ਗਿਆ ਸੀ ਕਿ ਕੇਂਦਰੀ ਕਾਨੂੰਨ ਜਿਵੇਂ ਸਿੱਖਿਆ, ਸਮਾਜਿਕ ਨਿਆਂ, ਮਹਿਲਾ ਅਤੇ ਬੱਚਿਆਂ ਦੇ ਅਧਿਕਾਰਾਂ ਨਾਲ ਸੰਬੰਧਿਤ ਕਾਨੂੰਨ ਜੰਮੂ ਕਸ਼ਮੀਰ ਵਿੱਚ ਲਾਗੂ ਹੋਏ। ਇਹ ਸਰਕਾਰ ਦੀ ਨੀਤੀ ਦਾ ਇੱਕ ਮਹੱਤਵਪੂਰਨ ਪੱਖ ਸੀ, ਸੰਵਿਧਾਨਕ ਸਮਾਨਤਾ ਦੇ ਨਾਲ ਨਾਲ ਕੇਂਦਰੀ ਯੋਜਨਾਵਾਂ ਦੀ ਸਿੱਧੀ ਪਹੁੰਚ। ਧਾਰਾ 370 ਦੇ ਪ੍ਰਭਾਵਹੀਣ ਤੋਂ ਬਾਅਦ ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਜੰਮੂ ਕਸ਼ਮੀਰ ਤੱਕ ਕੀਤੀ ਗਈ। ਸੁਪਰੀਮ ਕੋਰਟ ਨੇ ਦਸੰਬਰ 2023 ਦੇ ਆਪਣੇ ਫੈਸਲੇ ਵਿੱਚ ਵੀ ਦਰਜ ਕੀਤਾ ਕਿ ਸੰਵਿਧਾਨਕ ਹੁਕਮਾਂ ਰਾਹੀਂ ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਹੋਈ ਅਤੇ ਧਾਰਾ 370 ਨੂੰ ਪ੍ਰਭਾਵਹੀਣ ਕੀਤਾ ਗਿਆ। ਇਸ ਨਾਲ ਕੇਂਦਰ ਸਰਕਾਰ ਦੇ ਅਨੁਸਾਰ ਕਈ ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦੀ ਪਹੁੰਚ ਵਧੀ। ਸਰਕਾਰੀ ਜਾਣਕਾਰੀ ਅਨੁਸਾਰ ਵਾਲਮੀਕਿ, ਦਲਿਤ ਅਤੇ ਗੋਰਖਾ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਨੂੰ ਵੀ ਕਾਨੂੰਨੀ ਅਧਿਕਾਰਾਂ ਦੇ ਮਾਮਲਿਆਂ ਵਿੱਚ ਸਮਾਨਤਾ ਵੱਲ ਵਧਣ ਦਾ ਮੌਕਾ ਮਿਲਿਆ। ਸਰਕਾਰ ਨੇ ਬਾਲ ਵਿਆਹ ਰੋਕਥਾਮ, ਸਿੱਖਿਆ ਦੇ ਅਧਿਕਾਰ ਅਤੇ ਹੋਰ ਕਾਨੂੰਨਾਂ ਦੀ ਲਾਗੂਤਾ ਨੂੰ ਵੀ ਇਸ ਬਦਲਾਅ ਦੇ ਨਾਲ ਜੋੜਿਆ ਹੈ। ਇਸ ਦੇ ਨਾਲ ਮਹਿਲਾਵਾਂ ਦੇ ਅਧਿਕਾਰ, ਸਮਾਜਿਕ ਨਿਆਂ, ਅਨੁਸੂਚਿਤ ਜਾਤੀਆਂ ਅਤੇ ਕਬਾਇਲੀ ਭਾਈਚਾਰਿਆਂ ਨਾਲ ਸੰਬੰਧਿਤ ਕਾਨੂੰਨੀ ਪ੍ਰਬੰਧਾਂ ਨੂੰ ਵੀ ਨਵੀਂ ਸੰਵਿਧਾਨਕ ਵਿਵਸਥਾ ਵਿੱਚ ਲਾਗੂ ਕੀਤਾ ਗਿਆ। ਇੱਕ ਰਾਸ਼ਟਰ ਇੱਕ ਸੰਵਿਧਾਨ ਦਾ ਜ਼ਮੀਨੀ ਬਦਲਾਅ। ਪਹਿਲਾਂ ਜੰਮੂ ਕਸ਼ਮੀਰ ਵਿੱਚ 890 ਕੇਂਦਰੀ ਕਾਨੂੰਨ ਲਾਗੂ ਨਹੀਂ ਸਨ, ਅੱਜ ਸਾਰੇ ਲਾਗੂ ਹਨ। 250 ਭੇਦਭਾਵ ਵਾਲੇ ਕਾਨੂੰਨ ਖਤਮ ਕੀਤੇ ਗਏ, 137 ਸੋਧੇ ਗਏ। ਹੁਣ ਉੱਥੇ ਵੀ SC ST ਨੂੰ ਰਾਖਵਾਂ ਕਰਨ RTI RTE ਦਾ ਅਧਿਕਾਰ ਮਿਲ ਗਿਆ ਹੈ। ਵਿਕਾਸ ਅਤੇ ਬੁਨਿਆਦੀ ਢਾਂਚਾ, ਜੰਮੂ ਕਸ਼ਮੀਰ ਵਿੱਚ ਸੜਕਾਂ, ਪੁਲਾਂ, ਬਿਜਲੀ, ਰੇਲ, ਸਿਹਤ ਤੇ ਸਿੱਖਿਆ ਦੇ ਖੇਤਰਾਂ ਵਿੱਚ ਵਿਕਾਸ ਨੂੰ 2019 ਤੋਂ ਬਾਅਦ ਸਰਕਾਰੀ ਨੀਤੀ ਦਾ ਮਹੱਤਵਪੂਰਨ ਹਿੱਸਾ ਬਣਾਇਆ ਗਿਆ। ਸਰਕਾਰ ਨੇ ਪਹਿਲਾਂ ਤੋਂ ਚੱਲ ਰਹੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਅਤੇ ਹੋਰ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ,
1: ਮੈਂ ਸੰਵਿਧਾਨ ਕੇ ਪ੍ਰਕਾਸ਼ਮਈ ਮੇਰੀ ਬਾਤੋਂ ਕੋ ਰੱਖਣਾ ਚਾਹਤਾ ਔਰ ਇਸ ਲਈ ਅਗਰ ਆਪ ਹਮਾਰੇ ਨੀਤੀਓ ਕੋ ਦੇਖੇਂਗੇ, ਦੇਸ਼ ਕੀ ਜਨਤਾ ਨੇ ਹਮੇ ਜੋ ਸੇਵਾ ਕਰਨੇ ਕਾ ਮੌਕਾ ਦਿਆ ਹੈ, ਉਸ ਹਮਾਰੀ ਨਿਰਣਯੋ ਕੀ ਪ੍ਰਕਿਰਿਆ ਕੋ ਦੇਖੇਂਗੇ ਤੋ ਭਾਰਤ ਕੀ ਏਕਤਾ ਕੋ ਮਜ਼ਬੂਤੀ ਕੇ ਦੇਣੇ ਕਾ ਨਿਰੰਤਰ ਹਮ ਪ੍ਰਯਾਸ ਕਰਤੇ ਰਹੇ। ਆਰਟੀਕਲ 370 ਦੇਸ਼ ਕੀ ਏਕਤਾ ਮੇ ਰੁਕਾਵਟ ਬਣਾ ਪੜਾ ਥਾ, ਦੀਵਾਰ ਬਣਾ ਪੜਾ। ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਥੀ, ਜੋ ਕਿ ਹਮਾਰੀ ਸੰਵਿਧਾਨ ਕੀ ਭਾਵਨਾ ਥੀ ਔਰ ਇਸ ਲਈ ਧਾਰਾ 370 ਕੋ ਜ਼ਮੀਨ ਪਰ ਉਤਾਰ ਦਿਆ। ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਹੈ।
0: ਨਿਵੇਸ਼ ਅਤੇ ਉਦਯੋਗ, ਧਾਰਾ 370 ਦੇ ਬਦਲਾਅ ਤੋਂ ਬਾਅਦ ਕੇਂਦਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕਈ ਨੀਤੀਆਂ ਲਿਆਂਦੀਆਂ ਗਈਆਂ। 2021 ਵਿੱਚ ਜੰਮੂ ਕਸ਼ਮੀਰ ਲਈ ਨਵੀਂ ਸੈਂਟਰਲ ਸੈਕਟਰ ਸਕੀਮ ਵਿੱਚ ਇੰਡਸਟਰੀਅਲ ਡਿਵੈਲਪਮੈਂਟ ਲਾਗੂ ਕੀਤੀ ਗਈ। ਇਸ ਦੇ ਨਾਲ ਇੰਡਸਟਰੀਅਲ ਪਾਲਿਸੀ 2021 ਤੋਂ 30, ਇੰਡਸਟਰੀਅਲ ਲੈਂਡ ਅਲਾਟਮੈਂਟ ਪਾਲਿਸੀ, ਪ੍ਰਾਈਵੇਟ ਇੰਡਸਟਰੀਅਲ ਐਸਟੇਟ ਡਿਵੈਲਪਮੈਂਟ ਪਾਲਿਸੀ ਅਤੇ ਸਿੰਗਲ ਵਿੰਡੋ ਰੂਲਸ ਵਰਗੇ ਕਦਮ ਵੀ ਲਏ ਗਏ। ਸਰਕਾਰੀ ਅੰਕੜਿਆਂ ਅਨੁਸਾਰ ਉਦਯੋਗਿਕ ਖੇਤਰ ਵਿੱਚ ਦਰਜ ਨਿਵੇਸ਼ 2019-20 ਵਿੱਚ ਲਗਭਗ 296.64 ਕਰੋੜ ਰੁਪਏ ਸੀ, ਜੋ 2022-23 ਵਿੱਚ 2153.45 ਕਰੋੜ ਅਤੇ 2023-24 ਵਿੱਚ 2417.19 ਕਰੋੜ ਰੁਪਏ ਦਰਜ ਕੀਤਾ ਗਿਆ। ਇਨ੍ਹਾਂ ਅੰਕੜਿਆਂ ਤੋਂ ਨਿਵੇਸ਼ ਵਿੱਚ ਵਾਧਾ ਦਿਖਾਈ ਦਿੰਦਾ ਹੈ। ਜੰਮੂ ਕਸ਼ਮੀਰ ਦੀ ਆਰਥਿਕਤਾ ਵਿੱਚ ਸੈਰ ਸਪਾਟੇ ਦਾ ਬਹੁਤ ਵੱਡਾ ਸਥਾਨ ਹੈ। ਕਸ਼ਮੀਰ ਦੀਆਂ ਵਾਦੀਆਂ ਗੁਲਮਰਗ, ਪਹਿਲਗਾਮ, ਸੋਨਮਰਗ ਅਤੇ ਜੰਮੂ ਦੇ ਧਾਰਮਿਕ ਸਥਾਨ ਦੇਸ਼ ਵਿਦੇਸ਼ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਜੰਮੂ ਕਸ਼ਮੀਰ ਟੂਰਿਜ਼ਮ ਵਿਭਾਗ ਦੇ ਅੰਕੜਿਆਂ ਅਨੁਸਾਰ 2023 ਵਿੱਚ ਕੁੱਲ ਸੈਲਾਨੀ ਆਮਦ ਵਿੱਚ ਮਹੱਤਵਪੂਰਨ ਵਾਧਾ ਦਰਜ ਹੋਇਆ। ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ 2024 ਵਿੱਚ ਜੰਮੂ ਕਸ਼ਮੀਰ ਵਿੱਚ ਘਰੇਲੂ ਸੈਲਾਨੀਆਂ ਦੀ ਗਿਣਤੀ 2.35 ਕਰੋੜ ਤੋਂ ਵੱਧ ਰਹੀ, ਜਦਕਿ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 65,452 ਦਰਜ ਕੀਤੀ ਗਈ। ਸੈਰ ਸਪਾਟੇ ਵਿੱਚ ਵਾਧੇ ਦਾ ਸਿੱਧਾ ਲਾਭ ਸਿਰਫ ਹੋਟਲਾਂ ਨੂੰ ਨਹੀਂ ਹੁੰਦਾ। ਟੈਕਸੀ ਚਾਲਕ, ਰੈਸਟੋਰੈਂਟ, ਹਸਤ ਸ਼ਿਲਪ ਕਾਰੀਗਰ, ਟੂਰ ਗਾਈਡ, ਫਲ ਵਿਕਰੇਤਾ, ਸਥਾਨਕ ਦੁਕਾਨ

0: ਦੁਕਾਨਦਾਰ ਅਤੇ ਹੋਰ ਛੋਟੇ ਕਾਰੋਬਾਰ ਵੀ ਇਸ ਨਾਲ ਜੁੜੇ ਹੁੰਦੇ ਨੇ। ਇਸ ਲਈ ਜੇ ਸੈਲਾਨੀਆਂ ਦੀ ਆਮਦ ਵਧਦੀ ਹੈ ਤਾਂ ਸਥਾਨਕ ਪੱਧਰ ਤੇ ਰੋਜ਼ਗਾਰ ਦੇ ਮੌਕੇ ਵੀ ਵੱਧ ਸਕਦੇ ਨੇ। ਖੇਤੀਬਾੜੀ ਅਤੇ ਬਾਗਬਾਨੀ, ਜੰਮੂ ਕਸ਼ਮੀਰ ਦੀ ਅਰਥ ਵਿਵਸਥਾ ਵਿੱਚ ਸੇਬ, ਕੇਸਰ, ਅਖਰੋਟ, ਬਦਾਮ ਅਤੇ ਹੋਰ ਬਾਗਬਾਨੀ ਉਤਪਾਦਾਂ ਦੀ ਵਿਸ਼ੇਸ਼ ਮਹੱਤਤਾ ਹੈ। ਕੇਂਦਰ ਸਰਕਾਰ ਵੱਲੋਂ 2019-20 ਵਿੱਚ ਦਿੱਤੀ ਜਾਣਕਾਰੀ ਅਨੁਸਾਰ ਕਸ਼ਮੀਰ ਤੋਂ ਵੱਡੀ ਮਾਤਰਾ ਵਿੱਚ ਸੇਬ ਦੇਸ਼ ਦੇ ਹੋਰ ਹਿੱਸਿਆਂ ਤੱਕ ਭੇਜੇ ਗਏ ਅਤੇ NAFED ਰਾਹੀਂ ਸਿੱਧੀ ਖਰੀਦ ਦੀ ਵਿਵਸਥਾ ਵੀ ਕੀਤੀ ਗਈ ਸੀ। ਬਾਅਦ ਦੇ ਸਾਲਾਂ ਵਿੱਚ ਖੇਤੀਬਾੜੀ ਅਤੇ ਬਾਗਬਾਨੀ ਲਈ ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪਲਾਨ ਵਰਗੇ ਉਪਰਾਲਿਆਂ ਨੂੰ ਵੀ ਅੱਗੇ ਵਧਾਇਆ ਗਿਆ। ਕਿਸਾਨਾਂ ਲਈ ਚੁਣੌਤੀਆਂ ਫਿਰ ਵੀ ਮੌਜੂਦ ਹਨ। ਮੰਡੀ ਤੱਕ ਪਹੁੰਚ, ਕੋਲਡ ਸਟੋਰੇਜ, ਆਵਾਜਾਈ, ਮੌਸਮੀ ਤਬਦੀਲੀ ਵਰਗੇ ਮੁੱਦੇ ਅਜੇ ਵੀ ਮਹੱਤਵਪੂਰਨ ਨੇ। ਇਸ ਲਈ ਵਿਕਾਸ ਦਾ ਅਰਥ ਸਿਰਫ ਨਵੀਆਂ ਯੋਜਨਾਵਾਂ ਨਹੀਂ ਸਗੋਂ ਉਹਨਾਂ ਦੇ ਲਾਭ ਨੂੰ ਕਿਸਾਨ ਦੀ ਖੇਤ ਤੱਕ ਪਹੁੰਚਾਉਣਾ ਵੀ ਹੈ। ਸਿਹਤ ਤੇ ਸਿੱਖਿਆ, ਸਿਹਤ ਦੇ ਖੇਤਰ ਵਿੱਚ ਮੈਡੀਕਲ ਕਾਲਜਾਂ, ਹਸਪਤਾਲਾਂ ਤੇ ਸਿਹਤ ਸੇਵਾਵਾਂ ਦੇ ਵਿਸਥਾਰ ਨੂੰ ਮਹੱਤਵ ਦਿੱਤਾ ਗਿਆ। ਇਸ ਦਾ ਲੰਬੇ ਸਮੇਂ ਦਾ ਉਦੇਸ਼ ਇਹ ਹੈ ਕਿ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਲਈ ਆਪਣੇ ਖੇਤਰ ਤੋਂ ਬਾਹਰ ਜਾਣ ਦੀ ਲੋੜ ਘੱਟ ਪਵੇ ਅਤੇ ਸਥਾਨਕ ਪੱਧਰ ਤੇ ਵੀ ਮੌਕੇ ਉਪਲਬਧ ਹੋਣ। ਸ਼੍ਰੀ ਨਰੇਂਦਰ ਮੋਦੀ,
1: ਜੰਮੂ ਕਸ਼ਮੀਰ ਮੈਂ ਆਜ ਸਹੀ ਮਾਇਨੇ ਮੈਂ ਭਾਰਤ ਕਾ ਸੰਵਿਧਾਨ ਲਾਗੂ ਹੁਆ ਹੈ ਔਰ ਜਿਨ੍ਹੋਂਨੇ ਅਬ ਤੱਕ ਸੰਵਿਧਾਨ ਲਾਗੂ ਨਹੀਂ ਕੀਆ ਵੇ ਦੋਸ਼ੀ ਹੈ, ਗੁਨਹਗਾਰ ਹੈ, ਕਸ਼ਮੀਰ ਕੇ ਨੌਜਵਾਨੋਂ ਕੇ, ਕਸ਼ਮੀਰ ਕੀ ਬੇਟੀਓਂ ਕੇ, ਕਸ਼ਮੀਰ ਕੇ ਲੋਗੋਂ ਕੇ ਗੁਨਹਗਾਰ ਹੈ ਔਰ ਯੇ ਸਬ ਕੁਛ ਸਾਥੀਓ ਇਸ ਲਈ ਹੋ ਰਹਾ ਹੈ ਕਿਉਂਕਿ ਸਭ ਕੋ ਬਾਂਟਨੇ ਵਾਲੀ ਆਰਟੀਕਲ 370 ਕੀ ਦੀਵਾਰ ਅਬ ਗਿਰ ਚੁੱਕੀ ਹੈ।
0: ਧਾਰਾ 370 ਦੇ ਬਦਲਾਅ ਤੋਂ ਬਾਅਦ ਕੇਂਦਰੀ ਕਾਨੂੰਨਾਂ ਦੀ ਲਾਗੂਤਾ ਦਾ ਇੱਕ ਮਹੱਤਵਪੂਰਨ ਪੱਖ ਮਹਿਲਾਵਾਂ ਅਤੇ ਸਮਾਜਿਕ ਤੌਰ ਤੇ ਪਿਛੜੇ ਵਰਗਾਂ ਦੇ ਅਧਿਕਾਰਾਂ ਨਾਲ ਸੰਬੰਧਿਤ ਹੈ। ਸਰਕਾਰ ਨੇ ਮਹਿਲਾਵਾਂ ਨੂੰ ਸੰਪਤੀ ਅਤੇ ਹੋਰ ਕਾਨੂੰਨੀ ਅਧਿਕਾਰਾਂ ਦੀ ਸਮਾਨਤਾ, ਅਨੁਸੂਚਿਤ ਜਾਤੀਆਂ ਅਤੇ ਕਬਾਇਲੀ ਭਾਈਚਾਰੇ ਦੇ ਅਧਿਕਾਰਾਂ ਅਤੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਪ੍ਰਬੰਧਾਂ ਨੂੰ ਲਾਗੂ ਕਰਨ ਨੂੰ ਮਹੱਤਵ ਦਿੱਤਾ। ਇਹ ਤਬਦੀਲੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਸੰਵਿਧਾਨਿਕ ਬਦਲਾਅ ਦਾ ਪ੍ਰਭਾਵ ਸਿਰਫ ਰਾਜਨੀਤੀ ਜਾਂ ਪ੍ਰਸ਼ਾਸਨਿਕ ਪੱਧਰ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਰੋਜ਼ਾਨਾ ਜੀਵਨ ਨਾਲ ਜੁੜੇ ਕਾਨੂੰਨਾਂ ਅਤੇ ਅਧਿਕਾਰਾਂ ਤੱਕ ਵੀ ਪਹੁੰਚਦਾ ਹੈ। ਜੰਮੂ ਕਸ਼ਮੀਰ ਵਿੱਚ ਸਥਾਨਕ ਪੱਧਰ ਤੇ ਲੋਕਤੰਤਰਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਇਸ ਦੌਰ ਦਾ ਇੱਕ ਪੱਖ ਰਿਹਾ। ਸਰਕਾਰੀ ਜਾਣਕਾਰੀ ਅਨੁਸਾਰ ਧਾਰਾ 370 ਦੇ ਬਦਲਾਅ ਤੋਂ ਬਾਅਦ ਪੰਚਾਇਤ ਤੇ ਜ਼ਿਲ੍ਹਾ ਪੱਧਰ ਦੀਆਂ ਚੋਣਾਂ ਕਰਵਾਈਆਂ ਗਈਆਂ ਅਤੇ ਬਲਾਕ ਡਿਵੈਲਪਮੈਂਟ ਕੌਂਸਲ ਚੋਣਾਂ ਵੀ ਹੋਈਆਂ। ਸਥਾਨਕ ਲੋਕਤੰਤਰ ਦਾ ਅਰਥ ਹੈ ਕਿ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ ਦੀਆਂ ਲੋੜਾਂ ਨੂੰ ਸਥਾਨਕ ਨੁਮਾਇੰਦੇ ਸਰਕਾਰ ਤੱਕ ਪਹੁੰਚਾ ਸਕਣ। ਸੜਕ, ਪਾਣੀ, ਸਫਾਈ, ਸਕੂਲ, ਸਿਹਤ ਕੇਂਦਰ ਤੇ ਸਥਾਨਕ ਰੋਜ਼ਗਾਰ ਵਰਗੇ ਮੁੱਦਿਆਂ ਦਾ ਹੱਲ ਜਦੋਂ ਸਥਾਨਕ ਪੱਧਰ ਤੇ ਚਰਚਾ ਅਤੇ ਯੋਜਨਾ ਰਾਹੀਂ ਹੁੰਦਾ ਹੈ ਤਾਂ ਪ੍ਰਸ਼ਾਸਨ ਦੀ ਜਵਾਬਦੇਹੀ ਵਧਾਉਣ ਦੀ ਸੰਭਾਵਨਾ ਰਹਿੰਦੀ ਹੈ। ਜੰਮੂ ਕਸ਼ਮੀਰ ਦਾ ਮਾਮਲਾ ਸਿਰਫ ਵਿਕਾਸ ਦਾ ਨਹੀਂ, ਸੁਰੱਖਿਆ ਦਾ ਵੀ ਹੈ। ਦਹਾਕਿਆਂ ਤੋਂ ਬਾਅਦ ਅੱਤਵਾਦ ਅਤੇ ਹਿੰਸਾ ਇੱਕ ਵੱਡੀ ਚੁਣੌਤੀ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦਸੰਬਰ 2023 ਵਿੱਚ ਸੰਸਦ ਵਿੱਚ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ 2018 ਵਿੱਚ 228 ਟੈਰਰਿਸਟ ਇਨੀਸ਼ੀਏਟਿਡ ਇੰਸੀਡੈਂਟਸ ਦੇ ਮੁਕਾਬਲੇ 2023 ਵਿੱਚ 3 ਨਵੰਬਰ ਤੱਕ ਇਹ ਗਿਣਤੀ 43 ਸੀ। ਇਸੇ ਤਰ੍ਹਾਂ ਨਾਗਰਿਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਮੌਤ ਦੇ ਵਿੱਚ ਵੀ ਕਮੀ ਦੇ ਅੰਕੜੇ ਦਰਸਾਏ ਗਏ। ਕਸ਼ਮੀਰ ਤੋਂ ਤਾਲੁਕ ਰੱਖਣ ਵਾਲੇ IAS ਆਫਿਸਰ ਫੈਜ਼ਲ ਸ਼ਾਹ,
2: Article 370, I mean, it has cleared a lot of cobwebs from Kashmiri minds. 2013, un dino wahan ek law and order situation thi, because there used to be so much of stone pelting. Stone pelting se kya hua tha ki Kashmir ki ek puri generation out of discipline chali gayi thi. Chhota bachcha, which is like 9 to 10 year old, created a roadblock somewhere, aur wo logon ka ID card check kar raha hai. And when every elderly guy comes out and this young boy tells him ke humne aaj curfew laga ke rakha hai aap kyun bahar nikle, and when he could not give any reasonable explanation ke main bahar kyun aaya, inhone do baar usko piche se chhade se maara. Ye jo stone pelting ho rahi thi isne hamari Kashmir ki society ko deep down rupture kar diya. Aaj ki situation ye hai, in last 2 to 3 years I don't think we have ever heard about stone pelting.
0: Ankde bolde ne, grah mantrale de anusar ਅੱਤਵਾਦੀ ਘਟਨਾਵਾਂ 2018 ਵਿੱਚ 228, 2023 ਵਿੱਚ ਸਿਰਫ 46, ਪੱਥਰਬਾਜ਼ੀ 2018 ਵਿੱਚ 1300

0: 28 ਤੇ 2023 ਤੋਂ 24 ਵਿੱਚ 0, ਹੜਤਾਲਾਂ 2018 ਵਿੱਚ 52, ਹੁਣ 0, ਘੁਸਪੈਠ ਵਿੱਚ 33% ਦੀ ਕਮੀ, ਜੰਗਬੰਦੀ ਉਲੰਘਣਾ ਵਿੱਚ 90% ਦੀ ਕਮੀ ਆਈ ਹੈ, ਹਿੰਸਾ ਵਿੱਚ ਕਮੀ, ਆਮ ਲੋਕਾਂ ਦੀ ਜ਼ਿੰਦਗੀ, ਸਿੱਖਿਆ, ਵਪਾਰ ਅਤੇ ਸੈਰ ਸਪਾਟੇ ਲਈ ਮਹੱਤਵਪੂਰਨ ਮਾਹੌਲ ਪੈਦਾ ਕਰ ਸਕਦੀ ਹੈ। ਜੋ ਲੋਕ ਕਹਿੰਦੇ ਸਨ ਖੂਨ ਦੀਆਂ ਨਦੀਆਂ ਵਹਿਣਗੀਆਂ, ਅੱਜ ਦੇਖ ਲਓ ਸਕੂਲ, ਕਾਲਜ, ਹਸਪਤਾਲ ਬਿਨਾਂ ਕਿਸੇ ਹੜਤਾਲ ਤੋਂ ਲਗਾਤਾਰ ਚੱਲ ਰਹੇ ਨੇ। ਲੋਕਤੰਤਰ ਦੀ ਜਿੱਤ ਹੋਈ ਹੈ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ 63.88% ਰਿਕਾਰਡ ਵੋਟਿੰਗ ਹੋਈ ਹੈ। ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ,
1: ਧਾਰਾ 370 ਕਸ਼ਮੀਰ ਕੇ ਅਲਗਾਵਾਦ ਕਾ ਮੂਲ, ਹਮ ਵੀ ਕਭੀ ਅਲਗ ਹੋ ਸਕਤੇ ਹੈ ਤੇ ਇਹ ਭਾਵ ਕੇ ਬੀਚ ਧਾਰਾ 370 ਕੇ ਅੰਦਰ ਡਾਲੇ ਗਏ। ਮਗਰ ਹਮਾਰੇ ਸੰਵਿਧਾਨ ਨਿਰਮਾਤਾਓ ਕਾ ਵੀ ਮੈਂ ਬਹੁਤ ਮਨ ਪੂਰਵਕ ਧੰਨਵਾਦ ਕਰਨਾ ਚਾਹਤਾ ਹੂੰ। ਬੜੇ ਦੂਰਦਰਸ਼ੀ ਥੇ, ਉਨ੍ਹੋਂਨੇ ਇਸਕੋ ਟੈਂਪਰਰੀ ਬਣਾਇਆ ਔਰ ਧਾਰਾ 370 ਕੋ ਹਟਾਨੇ ਕਾ ਬੀਜ ਵੀ ਧਾਰਾ 370 ਮੇਂ ਹੀ ਡਾਲ ਦਿਆ। ਮਗਰ ਰਾਜਨੀਤਿਕ ਮਜਬੂਰੀ, ਵੋਟ ਬੈਂਕ ਕੀ ਪੋਲੀਟਿਕਸ, ਹਮਾਰੇ ਪੁਰਖੋ ਨੇ ਧਾਰਾ 370 ਡਾਲੀ ਹੈ, ਹਮ ਨਹੀਂ ਹਟਾਏਂਗੇ, ਐਸੀ ਜੀਦ ਧਾਰਾ 370 ਕੋ ਲੇਕਰ ਚਲਤੀ ਰਹੀ ਕਈ ਸਾਲੋਂ ਤੱਕ। ਔਰ ਮਾਨਯਵਰ, ਯਹੀ ਸਦਨ ਮੇਂ 5 ਅਗਸਤ 2019 ਮੇਂ ਮੋਦੀ ਜੀ ਨੇ ਧਾਰਾ 370 ਕੋ ਸਮਾਪਤ, ਹਮਾਰੇ ਸੰਵਿਧਾਨ ਨਿਰਮਾਤਾਓ ਕਾ ਵੋ ਸਵਪਨ ਕਿ ਏਕ ਦੇਸ ਮੇਂ ਦੋ ਪ੍ਰਧਾਨ, ਦੋ ਵਿਧਾਨ, ਦੋ ਨਿਸ਼ਾਨ ਨਹੀਂ ਹੋਣਗੇ। ਕੈਸੇ ਹੋ ਸਕਤਾ ਹੈ? ਦੇਸ ਮੇਂ ਏਕ ਹੀ ਪ੍ਰਧਾਨ ਮੰਤਰੀ ਹੋ ਸਕਤਾ ਹੈ, ਦੇਸ ਕਾ ਏਕ ਹੀ ਸੰਵਿਧਾਨ ਹੋ ਸਕਤਾ ਹੈ ਔਰ ਦੇਸ ਕਾ ਝੰਡਾ ਵੀ ਏਕ ਹੋ ਸਕਤਾ ਹੈ। ਕੈਸੇ ਏਕ ਦੇਸ ਮੇਂ ਦੋ ਵਿਧਾਨ, ਦੋ ਪ੍ਰਧਾਨ, ਦੋ ਨਿਸ਼ਾਨ ਹੋ ਸਕਤਾ? ਚਲਾਏ ਗਏ, ਸਾਲੋਂ ਤੱਕ ਚਲਾਏ ਗਏ ਔਰ 5 ਔਰ 6 ਅਗਸਤ 2019 ਕੋ ਇਸ ਦੇਸ ਮੇਂ

0: ਤੇ ਵਿਸ਼ੇਸ਼ ਸੰਵਿਧਾਨਕ ਵਿਵਸਥਾ ਦਾ ਅੰਤ। ਦੂਜਾ, ਪ੍ਰਸ਼ਾਸਨਿਕ ਪੱਧਰ, ਪੁਰਾਣੇ ਰਾਜ ਦਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਨਰਗਠਨ। ਤੀਜਾ, ਵਿਕਾਸ ਪੱਧਰ, ਸੜਕਾਂ, ਰੇਲ, ਉਦਯੋਗ, ਸੈਰ ਸਪਾਟਾ, ਸਿਹਤ, ਸਿੱਖਿਆ, ਖੇਤੀਬਾੜੀ ਅਤੇ ਡਿਜੀਟਲ ਸੇਵਾਵਾਂ ਵਿੱਚ ਨਿਵੇਸ਼ ਅਤੇ ਯੋਜਨਾਵਾਂ ਦਾ ਵਿਸਤਾਰ। ਇਹ ਤਿੰਨੇ ਪੱਖ ਇੱਕ ਦੂਜੇ ਨਾਲ ਜੁੜੇ ਹੋਏ ਨੇ।
1: ਕਿਸਨੇ ਸੋਚਾ ਥਾ ਕਿ ਕਭੀ ਕਸ਼ਮੀਰ ਆਰਟੀਕਲ 370 ਸੇ ਮੁਕਤ ਵੀ ਹੋ ਸਕਤਾ ਹੈ, ਲੇਕਿਨ ਆਜ ਕਸ਼ਮੀਰ ਔਰ ਦੇਸ਼ ਕੇ ਬੀਚ ਆਰਟੀਕਲ 370 ਕੀ ਵੋ ਦੀਵਾਰ ਗਿਰ ਚੁਕੀ। ਸਰਦਾਰ ਸਾਹਿਬ ਜਹਾਂ ਵੀ ਹੋਂਗੇ ਸਬਸੇ ਜ਼ਿਆਦਾ ਪ੍ਰਸੰਨਤਾ ਅਨੁਭਵ ਕਰਤੇ ਹੋਂਗੇ ਔਰ ਹਮ ਸਭ ਕੋ ਆਸ਼ੀਰਵਾਦ ਦੇਤੇ ਹੋਂਗੇ।
0: ਜਨਤਾ ਲਈ ਇਸਦਾ ਕੀ ਅਰਥ ਹੈ? ਆਮ ਨਾਗਰਿਕ ਲਈ ਕਿਸੇ ਵੀ ਵੱਡੇ ਸੰਵਿਧਾਨਕ ਬਦਲਾਅ ਦੀ ਅਸਲ ਕਸੌਟੀ ਇਹ ਹੁੰਦੀ ਹੈ ਕਿ ਉਸਦੀ ਜ਼ਿੰਦਗੀ ਵਿੱਚ ਕੀ ਸੁਧਾਰ ਆਇਆ। ਬੱਚਿਆਂ ਨੂੰ ਵਧੀਆ ਸਕੂਲ ਮਿਲੇ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ, ਕਿਸਾਨ ਨੂੰ ਆਪਣੀ ਫਸਲ ਲਈ ਵਧੀਆ ਬਾਜ਼ਾਰ ਮਿਲਿਆ, ਸੜਕ ਅਤੇ ਆਵਾਜਾਈ ਸੁਧਰੀ, ਹਸਪਤਾਲ ਦੀ ਸਹੂਲਤ ਵਧੀ, ਸੈਲਾਨੀਆਂ ਦੀ ਗਿਣਤੀ ਵਧਣ ਨਾਲ ਸਥਾਨਕ ਲੋਕਾਂ ਦੀ ਆਮਦਨ ਵਧੀ, ਮਹਿਲਾਵਾਂ ਅਤੇ ਪਿਛੜੇ ਵਰਗਾਂ ਨੂੰ ਕਾਨੂੰਨੀ ਅਧਿਕਾਰਾਂ ਦੀ ਵਧੀਆ ਪਹੁੰਚ ਮਿਲੀ। ਇਹ ਸਾਰੇ ਕਿਸੇ ਵੀ ਵਿਕਾਸ ਦੀ ਯਾਤਰਾ ਨੂੰ ਮਾਪਣ ਲਈ ਮਹੱਤਵਪੂਰਨ ਨੇ। ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨੇ ਵੀ ਅਨੁਛੇਦ 370 ਦੇ ਹਟਾਏ ਜਾਣ ਦਾ ਸਵਾਗਤ ਕੀਤਾ।
2: ਜੰਮੂ ਕਸ਼ਮੀਰ ਕਾ ਹਰ ਬੱਚਾ ਹਿੰਦੂ, ਮੁਸਲਿਮ, ਸਿੱਖ, ਈਸਾਈ ਮੋਦੀ ਜੀ ਕੋ ਚਾਹਤੇ ਹੈ ਔਰ ਮੋਦੀ ਜੀ ਨੇ ਵਿਕਾਸ ਕੀਆ ਔਰ 370 ਤੋੜਨੇ ਕੇ ਬਾਅਦ ਜੰਮੂ ਕਸ਼ਮੀਰ ਮੇਂ ਵਿਕਾਸ ਹੁਆ ਹੈ। ਇਨ ਲੋਗੋਂ ਨੇ ਆਪਣੀ ਸਰਕਾਰ ਕੇ ਲੀਏ 370 ਕੋ ਮਜ਼ਬੂਤ ਰੱਖਣੇ ਕੀ ਕੋਸ਼ਿਸ਼ ਕੀ, ਐਸਾ ਕੁਛ ਨਹੀਂ ਹੈ। ਮੋਦੀ ਜੀ ਕੀ ਸਰਕਾਰ ਕੇ ਅੰਦਰ ਹਿੰਦੂ, ਮੁਸਲਿਮ ਧਰਮ ਕੀ ਕੋਈ ਬਾਤ ਨਹੀਂ ਕੀ ਜਾਤੀ, ਕਿਉਂਕਿ ਨਰਿੰਦਰ ਮੋਦੀ ਜੀ ਨੇ ਔਰ ਜੰਮੂ ਕਸ਼ਮੀਰ ਕੀ ਜਨਤਾ ਨੇ ਇਹ ਫੈਸਲਾ ਤੈਅ ਕਰ ਦਿਆ, ਸਾਬਤ ਕਰ ਦਿਆ ਕਿ ਜੰਮੂ ਕਸ਼ਮੀਰ ਮੇਂ ਸਭ ਕਾ ਸਾਥ ਸਭ ਕਾ ਵਿਕਾਸ, ਇਹ ਮੋਦੀ ਜੀ ਕੀ ਬਾਤ ਹੈ।
0: 2019 ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਨਵਾਂ ਪ੍ਰਸ਼ਾਸਨਿਕ ਢਾਂਚਾ, ਕੇਂਦਰੀ ਕਾਨੂੰਨਾਂ ਦੀ ਵਿਆਪਕ ਲਾਗੂਤਾ, ਨਿਵੇਸ਼ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਗਿਆ। ਜਨ ਸੇਵਾ ਤੋਂ ਦੇਸ਼ ਸੇਵਾ ਦਾ ਮੂਲ ਸੰਦੇਸ਼ ਵੀ ਇਹੀ ਹੈ ਕਿ ਦੇਸ਼ ਦੀ ਤਰੱਕੀ ਦਾ ਅਸਲ ਮਤਲਬ ਹਰ ਨਾਗਰਿਕ ਤੱਕ ਵਿਕਾਸ, ਅਧਿਕਾਰ, ਮੌਕੇ ਅਤੇ ਸੁਰੱਖਿਆ ਦੀ ਪਹੁੰਚ ਹੋਣਾ ਹੈ। ਜੰਮੂ ਕਸ਼ਮੀਰ ਦੀ ਵਿਕਾਸ ਯਾਤਰਾ ਵੀ ਇਸੇ ਵੱਡੇ ਰਾਸ਼ਟਰੀ ਉਦੇਸ਼ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿੱਥੇ ਸੰਵਿਧਾਨਕ ਵਿਵਸਥਾ, ਲੋਕਤੰਤਰ, ਵਿਕਾਸ ਅਤੇ ਲੋਕ ਕਲਿਆਣਕਾਰ ਇਕੱਠੇ ਅੱਗੇ ਵਧਣ।
3: ਹੁਣ ਤੁਸੀਂ ਸੁਣ ਰਹੇ ਸੀ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
4: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਣਦੇ ਹਾਂ ਪੰਜਾਬੀ ਚ ਖਬਰਾਂ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਸਾਰਿਆਂ ਨੂੰ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਚੀਫ਼ ਆਫ਼ ਡਿਫੈਂਸ ਸਟਾਫ ਜਨਰਲ MS ਰਾਜਾ ਸੁਬਰਮਣੀ ਨੇ ਰੱਖਿਆ ਸਿਲਸਿਲੇ ਵਿਚ ਤਕਨਾਲੋਜੀ, ਡੇਟਾ ਅਤੇ ਸਨਅਤ ਦੇ ਏਕੀਕਰਨ ਤੇ ਜ਼ੋਰ ਦਿੱਤਾ ਹੈ। ਸਰਕਾਰ ਨੇ ਘਰੇਲੂ ਖੁਰਾਕੀ ਤੇਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦਰਾਮਦ ਕੀਤੇ ਜਾਂਦੇ ਪ੍ਰਮੁੱਖ ਖੁਰਾਕੀ ਕੱਚੇ ਤੇਲਾਂ ਤੇ ਮੁੱਢਲੀ ਕਸਟਮ ਡਿਊਟੀ ਘਟਾ ਦਿੱਤੀ ਏ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ

ਬੀਬੀ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ।

ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣ ਰਹੇ ਸੀ ਇਹ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਸਰਗਮ। ਤੇਰੇ ਬਿਨਾਂ ਜੀਣਾ ਤੋਂ ਸਿੱਖ ਲਿਆ ਹਮਨੇ, ਪਰ ਜੀਣੇ ਕੀ ਵਜ੍ਹਾ ਆਜ ਵੀ ਤੂੰ ਹੀ ਹੈ। ਰਾਤੇ ਗੁਜ਼ਰ ਜਾਤੀ ਹੈ ਖਾਮੋਸ਼ੀ ਮੇਂ, ਮਗਰ ਹਰ ਪਲ ਧੜਕਨ ਮੇਂ ਕਮੀ ਤੇਰੀ ਹੀ ਹੈ। ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: runners have clinched silver in the mixed 4x400m relay race at Nagoya today. Before that, Seema Kumari won bronze in the 10,000m race after finishing at third spot in 32.50 minutes. The achievement marks India's first medal in the women's 10,000m event at the Asian Games in 16 years. And that is the end of this news bulletin.
1: DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਸਟੂਡੀਓ ਕੋਡੀ ਮੁਤਾਬਕ ਇਸ ਵੇਲੇ ਰਾਤ ਦੇ 11:10 ਮਿੰਟ ਹੋ ਰਹੇ ਨੇ ਅਤੇ ਸਮਾਂ ਹੈ ਜੀ ਸਾਡੇ ਰੋਜ਼ਾਨਾ ਗੀਤ ਸੰਗੀਤ ਨਾਲ ਸਜੇ ਹੋਏ ਪ੍ਰੋਗਰਾਮ ਸੌਗਾਤ ਦਾ ਅੱਜ ਦੀ ਇਸ ਮਹਿਫਿਲ ਨੂੰ ਹਰਪ੍ਰੀਤ ਯਾਨੀ ਕਿ ਮੈਂ ਸਜਾਵਾਂਗਾ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਹੀ 11:10 ਤੋਂ ਠੀਕ 1 ਵਜੇ ਤੱਕ ਜਾਰੀ ਰਹੇਗਾ ਔਰ 1 ਤੋਂ 2 ਅਤੇ 2 ਤੋਂ 3 ਦੇ ਵਿੱਚ ਵੀ ਅਸੀਂ ਇਸੇ ਮਹਿਫਿਲ ਨੂੰ ਅੱਗੇ ਤੋਰਾਂਗੇ ਯਾਨੀ ਕਿ ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡੂਇਟ ਮਿਊਜ਼ਿਕ ਦਾ ਪ੍ਰੋਗਰਾਮ ਹੋਵੇਗਾ ਪ੍ਰੋਗਰਾਮ ਸੁਗਾਤ ਜਿਸ ਵਿੱਚ ਤੁਸੀਂ ਫੋਨ ਲਾਈਨ ਦੇ ਜ਼ਰੀਏ ਸਾਡੇ ਸਟੂਡੀਓ ਤੱਕ ਪਹੁੰਚਦੇ ਹੋ ਜਾਂ ਫਿਰ ਵਟਸਐਪ ਦੇ ਜ਼ਰੀਏ ਤੁਹਾਡੇ ਸੁਨੇਹੇ ਜੋ ਕਿ ਪਹੁੰਚਣੇ ਸ਼ੁਰੂ ਵੀ ਹੋ ਗਏ ਨੇ ਜੀ ਉਹਨਾਂ ਨੂੰ ਸ਼ਾਮਿਲ ਕਰਾਂਗੇ ਅਤੇ ਚਿੱਠੀਆਂ ਪਿਆਰੀਆਂ ਪਿਆਰੀਆਂ ਤੁਹਾਡੇ ਸੁਨੇਹਿਆਂ ਨਾਲ ਲਿਖੀਆਂ ਹੋਈਆਂ ਰੰਗੀਆਂ ਹੋਈਆਂ ਪਹੁੰਚ ਚੁੱਕੀਆਂ ਨੇ ਕੁਛ ਚਿੱਠੀਆਂ ਵੀ ਸ਼ਾਮਿਲ ਕਰਾਂਗੇ 0181 43 141 ਨੰਬਰ ਆਏਗਾ ਫੋਨ ਲਾਈਨ ਦੇ ਜ਼ਰੀਏ ਜੁੜਨ ਦੇ ਲਈ ਅਤੇ ਵਟਸਐਪ ਦੇ ਲਈ 9465 36077 ਨੰਬਰ 'ਤੇ ਤੁਸੀਂ ਆਪਣਾ ਸੁਨੇਹਾ ਭੇਜ ਦੇਣਾ ਕਰਦੇ ਹਾਂ ਸ਼ੁਰੂਆਤ ਪ੍ਰੋਗਰਾਮ ਸੌਗਾਤ ਦੀ ਇਸ ਗੀਤ ਦੇ ਨਾਲ

0: ਸੁਣ ਸੀ ਸਤਵਿੰਦਰ ਬੇਟੀ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਸਵਾਗਤ ਕਰਦੇ ਹਾਂ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ ਪ੍ਰਮੋਦ ਕੁਮਾਰ ਜੀ ਅਤੇ ਪੁਸ਼ਪਿੰਦਰ ਕੁਮਾਰ ਦਾ ਸਵਾਗਤ ਤੁਹਾਡਾ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਹੋ ਜੀ। ਮਲੋਟ ਤੋਂ ਸੁਨੇਹਾ ਆਇਆ ਜੀ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜ਼ੂ ਜਾਜੋਰੀਆ ਅਤੇ ਗੁੱਡੂ ਜੀ ਪਟੇਲ ਨਗਰ ਮਲੋਟ ਤੋਂ ਜੁੜੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਸੰਦੀਪ ਮੱਕੜ, ਜੋਤੀ ਮੱਕੜ, ਮਨੋਜ ਜੀ, ਭਰਤ ਕਮਲ ਜੁੜੇ ਨੇ ਜੀ ਚੌਂਕ ਗੁਰਾਇਆ ਜਲੰਧਰ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਅਤੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਪਹਿਰਾ ਜਿਹਾ ਸੁਨੇਹਾ ਭੇਜਿਆ ਜੀ ਅਨਿਲ ਤਾਮਲਕਾਰ, ਅਮਰ ਤਾਮਲਕਾਰ, ਦਿਲੀਪ ਵਰਮਾ, ਰਾਜੂ ਤਾਮਲਕਾਰ, ਰਜਨ, ਵਿਪਿਨ, ਪ੍ਰਕਾਸ਼, ਅਰੁਣ, ਸੰਜੇ, ਸੋਨੀ, ਪਵਨ ਯਾਦਵ, ਸੁਨੀਲ ਜੈਨ, ਲਾਲੂ, ਸੋਨਾ, ਮੋਨਾ, ਹਰੀ, ਯਸ਼, ਸੋਮਿਆ ਅਤੇ ਉਹਨਾਂ ਦੇ ਮੰਮੀ ਅਤੇ ਪਾਪਾ ਵੀ ਪ੍ਰੋਗਰਾਮ ਸੁਣ ਰਹੇ ਜੀ। ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ। ਅਤੇ ਸਾਡੇ ਕੋਲ ਸਾਡੇ ਅਗਲੇ ਫੋਨ ਕਾਲਰ ਵੀ ਜੁੜੇ ਨੇ ਜੀ, ਯਾਨੀ ਕਿ ਪ੍ਰੋਗਰਾਮ ਦੇ ਵਿੱਚ ਪਹਿਲੇ ਫੋਨ ਕਾਲਰ ਨੂੰ ਕਰਦੇ ਹਾਂ ਸ਼ਾਮਿਲ ਜੀ। ਬਹੁਤ ਬਹੁਤ ਸਵਾਗਤ ਤੁਹਾਡਾ।
1: ਹੈਲੋ ਹਰਪ੍ਰੀਤ ਵੀਰ ਜੀ, ਨਮਸਕਾਰ
0: ਜੀ। ਤੁਹਾਡੀ ਆਵਾਜ਼ ਪਹੁੰਚ ਰਹੀ ਹੈ?
1: ਹਾਂਜੀ ਹਾਂ
0: ਜੀ। ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸੁਖਬੀਰ ਸਿੰਘ ਸ਼ਾਜਰੀ ਬੋਲਦਾ ਵੀਰ
0: ਜੀ। ਸ਼ਾਜਰੀ ਜੀ, ਕੀ ਹਾਲ ਚਾਲ?
1: ਹਾਲ ਚਾਲ ਵਧੀਆ ਵੀਰ ਜੀ, ਤੁਸੀਂ ਦੱਸੋ ਠੀਕ ਹੋ ਜੀ?
0: ਬਹੁਤ ਵਧੀਆ। ਤੁਸੀਂ ਸੁਨੇਹਾ ਭੇਜਦੇ ਰਹਿੰਦੇ ਹੋ ਪਰ ਕਾਲ ਬੜੇ ਟਾਈਮ ਬਾਅਦ ਤੁਸੀਂ ਲਾਈ।
1: ਬਸ ਜੀ, ਕੰਮਾਂ ਤੋਂ ਮੈਂ ਬਿਜ਼ੀ ਹੁੰਦਾ, ਨੀਂਦ ਆਏ
0: ਜੀ। ਜੀ ਜੀ ਜੀ, ਚਲੋ ਇਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ।

0: ਦੱਸੋ ਫਿਰ ਕਿਹੜਾ ਗੀਤ ਸੁਣਾਈਏ?
1: ਬਾਕੀ ਵੀਰ ਜੀ ਮਿਲਦੇ ਰਹਿੰਦੇ ਆ, ਹੁਣ ਜਲੰਧਰ ਤਾਂ ਸਾਡੇ ਦਿਲਾਂ ਦੀ ਧੜਕਣਾ ਜੀ।
0: ਅੱਛਾ ਜੀ,
1: ਹਾਂਜੀ ਹਾਂ,
0: ਤੇ ਚਲੋ ਵਧੀਆ ਵਧੀਆ।
1: ਹਾਂਜੀ,
0: ਗੀਤ ਕਿਹੜਾ ਸੁਣੋਗੇ?
1: ਪੂਜਾ ਦਾ ਦੱਸੋ ਵੀਰ ਜੀ, ਕੋਈ
0: ਮਿਸ ਪੂਜਾ ਦਾ ਕੋਈ ਵੀ ਗੀਤ ਸੁਣਾ ਦਈਏ।
1: ਹਾਂਜੀ ਹਾਂ,
0: ਲਓ ਜੀ ਫਿਰ ਸੁਣਦੇ ਹਾਂ ਨੀ ਮਿਸ ਪੂਜਾ ਦੀ ਆਵਾਜ਼ 'ਚ ਗੀਤ। ਸ਼ੁਕਰੀਆ ਸੁਖਬੀਰ ਸਿੰਘ ਜੀ, ਕੋਮਲਪ੍ਰੀਤ ਜੀ ਅਤੇ ਸਾਰਾ ਪਰਿਵਾਰ, ਸਾਡੇ ਨਿਯਮਿਤ ਸਰੋਤੇ ਨੇ ਜੀ, ਰੈਗੂਲਰ ਲਿਸਨਰ ਨੇ ਸਾਡੇ, ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਮਿਸ ਪੂਜਾ ਦੀ ਆਵਾਜ਼ 'ਚ।
2: ਕਿੰਨਾ ਸੋਹਣਾ ਮੇਰਾ ਮਾਹੀ, ਮੇਰੇ ਚਾਹੁੰਦੇ ਸਾਹਮਣੇ ਤੂੰ ਵੀ।

0: ਸੁਣੀ ਸੀ ਜਸਬੀਰ ਕੌਰ ਦੀ ਆਵਾਜ਼ ਦੇ ਵਿੱਚ। ਇਹ ਗੀਤ ਪ੍ਰੋਗਰਾਮ ਚੱਲ ਰਿਹਾ ਸੌਗਾਤ ਅਤੇ ਸਾਡੇ ਅਗਲੇ ਫੋਨ ਕਾਲਰ ਸਾਡੇ ਨਾਲ ਜੁੜੇ ਨੇ ਜੀ। ਸਵਾਗਤ ਬਹੁਤ ਬਹੁਤ ਤੁਹਾਡਾ।
1: ਹੈਲੋ।
0: ਹਾਂਜੀ, ਤੁਹਾਡੀ ਫੋਨ ਲਾਈਨ ਮਿਲ ਗਈ ਹੈ ਜੀ। ਹਾਂਜੀ
1: ਹਾਂਜੀ, ਨਮਸਕਾਰ ਸਰ ਜੀ।
0: ਨਮਸਕਾਰ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ 'ਚ ਜੀ। ਦੱਸੋ ਕਿਹੜਾ ਗੀਤ ਸੁਣਾਈਏ?
1: ਸਰ ਜੀ, ਗੁਰਦਾਸ ਨਾਲੋ ਸੰਸਾਰ ਦੇ ਗੁੰਦਾ, ਭਾਵੇਂ ਬੋਲ ਭਾਵੇਂ ਨਾ ਬੋਲ, ਕੰਨਾਂ ਵਸਦੇ ਰਹੀ ਅੱਖੀਆਂ ਦੇ ਕੋਲ।
0: ਅੱਖੀਆਂ ਦੇ ਕੋਲ, ਠੀਕ ਆ ਜੀ। ਸ਼ਮਸ਼ਾਦ ਬੇਗਮ ਦੀ ਆਵਾਜ਼ 'ਚ ਫਿਰ ਸੁਣਦੇ ਹਾਂ ਤੁਹਾਡੀ ਫਰਮਾਇਸ਼ ਅਤੇ ਇਹ ਗੀਤ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਜੀ। ਜੀ ਜੀ ਜੀ ਜੀ, ਪ੍ਰੋਗਰਾਮ ਸੁਗਾਤ ਦੇ ਵਿੱਚ ਜੀ, ਕਿਉਂਕਿ ਸਮਾਂ ਰਹਿ ਗਿਆ ਜੀ, ਅੱਜ ਦੇ ਦਿਨ ਦੇ ਤਕਰੀਬਨ 6 ਮਿੰਟ ਦਾ ਸਮਾਂ ਬਾਕੀ ਹੈ ਅਤੇ ਸੁਣਾਂਗੇ ਇਹ ਗੀਤ ਅਤੇ ਤੁਹਾਡਾ ਸਵਾਗਤ ਕਰਾਂਗੇ ਜੀ। ਦਿਨ ਨਵਾਂ ਚੜ੍ਹੇਗਾ। ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਫਿਲਮ ਦੋ ਲੱਛੀਆਂ ਦਾ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਅਤੇ ਨਿਗਾਹ ਸਵਾਗਤ ਕਰਦਾ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਅਤੇ ਨਵੇਂ ਦਿਨ ਯਾਨੀ ਕਿਹੜੀ ਦਿਨ ਅੱਜ ਹੋਵੇਗਾ ਸ਼ੁੱਕਰਵਾਰ ਦਾ ਅਤੇ ਬਹੁਤ ਬਹੁਤ ਸਵਾਗਤ ਕਰਦਾ ਸਾਡੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਸੌਗਾਤ ਦੇ ਵਿੱਚ ਕਰ ਰਹੇ ਹਾਂ ਪ੍ਰੋਗਰਾਮ ਦੀ ਇਸ ਦੂਸਰੇ ਹਿੱਸੇ ਦੀ ਸ਼ੁਰੂਆਤ ਗੁਰਦਾਸ ਮਾਨ ਦੀ ਆਵਾਜ਼ ਦੇ ਨਾਲ।

ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਜ਼ਿਲ੍ਹਾ ਜਨੌਨ ਯੂਪੀ ਤੋਂ ਸਤੇਂਦਰ ਕੁਮਾਰ ਚੁਰਸੀਆ, ਆਦਰਸ਼ ਸਾਰਥਕ ਅਤੇ ਅਲੌਕਿਕ ਚੁਰਸੀਆ, ਸਾਰਿਆਂ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ। ਬਾਘਾ ਪੁਰਾਣਾ ਤੋਂ ਸਤਰਾਮ ਸਿੰਘ, ਰੱਖੜਾ ਅਮਰਜੀਤ ਕੌਰ ਜੀ, ਤੇਗ ਫਤਿਹ ਸਿੰਘ ਅਤੇ ਉਹਨਾਂ ਦੀ ਪੋਤਰੀ ਜਸਗੁਨ ਰੱਖੜਾ ਜੁੜੇ ਨੇ ਜੀ। ਪਿਆਰੀ ਜੀ ਚਿੱਠੀ ਭੇਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਸਵਾਗਤ ਕਰਦਾ ਹਾਂ। ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਅਤੇ ਗੁਰਲੀਨ ਸਮੇਤ ਸਾਰਾ ਗਿੱਲ ਪਰਿਵਾਰ ਜੁੜਿਆ ਹੈ ਜੀ, ਪਿੰਡ ਪੱਖੀ ਖੁਰਦ ਫਰੀਦਕੋਟ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਅਤੇ ਕਨੇਰਾ ਮੁੱਲਾ ਪਟਿਆਲਾ ਤੋਂ ਸਾਰਾ ਬੱਤਾ ਪਰਿਵਾਰ ਵੀ ਸਾਨੂੰ ਚਿੱਠੀ ਭੇਜ ਰਿਹਾ, ਅਤੇ ਸੁਨੇਹਾ ਵੀ ਅਕਸਰ ਭੇਜਦੇ ਨੇ ਜੀ। ਅਤੇ ਬਲਵੰਤ ਕੁਮਾਰ ਵਰਮਾ ਅਤੇ ਰਾਜੂ ਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ ਜੋਤੀ, ਅਤੁਲ, ਪਾਇਲ ਵਰਮਾ, ਪ੍ਰਿਯੰਕਾ ਵਰਮਾ ਅਤੇ ਰਿਸ਼ੀ ਵਰਮਾ ਵੀ ਜੁੜੇ ਨੇ ਜੀ। ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਇਹਨਾਂ ਦਾ। ਅਤੇ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਹਰਭਜਨ ਮਾਨ ਅਤੇ ਰਾਣੀ ਰਣਦੀਪ ਦੀ ਆਵਾਜ਼ 'ਚ।

ਡੀਡੀਐਸਡੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਜੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਦੇ ਚੱਲ ਰਿਹਾ ਪ੍ਰੋਗਰਾਮ ਸੁਗਾਤ ਅਤੇ ਮੈਂ ਤੁਹਾਡਾ ਸਾਥੀ ਹਰਪ੍ਰੀਤ। ਇਸ ਪ੍ਰੋਗਰਾਮ ਦੇ ਸਮੇਂ ਦੇ ਵਿੱਚ ਤਕਰੀਬਨ 15 ਕੁ ਮਿੰਟ ਦਾ ਅਜੇ ਪ੍ਰੋਗਰਾਮ ਦਾ ਹਿੱਸਾ ਬਾਕੀ ਹੈ। ਇਸੇ ਤਰ੍ਹਾਂ ਹੀ ਜੀ ਗੀਤ ਸੰਗੀਤ ਦੇ ਸਿਲਸਿਲੇ ਨੂੰ ਜਾਰੀ ਰੱਖ ਰਹੇ ਹਾਂ। ਦੱਸਦਾ ਜਾਵਾਂ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਹੀ ਪੰਜਾਬੀ ਮੈਲੋਡੀਸ ਗੀਤ ਅਤੇ ਇਸ ਤੋਂ ਬਾਅਦ ਦੋ ਤਿੰਨ ਦੇ ਸਮੇਂ ਦੇ ਵਿੱਚ ਪੰਜਾਬੀ ਡੂ ਇਟ ਮਿਊਜ਼ਿਕ ਵੀ ਸੁਣੋਗੇ। ਸੁਣਦੇ ਹਾਂ ਅਸਾ ਸਿੰਘ ਮਸਤਾਨਾ ਦੀ ਆਵਾਜ਼ 'ਚ ਅਗਲਾ ਗੀਤ।

0: ਰਾਜਾ ਲੰਬੜਾ ਦੇ ਕਿੱਦਾਂ ਪੈਂਦਾ ਚੱਲੀ ਆਪਾਂ ਵੀ ਦੇਖੀ
1: ਬੱਲੇ ਬੱਲੇ ਬੱਲੇ ਵੀ ਰੰਗ ਲੱਗੇ ਪਏ ਆ
0: ਓਏ ਖੜ ਦੀ ਮੈਨੂੰ ਵੀ ਲੈ ਚੱਲੀ ਭੂਰਾ ਮਾਵਾ ਸ਼ਕਲ
2: ਚਲੋ ਨਾ ਚਲੋ ਕਿੱਦਾਂ ਸ਼ੁਰੂ ਕੀਤੀ ਪਿੰਡ ਸੰਗਤ ਪੂਰੇ ਦੇ ਵਿੱਚ ਢੋਲ ਵੱਜਦਾ ਓਏ ਨੱਚ

ਸੁਣ ਰਹੇ ਸੀ ਸਤਿੰਦਰ ਬੇਟੀ ਦੀ ਆਵਾਜ਼ ਦੇ ਵਿੱਚ ਗੀਤ ਅਤੇ ਪ੍ਰੋਗਰਾਮ ਦੇ ਅਸੀਂ ਆਖਰੀ ਪੜਾਵ ਦੇ ਵੱਲ ਵੱਧ ਰਹੇ ਹਾਂ। ਪ੍ਰੋਗਰਾਮ ਦਾ ਆਖਰੀ ਗੀਤ ਸੁਣਾ ਕੇ ਹੰਸਰਾਜ ਹੰਸ ਦੀ ਆਵਾਜ਼ ਦੇ ਨਾਲ ਅਤੇ ਇਸੇ ਗੀਤ ਦੇ ਨਾਲ ਪ੍ਰੋਗਰਾਮ ਸੁਗਾਤ ਦੀ ਮਹਿਰ ਪੇ ਅਤੇ ਸਮਾਪਤ।

0: ਬੇਨਤੀ ਕਰਦੇ ਹਾਂ ਜੀ ਤੁਹਾਡੇ ਸਭ ਤੋਂ ਇਜਾਜ਼ਤ ਲੈਂਦਾ ਹਾਂ, ਜੁੜੇ ਰਹਿਣਾ ਹੈ ਇਸੇ ਤਰ੍ਹਾਂ ਹੀ ਆਉਣ ਵਾਲੇ ਅਗਲੇ ਪ੍ਰੋਗਰਾਮਾਂ ਦੇ ਵਿੱਚ।
1: ਸੋਹਣੇ ਕੁੜੇ।

கணக்கு தியா ஓவி நீச்சு சணக்கு தியா வங்கா வங்காத வெச்ச ਸੁਣੀ ਸ੍ਰੀ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਦੀ ਸੀ ਦੇ ਨਾਲ ਪ੍ਰੋਗਰਾਮ ਸੁਗਾਤ ਦੀ ਸਮਾਪਤੀ ਹੋਈ ਹੈ ਜੀ। ਡੀ ਟੀ ਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਰਾਜਿੰਦਰ ਕਹਿੰਦੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਗੀਤ ਸੰਗੀਤ ਦਾ ਸਿਲਸਿਲਾ ਇਹ ਅੱਗੇ ਤੋਰ ਰਹੇ ਹਾਂ। ਇਸ ਵੇਲੇ ਰਾਤ ਦੇ 1 ਵਜ ਰਹੇ ਨੇ। ਪੇਸ਼ ਹੈ ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

0: ਧੱਕੇ ਮਾਰੇ ਇਉਂ ਜੋ ਹੁੰਦੀ ਥਾਣੇਦਾਰ ਦੀ ਸਾਲੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ ਦਿਲ ਦੀ ਕਾਲੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ ਦਿਲ ਦੀ ਕਾਲੀ। ਮਿਲਦੀ ਹੁੰਦੀ ਸੀ ਨਿੱਤ ਜਿੱਥੇ ਕਰ ਤੂੰ ਯਾਦ ਨਸੂੜਾ, ਮਿਲਦੀ ਹੁੰਦੀ ਸੀ ਨਿੱਤ ਜਿੱਥੇ ਕਰ ਤੂੰ ਯਾਦ ਨਸੂੜਾ, ਨੀ ਦੱਸ ਕਿਉਂ ਪਾਇਆ ਸੀ ਪਿਆਰ ਜੰਗੀਰੋ ਕੂੜਾ।
1: ਹਾਸੇ ਪਾਣੇ ਵੀ ਤੂੰ ਐਵੇਂ ਮੂੰਹ ਕਰ ਲੈਨਾ ਮੋਟਾ, ਲੜਨ ਮਰਨ ਤੇ ਉੱਤਰ ਆਉਣਾ ਜੋ ਪੁੱਤਰ ਆ ਝੋਟਾ, ਲੜਨ ਮਰਨ ਤੇ ਉੱਤਰ ਆਉਣਾ ਜੋ ਪੁੱਤਰ ਆ।

0: ਵੱਜਦਾ ਕੜੋਲੀ ਵੱਜਦੀ ਕਿਤ ਗਾਜਰ ਵੱਜਦੀ
1: ਸੁਣ ਮੁੰਡਿਆ
0: ਕਿਤ ਗਾਜਰ ਵੱਜਦੀ
1: ਸੁਣ ਮੁੰਡਿਆ
0: ਕਿਤ ਗਾਜਰ ਵੱਜਦੀ
1: ਸੁਣ ਮੁੰਡਿਆ
0: ਕਿਤ ਗਾਜਰ ਵੱਜਦੀ
1: ਸੁਣ ਮੁੰਡਿਆ
0: ਕਿਤ ਗਾਜਰ ਵੱਜਦੀ
1: ਸੁਣ ਮੁੰਡਿਆ
0: ਕਿਤ

0: ਕਿਨੇ ਤੈਨੂੰ ਕਰੀ ਸਕਾਈ ਕਿਨੇ ਵੱਡੇ ਪੱਠੇ ਝੂਠਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ
1: ਜੋਰ ਮੇਰੇ ਨੇ ਭਰੀ ਸਕਾਈ ਸੋ ਪਾਈਆਂ ਦੀ ਕਾਵਾ ਜੋਰ ਮੇਰੇ ਨੇ ਭਰੀ ਸਕਾਈ ਸੋ ਪਾਈਆਂ ਦੀ ਕਾਵਾ ਝੂਠ ਦੇ ਮੈਂ ਬੋਲਾਂ ਐਡੀ ਵੀ ਮਰ ਜਾਵਾਂ ਝੂਠ ਦੇ ਮੈਂ ਬੋਲਾਂ ਐਡੀ ਵੀ ਮਰ ਜਾਵਾਂ ਝੂਠ ਦੇ ਮੈਂ ਬੋਲਾਂ
0: ਕਿਨੇ ਰੁਗ ਚਰੀ ਦਾ ਲਾਇਆ ਕਿਨੇ ਕੁਤਰਾ ਕੀਤਾ ਕਿਨੇ ਕਾੜਨੀ ਵਿੱਚੋਂ ਕੱਢ ਕੇ ਠੰਨਾ ਦੁੱਧ ਦਾ ਪੀਤਾ ਕਿਨੇ ਕਾੜਨੀ ਵਿੱਚੋਂ ਕੱਢ ਕੇ ਠੰਨਾ ਦੁੱਧ ਦਾ ਪੀਤਾ ਲਾ ਕੇ ਤੜਕਾ ਖਾ ਗਿਆ।

ਉੱਪਰ ਸਵਾਇਮਾਨ ਹੈ। ਸਤਿਗੁਰਾਂ ਨੇ ਇਸ ਸ਼ਬਦ ਨੂੰ ਕੇਦਾਰਾ ਰਾਗ ਅੰਦਰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਸ਼ਬਦ ਦੇ ਆਰੰਭ ਵਿੱਚ ਮੂਲ ਮੰਤਰ ਦਾ ਸੰਖੇਪ ਸਰੂਪ ਦਰਜ ਕੀਤਾ ਹੋਇਆ ਹੈ, ਜਿਸ ਦੁਆਰਾ ਸਤਿਗੁਰੂ ਜੀ ਦਰਸਾਉਂਦਿਆਂ ਸਮਝਾਉਂਦੇ ਹਨ ਕਿ ਇੱਕ ਪਰਮਾਤਮਾ ਨੂੰ ਸੱਚੇ ਸਤਿਗੁਰਾਂ ਦੀ ਕਿਰਪਾ ਅਨੁਸਾਰ ਮਿਲਿਆ ਜਾ ਸਕਦਾ ਹੈ। ਸਾਹਿਬ ਬਖਸ਼ਿਸ਼ਾਂ ਕਰਦੇ ਨੇ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਆਓ ਸ਼ਬਦ ਦੀਆਂ ਆਰੰਭਕ ਪੰਕਤੀਆਂ ਦਾ ਪਾਠ ਗਾਇਨ ਕਰੀਏ। ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਗਮ ਅਗੋਚਰ ਨਾ ਜਾਈ ਹਰ ਲਖਿਆ, ਗੁਰਪੂਰਾ ਮਿਲੈ ਲਖਾਵੀਏ ਰੇ ਰਹਾਓ। ਸੋਢੀ ਸੁਲਤਾਨ ਸਤਿਗੁਰੂ ਜੀ ਰਹਾਓ ਵਾਲੇ ਬੰਧ ਵਿੱਚ ਬਖਸ਼ਿਸ਼ਾਂ ਕਰਦੇ ਹਨ। ਹੇ ਮੇਰੇ ਮਨ, ਉਸ ਰੱਬੀ ਨੂਰੀ ਸ਼ਕਤੀ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ, ਜਿਸ ਦੇ ਸਿਮਰਨ ਨਾਲ ਆਤਮਾ ਪ੍ਰਬਲ ਹੋ ਕੇ ਪਰਮਾਤਮਾ ਨਾਲ ਇੱਕਮਿੱਕ ਹੋਣ ਦੇ ਯੋਗ ਬਣ ਜਾਂਦੀ ਹੈ। ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਗੁਰ ਪ੍ਰਸਾਦੀ ਪਾਇਆ ਜਾਏ, ਹਰ ਸਿਉ ਚਿੱਤ ਲਾਗੈ ਫਿਰ ਕਾਲ ਨਾ ਖਾਏ। ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ, ਤਿਸ ਜਨ ਕਉ ਹਰ ਲਿਵ ਲਾਵੀਐ ਰੇ। ਸਭ ਕੋ ਭਗਤ ਕਰੇ ਹਰ ਕੇਰੀ, ਹਰ ਭਾਵੈ ਸੋ ਥਾਏ ਪਾਵੀਐ ਰੇ। ਇਹਨਾਂ ਪੰਕਤੀਆਂ ਵਿੱਚ ਚੌਥੇ ਗੁਰਦੇਵ ਨਦਰ ਏ ਰਹਿਮਤ ਕਰਦਿਆਂ ਬਖਸ਼ਿਸ਼ ਕਰਦੇ ਹਨ। ਹੇ ਮੇਰੇ ਮਨ, ਮੇਰਾ ਮਾਲਕ ਪ੍ਰਭੂ ਜਿਸ ਉੱਪਰ ਆਪ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਆਪਣੇ ਕਦੀਮੀ ਸੁਭਾਅ ਮੁਤਾਬਕ ਆਪਣੇ ਪ੍ਰੇਮ ਅੰਦਰ ਜੋੜ ਲੈਂਦਾ ਹੈ। ਜਿਸ ਸਦਕਾ ਮਨੁੱਖ ਦਿਨ ਰਾਤ ਹਰ ਵੇਲੇ ਆਪਣੇ ਅੰਤਰ ਆਤਮੈ ਪ੍ਰਭੂ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੋਇਆ ਪਰਮਾਤਮਾ ਵਿੱਚ ਲਵਲੀਨ ਰਹਿੰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਅਹਿਨਸ ਅੰਤਰ ਰਹਿ ਲਿਵਲਾਏ, ਸੋਈ ਪੁਰਖ ਜੇ ਸੱਚ ਸਮਾਏ। ਆਓ ਅਗਲੇ ਬੰਦ ਦੀ ਵਿਚਾਰ ਆਪ ਨਾਲ ਕਰਦੇ ਹਾਂ। ਹਰ ਹਰ ਨਾਮ ਅਮੋਲਕ, ਹਰ ਪਹਿ ਹਰ ਦੇਵੈ ਤਾਂ ਨਾਮ ਧਿਆਵੀਐ ਰੇ। ਜਿਸਨੂੰ ਨਾਮ ਦੇ ਮੇਰਾ ਸਵਾਮੀ, ਤਿਸ ਲੇਖਾ ਸਭ ਛਡਾਵੀਐ ਰੇ। ਧੀਰਜਵਾਨ ਨਿਮਰਤਾ ਦੇ ਸਮੁੰਦਰ ਸਤਿਗੁਰੂ ਜੀ ਸਾਨੂੰ ਜੀਵਾਂ ਨੂੰ ਸਮਝਾਉਂਦੇ ਹਨ। ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਕਿਸੇ ਦੁਨਿਆਵੀ ਮੁੱਲ ਨਹੀਂ ਮਿਲਦਾ, ਕਿਉਂਕਿ ਮੁੱਲ ਰਹਿਤ ਨਾਮ ਪਰਮਾਤਮਾ ਦੇ ਆਪਣੇ ਪਾਸ ਹੈ। ਜਦੋਂ ਪਰਮਾਤਮਾ ਕਿਸੇ ਮਨੁੱਖ ਉੱਪਰ ਆਪਣੀ ਕਿਰਪਾ ਕਰਦਾ ਹੈ, ਤਦੋਂ ਇਹ ਨਾਮ ਦੀ ਦਾਤ ਮਨੁੱਖ ਨੂੰ ਦਿੰਦਾ ਹੈ, ਤਾਂ ਹੀ ਸਿਮਰਿਆ ਜਾ ਸਕਦਾ ਹੈ। ਐਸਾ ਰਤਨ ਰੂਪੀ ਨਾਮ ਸਤਿਗੁਰਾਂ ਦੇ ਕੋਲ ਹੈ, ਜੇ ਗੁਰਾਂ ਦੀ ਦੱਸੀ ਮਰਿਆਦਾ ਅਨੁਸਾਰ ਜੀਵ ਰੂਪੀ ਇਸਤਰੀ ਉਸ ਮਾਰਗ ਉੱਪਰ ਚੱਲ ਪਏ ਤਾਂ ਵੱਡੇ ਭਾਗਾਂ ਵਾਲੇ ਹਨ, ਸ਼ਲਾਘਾਯੋਗ ਹਨ, ਜਿਹੜੇ ਆ ਕੇ ਗੁਰਾਂ ਦੀ ਸ਼ਰਨ ਪੈਂਦੇ ਹਨ। ਨਾਮ ਅਮੁੱਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੈ ਪ੍ਰਗਾਸ। ਧੰਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰਪਾਸ। ਹਰ ਨਾਮ ਅਰਾਧੇ ਸੇ ਧੰਨ ਜਨ ਕਹੀਐ, ਤਿੰਨ ਮਸਤਕ ਭਾਗ ਧੁਰ ਲਿਖ ਪਾਵੀਐ ਰੇ। ਤਿੰਨ ਦੇਖੇ ਮੇਰਾ ਮਨ ਵਿਗਸੈ, ਜਿਉਂ ਸੁੱਤ ਮਿਲ ਮਾਤ ਗੱਲ ਲਾਵੀਐ ਰੇ। ਸਤਿਗੁਰੂ ਜੀ ਨਿਮਰਤਾ ਦੇ ਸਾਗਰ ਰਹਿਮਤ ਦੇ ਘਰ ਵਿੱਚੋਂ ਮਿਹਰਾਮਤਾਂ ਕਰਦਿਆਂ ਸੰਸਾਰਕ ਜੀਵ ਰੂਪੀ ਇਸਤਰੀ ਨੂੰ ਸਮਝਾਉਂਦੇ ਹਨ। ਹੇ ਮੇਰੇ ਮਨ, ਜਿਹੜੇ ਮਨੁੱਖ ਅਕਾਲ ਪੁਰਖ ਦਾ ਰਤਨ ਨਾਮ ਸਿਮਰਦੇ ਹਨ, ਹਮੇਸ਼ਾ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜ੍ਹੇ, ਜੋ ਮਨ ਚਿੱਤ ਇੱਕ ਅਰਾਧ ਦੇ ਤਿੰਨ ਕੀ ਬਰਕਤ, ਖਾਹੇ ਅਸੰਖ ਕਰੋੜੀ। ਤੀਸਰੇ ਬੰਦ ਦੀ ਅਖੀਰਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ, ਉਹਨਾਂ ਜੀਵਾਂ ਦਾ ਦਰਸ਼ਨ ਕੀਤਿਆਂ ਮੇਰਾ ਮਨ ਇਵੇਂ ਪ੍ਰਸੰਨ ਹੁੰਦਾ ਹੈ ਜਿਵੇਂ ਇੱਕ ਪੁੱਤਰ ਆਪਣੀ ਮਾਂ ਨੂੰ ਮਿਲ ਕੇ ਆਨੰਦਿਤ ਹੁੰਦਾ ਹੈ, ਭਾਵ ਮਾਂ ਦੇ ਗਲੇ ਨਾਲ ਚਿੰਬੜ ਜਾਂਦਾ ਹੈ। ਜਿਸ ਪ੍ਰਕਾਰ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜਿਉਂਦੀ ਹੈ, ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰੱਦਾ

0: ਪੈਂਦਾ ਹੈ। ਹਜ਼ੂਰ ਬਖਸ਼ਿਸ਼ ਕਰਦੇ ਹਨ, ਪੂਤ ਪੇਖ ਜਿਉਂ ਜੀਵਤ ਮਾਤਾ, ਓਤ ਪੋਤ ਜਨ ਹਰਿ ਸਿਉਂ ਰਾਤਾ। ਹਮ ਬਾਰਕ ਹਰ ਪਿਤਾ ਪ੍ਰਭ ਮੇਰੇ, ਮੂਕੋ ਦੇਹ ਮਤੀ ਜਿਤ ਹਰ ਪਾਵੀਐ ਰੇ। ਜਿਉਂ ਬਛਰਾ ਦੇਖ ਗਊ ਸੁਖ ਮਾਨੈ, ਤਿਉਂ ਨਾਨਕ ਹਰ ਗੱਲ ਲਾਵੀਐ ਰੇ। ਸਤਿਗੁਰੂ ਜੀ ਇਸ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ ਕਿ ਹੇ ਮੇਰੇ ਪਿਆਰੇ ਪ੍ਰਭੂ, ਅਸੀਂ ਜੀਵ ਤੇਰੇ ਬੱਚੇ ਹਾਂ। ਹੇ ਮਾਲਕ ਜੀਓ, ਮੈਨੂੰ ਅਜਿਹੀ ਸ਼ਕਤੀ ਪ੍ਰਦਾਨ ਕਰੋ ਜਿਸ ਦੇ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਜਾਵੇ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਇਸ ਪ੍ਰਥਾਏ ਬਖਸ਼ਿਸ਼ ਕਰਦੇ। ਸਾ ਮਤ ਦਿਹੋ ਦਇਆਲ ਪ੍ਰਭ, ਜੇ ਤੁਮੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਭਗ ਸਾਧਾਂ। ਸਤਿਗੁਰੂ ਜੀ ਅੰਤਲੇ ਬੰਦ ਵਿੱਚ ਰਹਿਮਤ ਕਰਦੇ ਹਨ, ਹੇ ਨਾਨਕ, ਜਿਵੇਂ ਗਾਂ ਆਪਣੇ ਵੱਛੇ ਨੂੰ ਦੇਖ ਕੇ ਖੁਸ਼ ਹੁੰਦੀ ਹੈ, ਤਿਵੇਂ ਉਹ ਡਭਾਗੀ ਮਨੁੱਖ ਸੁੱਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਗਾ ਲੈਂਦਾ ਹੈ। ਐਸੀ ਪ੍ਰੀਤ ਗੋਬਿੰਦ ਸਿਉਂ ਲਾਗੀ, ਮੇਲ ਲਏ ਪੂਰਨ ਵਡਭਾਗੀ।
1: ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ, ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵੰਤ ਸਿੰਘ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ, ਭਗਤਾਂ, ਅਰਸ਼ੀ ਪੱਟਾਂ ਅਤੇ ਗੁਰਸਿੱਖਾਂ ਦੁਆਰਾ ਉਚਾਰੀ ਬਾਣੀ ਸੁਭਾਏਮਾਨ ਹੈ। ਭਗਤ ਗਿਆਨਦ ਜੀ ਗੁਰੂ ਉਸਤਤ ਕਰਦੇ ਨੇ ਕਿ ਵਾਹ ਵਾਹ, ਹੇ ਪਿਆਰੇ ਗੁਰੂ ਜੀ, ਬਲਿਹਾਰੇ ਹਾਂ, ਤੈਥੋਂ ਬਲਿਹਾਰੇ ਹਾਂ। ਤੇਰੇ ਕਮਲ ਵਰਗੇ ਨੈਣ, ਮਿੱਠੜੇ ਬੋਲ ਮਨ ਨੂੰ ਪਾਉਂਦੇ ਹਨ। ਤੁਸੀਂ ਮੇਰੇ ਲਈ ਉਹੀ ਹੋ ਜਿਸ ਨੂੰ ਵੇਖ ਕੇ ਮਾਂ ਯਸ਼ੋਦਾ ਆਪ ਜੀ ਦੇ ਮੋਹ ਵਿੱਚ ਮਗਨ ਹੋ ਜਾਂਦੀ। ਹੇ ਗੁਰੂ, ਤੂੰ ਅਚਰਜ ਹੈ, ਤੂੰ ਸਤ ਸਰੂਪ ਹੈ, ਤੂੰ ਅਟਲ ਹੈ ਅਤੇ ਤੂੰ ਹੀ ਲਕਸ਼ਮੀ ਦਾ ਨਿਵਾਸ ਸਥਾਨ ਹੈ। ਹੇ ਆਦਿ ਪੁਰਖ, ਤੂੰ ਸਦਾ ਥਿਰ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ, ਕਵਲ ਨੈਣ ਮਧੁਰ ਬੈਨ, ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਦ ਜਿਸੇ, ਦਹੀ ਪਾਤ ਖਾਹੇ ਜੀਓ। ਸਰਵਣ ਕਰਦਿਆਂ ਬੀਬੀ ਗੁਰਪ੍ਰੀਤ ਕੌਰ ਤੇ ਉਹਨਾਂ ਦੇ ਸਾਥੀਆਂ ਦੁਆਰਾ ਇਸ ਸਵੱਈਏ ਦਾ ਗਾਇਨ।

ਭਗਤੀ ਸਿੰਘ ਦੇ ਪ੍ਰੋਗਰਾਮ ਵਿੱਚ ਹੁਣੇ ਤੁਸੀਂ ਇਹ ਕ੍ਰਿਸ਼ਨ ਭਜਨ ਸਰਵਣ ਕਰ ਰਹੇ ਸੀ। ਡੀਟੀਐਚ ਦੀ ਪੰਜਾਬੀ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਜੇ ਆਪਣੀ ਧਨ ਦੀ ਸਤਿਗੁਰ ਪਾਇਆ ਇਹੋ ਜਿਹੇ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਸਤਿਗੁਰ ਕਿਨਾਂ ਨਾ ਪਾਇਆ, ਬਿਨ ਸਤਿਗੁਰ ਕਿਨਾਂ ਨਾ ਪਾਇਆ। ਸਤਿਗੁਰ ਵਿੱਚ ਆਪ ਰਖਣ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਦਾ ਜਿਨੇ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ, ਜਗ ਜੀਵਨ ਦਾਤਾ ਪਾਇਆ।

0: ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸਿਆ ਹੋ ਵਿੱਚ ਰੋਵੈ ਹਾਂ ਵਿੱਚ ਪਰੀਆਂ ਹੋ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੋਖ ਮੁਕਤ ਕੇ ਸਾਰ ਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਾਂ ਮੈਂ ਕਰ ਕਰ ਜੰਤ ਪਾਇਆ ਹਾਂ ਮੈਂ ਬੁਝੈ ਤਾਦਰ ਸੁਝੈ ਗਿਆਨ ਵੀ ਹੋਣਾ ਕਤ ਕਤ ਲੁਝੈ ਨਾਨਕ ਹੁਕਮੀ ਲਿਖਿਆ ਲੇ ਜੇ ਹਾਂ ਵੇਖੈ
1: ਜਾਏ ਹਾਂ ਮੈਂ

ਓਏ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਸਿ ਤਿਸ ਮਿਲਿਆ ਸੱਚ ਤਾਂ ਤਿਨੇ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਦੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਮਨ ਭਾਵ ਦੇ ਦਰ ਸੋਹਨ ਕੀਰਤ ਗਾਵ ਦੇ ਨਾਨਕ ਕਰਮਾ ਬਾਰੇ ਦਰ ਢੋ ਨਾ ਲਹਿਣੀ ਧਾਵ ਦੇ ਇੱਕ ਮੂਲ ਨਾ ਬੁੱਝਣੇ ਆਪਣਾ ਅਣਹੋਦਾ ਆਪ ਗਿਣਾਏ ਦੇ ਹਉ ਢਾਡੀ ਕਾ ਨੀਤ ਜਾਤ ਗੁਰ ਤਮ ਜਾਤ ਸਿਧਾਏ ਦੇ ਤਿਨ ਮੰਗਾ ਜੇਤ ਦੇ ਧਿਆਨ ਦੇ ਤਿਨ ਮੰਗਾ।

ਸਾਡਾ ਤਲੀਖਾ ਜੇ ਮਿਲਿਆ ਤਾਂ ਮਸਤਕ ਲਾਈ ਹੈ। ਕੂੜਾ ਲਾਲ ਛੱਡਿਆ ਹੋਏ ਇੱਕ ਮਨ ਅਲਗ ਤੇ ਆਈ ਹੈ। ਫਲ ਤੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਚਨਾ ਦੀ ਪਾਈ ਹੈ। ਮਤ ਥੋੜੀ ਸੇਵ ਗਵਾਈ ਹੈ ਮਤ ਥੋੜੀ।

ਫੜਿਆ ਹੋਵੇ ਗੁਨਹਿਗਾਰ ਤਾਂ ਉਵੇਂ ਸਾਧ ਨਾ ਮਾਰੀਐ ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਤ ਦਰਗਿਆ ਗਿਆ ਹਾਰੀਐ ਫੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ।

ਧਰਿਓ ਗੁਰ ਹੱਥ। ਤੇਨ ਭਵਨ ਭਰਪੂਰਿਓ ਸੋਈ, ਆਪਨ ਸਰਸ ਕੀਓ ਨਾ ਜਗਤ ਕੋਈ। ਆਪਣੇ ਆਪ ਆਪ ਹੀ ਉਪਾਇਓ, ਸੁਰ ਨਾਰਿਆ ਸੁਰ ਅੰਤ ਨਹੀਂ ਪਾਇਓ। ਪਾਇਓ ਨਹੀਂ ਅੰਤ ਸੁਰੇ ਆਸੁਰੇ ਨਰ, ਗੰਗ ਨਰੇ ਖੋਜੰਤ ਫਿਰੇ। ਅਬਨਾਸੀ ਅਚਲ ਅਜੂਨੀ ਸੰਭੋ, ਪੁਰਖੋਤਮ ਅਪਾਰ ਪਰੇ। ਕਰਨ ਕਾਰਨ ਸਮਰੱਥ ਸਦਾ ਸੋਈ, ਸਰ

ਜੀ ਮਨ ਤਿਆਇਓ ਸ੍ਰੀ ਗੁਰੂ ਰਾਮਦਾਸ ਜੈ ਓ ਜੈ ਜਗ ਮੈਂ ਤੇ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰੇ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰਤੇ ਆਇਓ ਸ੍ਰੀ ਗੁਰੂ ਰਾਮਦਾਸ ਜੈ ਓ ਜੈ ਜਗ ਮੈਂ ਤੇ ਹਰ ਪਰਮ ਪਦ ਪਾ

0: ਨਾਰਦ ਧਰੂ ਪਹਿਲਾਦ ਸੁਦਾਮਾ ਪੂਵ ਭਗਤ ਹਰ ਕੇ ਜੋਗ ਅਮਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਪਨੰ ਤਿੰਨ ਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜੈ ਹੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਝੇ ਨਰ ਕਾਮ ਕ੍ਰੋਧ ਮਿਟਿਓ ਜੋਤਨ ਬਾਚਾ ਕਰ ਸਿਮਰੰਤ ਤੁਝੇ ਤਿੰਨ ਦੁੱਖ ਦਰਿਦਰ ਮਿਟਿਓ ਜੋਖਨ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਪਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਹੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਕਰਮ ਕਰ ਕਰਮ ਸੋ ਪਰ ਸਰ ਬਲ ਪਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਹੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ
1: ਜੇ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟੈ ਖਿੰਨ ਜੇ ਸਤਿਗੁਰ ਸਿਮਰੰਥ ਰਿਦਾ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਥ ਰਿਦ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲਪਣ ਮਿਲ ਸੰਗਤ ਤਨ ਤਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ
2: ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਂ ਤੇ ਗੌਹਰ ਗਿਆਨ ਪ੍ਰਗਟ ਉਜੀਆਰੋ ਦੁੱਖ

0: ਸਿਰ ਆਤ ਪਤ ਸੱਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸੱਚ ਸਲ ਪਣ ਤੂੰ ਅਟਲ ਰਾਜ ਅਪਗ ਦਲ।
1: ਜਿਨ ਸਤਿਗੁਰ ਸੇ ਪਦਾਰਥ ਪਾਇਓ ਨਿਸ ਬਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਪਉ ਮਾਨ ਤੁਮ ਮਲਿਆ ਕਰ ਪ੍ਰਗਟ ਸੋਬਾਸ ਤ੍ਰੂ ਪ੍ਰਹਲਾਦ ਕਬੀਰ ਤ੍ਰਿਲੋਚਨ ਨਾਮ ਲੈਤ ਉਪਜੋ ਜੋ ਪ੍ਰਕਾਸ਼ ਜੇ ਪਿਖਤ ਅਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਬਹੁਤ ਪ੍ਰੇਮ ਰਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੇ ਕਛ ਕਹੀ ਨ ਜਾਏ ਛੋਟੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ।
0: ਤੂੰ ਸਤਿਗੁਰੂ ਚੋਂ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਾਲ ਸਾਧਕ ਸਿੱਧ ਸਿੱਖ ਸੇਵੰਤ ਤੁਰੈ ਧੁਰ ਆਦਿ ਜੁਗਾਦ ਅਨਾਦ ਕਲਾ ਧਾਰੀ ਤ੍ਰਿਲੋਐ ਅਗੰਮ ਨਿਗਮ ਉਦਰਨ ਦਿਲਾ ਜਮੈ ਰੋਐ ਗੁਰੂ ਅਮਰਦਾਸ ਤਿਰ ਤਪਿਆ ਪ੍ਰਗਾਮੀ ਤਾਰਨ ਤਰਨ ਅਗੰਤਕ ਬਨੇ ਨਾ ਸਲ ਕਵ ਗੁਰੂ ਰਾਮਦਾਸ ਤੇਰੀ ਸਰਨ ਅਗੰਤਕ ਬਨੇ ਨਾ ਸਲ ਕਵ ਗੁਰੂ ਰਾਮਦਾਸ ਤੇਰੀ ਸਰਨ।
2: ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜੋ ਤਿੰਨ ਜਨ ਦੁੱਖ ਪਾਪੂ ਕਹੋ ਕਤ ਹੋਵੈ ਜੀਉ ਤਾਰਨ ਤਰਨ ਖੇਣਾ ਮਾਤੁਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰੁੱਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਅਗਮ ਗਿਆਨ ਵੇਖੇ ਆਤਾ ਐਨ ਸੋ ਧਿਆਨ ਧਾਵੇ ਪਲਕ ਨ ਸੋਵੈ ਜੀਉ ਜਾ ਕੋ ਦੇਖਤ ਦਰਿਦਰ ਜਾਵੇ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲੇ ਧੋਵੈ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜੋ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ।
3: ਸੰਤਤ ਹੀ ਸਤਸੰਗਤ ਸੰਗੇ ਸੁਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਤਰਿਓ ਤਰਨੀ ਤਰ ਆਪ ਰਹੇ ਦੀ ਵਿਤਾਰ ਨਾ ਤਾਵਤ ਹੈ ਮਥੁਰਾ ਪਨ ਪਾਕ ਪੜੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿੰਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ।
4: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨਿਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਨ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸਮੁਖ ਫਨਿੰਦ ਜੀਓ ਜਰਮ ਕਰਮ ਮੱਛ ਕੱਛ ਹੋ ਬਰਹਾ ਜਮੁਨਾ ਕੈ ਕੂਲ ਖੇਲ